ਮਹਲਾ ਮੁਹੱਲਾ ਪੰਜਵਾ ਹਰ ਬਿਨ ਅਵਰ ਕਿਰਿਆ ਬਿਰਥੇ ਜਬ ਤਾ ਸੰਜਮ ਕਰਮ ਕਮਾਣੇ ਇਹ ਓਰੇ ਮੂਸੇ ਰਹਾਉ ਵਰਤਨੇ ਸੰਜਮ ਰਹਿਤਾ ਤਿਨਕਾ ਅੱਡ ਨਾ ਪਾਇਆ ਆਗੇ ਚੱਲਣ ਔਰ ਹੈ ਭਾਈ ਊਹਾਂ ਕਾਮ ਨਾ ਆਇਆ ਤੀਰਥ ਨਹਾਏ ਅਰ ਧਰਨੀ ਭਰਮਤਾ ਆਗੇ ਠੌਰ ਨਾ ਪਾਵੈ ਊਹਾਂ ਕਾਮ ਨਾ ਇਹ ਆਵੇ ਇਹ ਬਿਦ ਉਹ ਲੋਗਨ ਹੀ ਪਤੀ ਆਵੈ ਚਤੁਰ ਬੇਦ ਮੁਖ ਬਚਨੀ ਉਚਰੈ ਆਗੇ ਮਹਿਲ ਨਾ ਪਾਈਐ ਬੂਝੇ ਨਾਹੀ ਏਕ ਸੁਧਾਖਰ ਉਹ ਸਗਲੀ ਝਾਕ ਚਖਾਈਐ ਨਾਨਕ ਕਹਿ ਤੋ ਇਹੋ ਵਿਚਾਰਾ ਜਿਕ ਮਾਵੇ ਸੋ ਪਾਰ ਗਰਾਮੀ ਕਹੋ ਗੁਰ ਸੇਵੋ ਅਰ ਨਾਮ ਧਿਆਵੋ ਤਿਆਗੋ ਮਨੋ ਗੁਮਾਨੀ ਗੌੜੀ ਮਾਲਾ ਪੰਜਵਾ ਮਾਧੋ ਹਰ ਹਰ ਹਰ ਮੁਖ ਕਹੀਐ ਹਮ ਤੇ ਕੁਛ ਨ ਹੋਵੇ ਸਵਾਮੀ ਜੋ ਰਾਖੋ ਤਿਉ ਰਹੀਏ ਰਹਾਓ ਕਿਆ ਕੁਛ ਕਰੈ ਕਿ ਕਰਨੇ ਹਾਰਾ ਕਿਆ ਸਹਾਤ ਵਿਚਾਰੇ ਜੇ ਤੁਮ ਲਾਵੋ ਤਿਤ ਹੀ ਲਾਗਾ ਪੂਰਨ ਖਸਮ ਹਮਾਰੇ ਕਰੋ ਕਿਰਪਾ

ਮਾਝ ਮੁਹੱਲਾ ਪੰਜਵਾਂ। ਇੱਕ ਓਹੰਕਾਰ ਸਤਿਗੁਰ ਪ੍ਰਸਾਦ, ਦੀਨ ਦਿਆਲ ਦਮੋਦਰ ਰਾਇਆ ਜੀਓ, ਕੋੜ ਜਨਾ ਕਰ ਸੇਵ ਲਗਾਇਆ ਜੀਓ, ਭਗਤ ਵਛਲ ਤੇਰਾ ਬਿਰਧ ਰਖਾਇਆ ਜੀਓ, ਪੂਰਨ ਸਭ ਨੇ ਜਾਈ ਜੀਓ, ਕਿਉਂ ਪੇਖਾਂ ਪ੍ਰੀਤਮ ਕਵਣ ਸੁਕਰਣੀ ਜੀਓ, ਸੰਤਾਂ ਦਾ ਸੀ ਸੇਵਾ ਚਰਣੀ ਜੀਓ, ਇਹੋ ਜੀਓ ਬਤਾਈ ਬਲ ਬਲ ਜਾਈ ਜੀਓ, ਤਿਸ ਨਿਵ ਨਿਵ ਲਾਗੋ ਪਾਈ ਜੀਓ, ਪੋਥੀ ਪੰਡਿਤ ਬੇਦ ਖੁਜੰਤਾ ਜੀਓ, ਹੋਏ ਬਿਰਾਗੀ ਤੀਰਥ ਨਵੰਤਾ ਜੀਓ, ਗੀਤ ਨਾਦ ਕੀਰਤਨ ਗਵੰਤਾ ਜੀਓ, ਹਰ ਨਿਰਪੋ ਨਾਮ ਧਿਆਈ ਜੀਓ, ਭੈ ਕਿਰਪਾਲ ਸਵਾਮੀ ਮੇਰੇ ਜੀਓ, ਪਤ ਤਪਵਿਤਲਾ ਗੁਰ ਕੇ ਪੈਰੇ ਜੀਓ, ਭਰਮ ਪੋ ਕਾਟ ਕੀਏ ਨਿਰਵੈਰੇ ਜੀਓ, ਗੁਰਮਨ ਕੀ ਆਸ ਪੁਰਾਈ ਜੀਓ, ਜਿਨ ਨਾਉ ਪਾਇਆ ਸੋ ਧਨਵੰਤਾ ਜੀਓ, ਜਿਨ ਪ੍ਰਭ ਧਿਆਇਆ ਸੋ ਸੋਭਾਵੰਤਾ ਜੀਓ, ਜੇ ਸਾਧੂ ਸੰਗਤ ਤੇ ਸਭ ਸੁਕਰਣੀ ਜੀਓ, ਜਨ ਨਾਨਕ ਸਹਿ ਸਮਾਈ ਜੀਓ, ਗੌੜੀ ਮਾਝ ਮੁਹੱਲਾ ਪੰਜਵਾਂ, ਮਾਝ ਆਓ ਹਮਾਰੇ ਰਾਮ ਪਿਆਰੇ ਜੀਓ, ਰਹਿਣ ਦਿਨਸ ਸਾਹ ਸਾਹ ਚਿਤਾਰੇ ਜੀਓ, ਸੰਤ ਦਿਓ ਸੰਦੇਸਾ ਪਹਿ ਚਰਨਾਰੇ ਜੀਓ, ਤੁਧ ਬਿਨ ਕਿਤ ਬਿਹਤਰੀਐ ਜੀਓ, ਸੰਗਤ ਮਾਰੇ ਮੈਂ ਕਰੇ ਆਨੰਦਾ ਜੀਓ, ਵਣ ਤਿਣ ਤ੍ਰੈ ਪਵਣ ਸੁਖ ਪਰਮਾਨੰਦਾ ਜੀਓ, ਸੇ ਸੁਹਾਵੀ ਇਹ ਮਨ ਬਖਸੰਦਾ ਜੀਓ, ਪੇਕ ਦਰਸ਼ਨ ਇਹ ਸੁਖ ਲਹੀਐ ਜੀਓ, ਚਰਨ ਪਖਾਰ ਕਰੀ ਨਿਤ ਸੇਵਾ ਜੀਓ, ਪੂਜਾ ਅਰਚਾ ਬੰਧਨ ਦੇਵਾ ਜੀਓ, ਦਾਸਨ ਦਾਸ ਨਾਮ ਜਪ ਲੇਵਾ ਜੀਓ, ਬਿਨੋ ਠਾਕਰ ਪੈ ਕਹੀਏ ਜੀਓ, ਇਸ ਪੁੰਨੀ ਮੇਰੀ ਮਨ ਤਨ ਹਰਿਆ ਜੀਓ, ਦਰਸ਼ਨ ਭੇਖਤ ਸਭ ਦੁੱਖ ਪਰ ਹਰਿਆ ਜੀਓ, ਹਰ ਹਰ ਨਾਮ ਜਪੇ ਜਪ ਤਰਿਆ ਜੀਓ, ਇਹ ਅਜਰ ਨਾਨਕ ਸੁਖ ਸਹੀ ਹੈ ਜੀਓ, ਗੌੜੀ ਮਾਝ ਮੁਹੱਲਾ ਪੰਜਵਾ, ਸੁਣ ਸੁਣ ਸਾਜਨ ਮਨ ਮਿਤ ਪਿਆਰੇ ਜੀਓ, ਮਨ ਤਨ ਤੇਰਾ ਇਹੋ ਜੀਓ ਪੈ ਵਾਰੇ ਜੀਓ, ਵਿਸਰ ਨਾਹੀ ਪ੍ਰਭ ਪ੍ਰਾਣ ਆਧਾਰੇ ਜੀਓ, ਸਦਾ ਤੇਰੀ ਸਰਨ ਆਈ ਜੀਓ, ਜਿਸ ਮਿਲੇ ਮਨ ਜੀਵੇ ਭਾਈ ਜੀਓ, ਗੁਰਪ੍ਰਸਾਦੀ ਸੋ ਹਰ ਹਰ ਭਾਈ ਜੀਓ, ਸਭ ਕੁਛ ਪ੍ਰਭ ਕਾ ਪ੍ਰਭ ਕੀ ਆਜਾਈ ਜੀਓ, ਪ੍ਰਭ ਕੋ ਸਦ ਬਲ ਜਾਈ ਜੀਓ, ਇਹੋ ਨਿਧਾਨ ਜਪੇ ਵਡਭਾਗੀ ਜੀਓ, ਨਾਮ ਨਿਰੰਜਨ ਏਕ ਲਿਵ ਲਾਗੀ ਜੀਓ, ਗੁਰ ਪੂਰਾ ਪਾਇਆ ਸਭ ਦੁੱਖ ਮਿਟਾਇਆ ਜੀਓ, ਆਠ ਪਹਿਰ ਗੁਣ ਗਾਇਆ ਜੀਓ, ਰਤਨ ਪਦਾਰਥ ਹਰ ਨਾਮ ਤੁਮਾਰਾ ਜੀਓ, ਤੂੰ ਸੱਚਾ ਸਾਹੋ ਭਗਤ ਵਣਜਾਰਾ ਜੀਓ, ਹਰ ਧਨ ਰਾਸ ਸੱਚ ਵਪਾਰਾ ਜੀਓ, ਜਨ ਨਾਨਕ ਸਦ ਬਲਹਾਰਾ ਜੀਓ, ਰਾ ਗੌੜੀ ਮਾਝ ਮੁਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਤੂੰ ਮੇਰਾ ਬਹੁਮਾਣ ਕਰਤੇ ਤੂੰ ਮੇਰਾ ਬਹੁਮਾਣ, ਜੋਰ ਤੁਮਾਰੇ ਸੁੱਖ ਵਸਾ ਸੱਚ ਸ਼ਬਦ ਨਿਸ਼ਾਨ ਰਹਾਉ, ਸਭੇ ਗੱਲਾਂ ਜਾਤੀਆਂ ਸੁਣ ਕੇ ਚੁੱਪ ਕੀਆਂ, ਕਦ ਹੀ ਸੁਰਤਨ ਲੱਦਿਆ ਮਾਇਆ ਮੋਹੜਿਆ, ਦੇ ਬਜ਼ਾਰ ਤਸਾਰ ਤਾਂ ਸੇ ਅੱਖੀ ਡਿੱਠੜਿਆ, ਕੋਈ ਜੇ ਮੂਰਖ ਲੋਭੀਆ ਮੂਲ ਨਾ ਸੁਣੀ ਕਹਿਆ, ਇੱਕਸ ਦੋਹ ਚੋ ਕਿਆ ਗਣੀ ਸਭ ਇੱਕਤ ਸਾਧ ਮੁਠੀ, ਇੱਕ ਅਧ ਨਾਹਿ ਰਸੀਅੜਾ ਕਾਵਿਰਲੀ ਜਾਏ ਉਠੀ, ਭਗਤ ਸੱਚੇ ਦਰ ਸੋਹ ਦੇ ਅੰਧ ਕਰੇ ਦਿਨ ਰਾਤ, ਰੰਗ ਰਤੇ ਪਰਮੇਸ਼ਰ ਹੈ ਜਨ ਨਾਨਕ ਤਿੰਨ ਬਲ ਜਾਤ, ਗੌੜੀ ਮੁਹੱਲਾ ਪੰਜਵਾਂ।

ਜਾ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਆਠ ਪਹਿਰ ਆਰਾਧੀਐ ਪੂਰਨ ਸਤਿਗੁਰ ਗਿਆਨ ਰਹਾਉ। ਜਿਤ ਘਟ ਵਸੈ ਪਾਰ ਬ੍ਰਹਮ, ਸੋਈ ਸਹਾਵਾ ਥਾਉ, ਜਮ ਕੰਕਰ ਨੇੜ ਨ ਆਵਈ, ਰਸਨਾ ਹਰ ਗੁਣ ਗਾਉ। ਸੇਵਾ ਸੁਰਤ ਨ ਜਾਣੀਆ, ਨਾ ਜਾਪੇ ਆਰਾਧ, ਊੜ ਤੇਰੀ ਜਗ ਜੀਵਨਾ, ਮੇਰੇ ਠਾਕਰ ਅਗਮ ਆਗਾਧ। ਭੈ ਕਰ

ਗੁਰ ਸੱਚਾ ਸਿਰਜਣਹਾਰ, ਗੁਰ ਤੁੱਠੇ ਸਭ ਕਿਛ ਪਾਇਆ, ਜਰ ਨਾਨਕ ਸਾਧ ਬਲਹਾਰ। ਗੋੜੀ ਮਾਝ ਮੁਹੱਲਾ ਪੰਜਵਾ, ਹਰ ਰਾਮ ਰਾਮ ਰਾਮ ਰਾਮਾ, ਜਬ ਪੂਰਨ ਹੋਏ ਕਾਮਾ ਰਹਾਉ। ਰਾਮ ਗੋਬਿੰਦ ਚ ਪੈਂਦਿਆਂ ਹੋਵਾ ਮੁੱਖ ਪਵਿੱਤਰ, ਹਰ ਜਾ ਸੁਣੀਏ ਜਿਸ ਤੇ ਸੋਈ ਭਾਈ ਮਿੱਤਰ। ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸ ਮਾਹੇ, ਕਿਉਂ ਗੋਬਿੰਦ ਮਨੋ ਵਿਸਾਰੀ ਹੈ ਜਿਸ ਮ੍ਰਿਤ ਦੁੱਖ ਜਾਹੇ। ਜਿਸ ਰਲ ਲੱਗੇ ਹੈ ਜੀਵੀਐ ਭਵਜਲ ਪਈਐ ਪਾਰ, ਮਿਲ ਸਾਧੂ ਸੰਗ ਉਧਾਰ ਹੋਏ ਮੋਕੂ ਜਲ ਦਰਬਾਰ। ਜੀਵਨ ਰੂਪ ਗੋਪਾਲ ਜਸ ਸੰਤ ਜਿਨ੍ਹਾਂ ਕੀ ਰਾਸ, ਨਾਨਕ ਉਬਰੇ ਨਾਮ ਜਪ ਦਰ ਸੱਚੇ ਸਾਬਾਸ। ਗੋੜੀ ਮਾਝ ਮੁਹੱਲਾ ਪੰਜਵਾ, ਮੀਠੇ ਹਰ ਗੁਣ ਗਾਓ ਜਿੰਦੂ ਤੂੰ, ਮੀਠੇ ਹਰ ਗੁਣ ਗਾਓ ਸੱਚੇ ਸੇ ਤੀਰਤਿਆ, ਮਿਲਿਆ ਨ ਥਾਵੇ ਥਾਉ ਰਹਾਉ। ਹੋਰ ਸਾਧ ਸਭ ਫਿੱਕਿਆ ਤਨ ਮਨ ਫਿੱਕਾ ਹੋਏ, ਵਿਣ ਪਰਮੇਸਰ ਜੋ ਕਰੇ ਫਿੱਟ ਸੋ ਜੀਵਨ ਸੋਏ। ਅੰਚਲ ਗਹਿ ਕੈ ਸਾਧਕਾ ਤਰਨਾ ਇਹ ਸੰਸਾਰ, ਪਾਰ ਬ੍ਰਹਮ ਅਰਾਧੀ ਹੈ ਉਦਰੇ ਸਭ ਪਰਿਵਾਰ। ਸਾਜਨ ਬੰਧ ਸੁਮਿੱਤਰ ਸੋ ਹਰ ਨਾਮ ਹਿਰਦੈ ਦੇ, ਔਗਣ ਸਭ ਮਿਟਾਏ ਕੈ ਪਰ ਉਪਕਾਰ ਕਰੇ। ਮਾਲ ਖਜ਼ਾਨਾ ਥਿਹੋ ਘਰ ਹਰ ਕੇ ਚਰਨ ਨਿਧਾਨ, ਨਾਨਕ ਜਾਚਕ ਦਰ ਤੇਰਾ ਪ੍ਰਭ ਤੁਧ ਨੋ ਮੰਗੈ ਦਾਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਗੌੜੀ ਮੁਹੱਲਾ ਨੌਵਾਂ। ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਤੇ ਐਨ ਸੁਭਾਗੋ ਰਹਾਉ। ਸੁੱਖ ਦੁੱਖ ਦੋਨੋ ਸਮ ਕਰ ਜਾਣੈ, ਔਰ ਮਾਨ ਅਪਮਾਨਾ, ਹਰਕ ਸੋਗ ਤੇ ਰਹੇ ਅਤੀਤਾ, ਤਿੰਨ ਜਗ ਤਤ ਪਛਾਨਾ। ਔਸਤ ਨਿੰਦਾ ਦੂ ਤਿਆਗੈ, ਖੋਜੈ ਪਦ ਨਿਰਬਾਨਾ, ਜਨ ਨਾਨਕ ਇਹੋ ਖੇਲ ਕਠਨ ਹੈ, ਕਿਨਹੂੰ ਗੁਰਮੁਖ ਜਾਨਾ। ਗੌੜੀ ਇੱਕ ਬਿਨਸੈ ਇੱਕ ਅਸਥਿਰ ਮਨ, ਅਚਰਜ ਲਖਿਓ ਨਾ ਜਾਈ ਰਹਾਉ। ਕਾਮ ਕ੍ਰੋਧ ਮੋਹ ਬਸ ਪ੍ਰਾਣੀ, ਹਰ ਮੂਰਤ ਬਿਸਰਾਈ, ਝੂਠਾ ਤਨ ਸਾਚਾ ਕਰ ਮਾਨਿਓ, ਜੋ ਸੁਪਨਾ ਰਹਿ ਨਾਈ। ਜੋ ਦਿਸੈ ਸੋ ਸਗਲ ਬਿਨਾਸੈ, ਜੋ ਬਾਦਰ ਕੀ ਛਾਈ, ਜਨ ਨਾਨਕ ਜਗ ਜਾਨਿਓ ਮਿਥਿਆ, ਰਹਿਓ ਰਾਮ ਸਰਨਾਈ। ਗੌੜੀ ਮੁਹੱਲਾ ਨੌਵਾਂ, ਪ੍ਰਾਣੀ ਕੋ ਹਰ ਜਸ ਮਨ ਨਹੀਂ ਆਵੈ, ਐਨ ਮਗਨ ਰਹੇ ਮਾਇਆ ਮੈਂ, ਕਹੋ ਕੈਸੇ ਗੁਣ ਗਾਵੈ ਰਹਾਉ। ਪੂਤ ਮੀਤ ਮਾਇਆ ਮਮਤਾ ਸਿਓ, ਇਹ ਬਿਧ ਆਪ ਬੰਧਾਵੈ, ਮ੍ਰਿਗ ਤ੍ਰਿਸ਼ਨਾ ਜੋ ਝੂਠੋ ਇਹੋ ਜਗ, ਦੇਖ ਤਾਸ ਉੱਠ ਧਾਵੈ। ਭੁਗਤ ਮੁਗਤ ਕਾ ਕਾਰਨ ਸੁਵਾਮੀ, ਮੂੜ ਤਾਹੇ ਬਿਸਰਾਵੈ, ਜਨ ਨਾਨਕ ਕੋਟਨ ਮੈਂ ਕੋ, ਭਜਨ ਰਾਮ ਕੋ ਪਾਵੈ। ਗੌੜੀ ਮੁਹੱਲਾ ਨੌਵਾਂ, ਸਾਧੋ ਇਹ ਮਨ ਗਹਿਓ ਨਾ ਜਾਈ, ਚਾਂਚਲ ਤ੍ਰਿਸ਼ਨਾ ਸੰਗ ਬਸਤ ਹੈ, ਜਾ ਤੇ ਥਿਰ ਨਾ ਰਹਾਈ ਰਹਾਉ। ਕਠਿਨ ਕ੍ਰੋਧ ਘਟ ਹੀ ਕੇ ਭੀਤਰ, ਜੈ ਸਦ ਸਭ ਬਿਸਰਾਈ, ਰਤਨ ਗਿਆਨ ਸਭ ਕੋ ਹੈਰਲੀਨਾ, ਤਾਸਿਓ ਕਛ ਨਾ ਬਸਾਈ। ਜੋਗੀ ਜਤਨ ਕਰਤ ਸਭ ਹਾਰੇ, ਗੁਣੀ ਰਹੇ ਗੁਣ ਗਾਈ, ਜਨ ਨਾਨਕ ਹਰ ਭੈ ਦਿਆਲਾ, ਤੋ ਸਭ ਬਿਧ ਬਣ ਆਈ। ਗੌੜੀ ਮੁਹੱਲਾ ਨੌਵਾਂ, ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲ ਕਪਾਇਓ, ਬਿਰਥਾ ਕਾਹੇ ਗਵਾਵੋ ਰਹਾਓ। ਪਤਤ ਪਨੀਰ ਦੀਨ ਬੰਧ ਹਰ, ਸਰਨ ਤਾਹੇ ਤੁਮ ਆਵੋ, ਗੱਜ ਕੋ ਤਰਾਸ ਮਿਟਿਓ, ਜੈ ਸਿਮਰਤ ਤੁਮ ਕਾਹੇ ਬਿਸਰਾਵੋ। ਤਜ ਅਭਿਮਾਨ ਮੋਹ ਮਾਇਆ ਪੁਨ, ਭਜਨ ਰਾਮ ਚਿਤ ਲਾਵੋ, ਨਾਨਕੈ ਤੁਮ ਮੁਕਤ ਪੰਥ ਇਹੋ, ਗੁਰਮੁਖ ਹੋਏ ਤੁਮ ਪਾਵੋ। ਗੌੜੀ ਮੁਹੱਲਾ ਨੌਵਾਂ, ਕਉ ਮਾਈ ਭੁੱਲਿਓ ਮਨ ਸਮਝਾਵੈ, ਵੇਦ ਪੁਰਾਣ ਸਾਧ ਮਗ ਸੁਣ ਕਰ, ਨਿਮਖ ਨ ਹਰ ਗੁਣ ਗਾਵੈ ਰਹਾਉ। ਦੁਰਲਭ ਦੇ ਪਾਏ ਮਾਨਸ ਕੀ, ਬਿਰਥਾ ਜਨਮ ਸਰਾਵੈ, ਮਾਇਆ ਮੋਹ ਮਗਨ ਮਹਾਂ ਸੰਕਟ ਬਨ।

ਤਾਸਿਉ ਰੋਚਿ ਉਪਜਾਵੈ। ਅੰਤਰ ਬਾਹਰ ਸਦਾ ਸੰਗ ਪ੍ਰਭ, ਤਾਸਿਉ ਨੇਹੋ ਨਾ ਲਾਵੈ। ਨਾਨਕ ਮੁਕਤ ਤਾਹੇ ਤੁਮ ਮਾਨੋ, ਜੈ ਘਟ ਰਾਮ ਸਮਾਵੈ। ਗੋੜੀ ਮਹੱਲਾ ਨੌਵਾਂ। ਸਾਧੋ ਰਾਮ ਸਰਨ ਬਿਸਰਾਮਾ, ਬੀਦ ਪ੍ਰਾਨ ਪੜੇ ਕੋ ਇਹ ਗੁਣ, ਸਿਮਰੇ ਹਰ ਕੋ ਨਾਮਾ ਰਹਾਉ। ਲੋਭ ਮੋਹ ਮਾਇਆ ਮਮਤਾ ਫੁਨ, ਉਹ ਬਿਖਿਨ ਕੀ ਸੇਵਾ। ਹਰਕ ਸੋਗ ਪਰਸੇ ਜੈ ਨਾਹਨ, ਸੋ ਮੂਰਤ ਹੈ ਦੇਵਾ। ਸੁਰਗ ਨਰਕ ਅੰਮ੍ਰਿਤ ਬਿਖ ਇਹ ਸਭ, ਤਿਉ ਕੰਚਨ ਹਰ ਪੈਸਾ। ਔਸਤ ਨਿੰਦਾ ਇਹ ਸਮਝਾ ਕਹਿ, ਲੋਭ ਮੋਹ ਫੁਨ ਤੈਸਾ। ਦੁੱਖ ਸੁਖ ਇਹ ਬਾਧੇ ਜੈ ਨਾਹਨ, ਤੈ ਤੁਮ ਜਾਨੋ ਗਿਆਨੀ। ਨਾਨਕ ਮੁਕਤ ਤਾਹੇ ਤੁਮ ਮਾਨੋ, ਇਹ ਬਿਦ ਕੋ ਜੋ ਪ੍ਰਾਣੀ। ਗੌੜੀ ਮੁਹੱਲਾ ਨੌਵਾਂ। ਮਨ ਰੇ ਕਹਾ ਭਇਓ ਤੈ ਬੋਰਾ, ਐਨ ਸਿਉਧ ਘਟੇ ਨਹੀਂ ਜਾਣੈ। ਭਇਓ ਲੋਭ ਸੰਗ ਹੋਰਾ ਰਹਾਓ। ਜੋ ਤਨ ਆਪਣੋ ਕਰ ਮਾਨਿਓ, ਜੋ ਤਨ ਤੈ ਆਪਣੋ ਕਰ ਮਾਨਿਓ। ਅਰ ਅਰ ਸੁੰਦਰ ਗ੍ਰਹਿ ਨਾਰੀ, ਇਨ ਮੈਂ ਕਛ ਤੇ ਰੋਰੇ ਨਾਹਨ। ਦੇਖੋ ਸੋਚ ਵਿਚਾਰੀ, ਰਤਨ ਜਨਮ ਆਪਣੋ ਤੈ ਹਾਰਿਓ। ਗੋਬਿੰਦ ਗਤ ਨਹੀਂ ਜਾਨੀ, ਨਿਮਖ ਨਲੀਨ ਭਇਓ ਚਰਨਨ ਸਿਉ। ਬਿਰਥਾ ਔ ਦਿਸਰਾਨੀ, ਕਹੋ ਨਾਨਕ ਸੋਈ ਨਰ ਸੁਖੀਆ। ਰਾਮ ਨਾਮ ਗੁਣ ਗਾਵੈ, ਔਰ ਸਗਲ ਜਗ ਮਾਇਆ ਮੋਹਿਆ। ਨਿਰਭੈ ਪਦ ਨਹੀਂ ਪਾਵੈ। ਗੌੜੀ ਮੁਹੱਲਾ ਨੌਵਾਂ। ਨਰ ਅਚੇਤ ਭਾਪ ਤੇ ਡਰ ਰੇ, ਦੀਨ ਦਿਆਲ ਸਗਲ ਭੈ ਭੰਜਨ। ਸਰਨ ਤਾਹੇ ਤੁਮ ਪਰ ਰੇ ਰਹਾਓ। ਵੀਰ ਪ੍ਰਾਣ ਜਾਸ ਗੁਣ ਗਾਵਤ, ਤਾਕੋ ਨਾਮ ਹੀਏ ਮੋਹ ਧਰ ਰੇ। ਪਾਵਨ ਨਾਮ ਜਗਤ ਮੈਂ ਹਰ ਕੋ, ਸਿਮਰ ਸਿਮਰ ਕਸਮਲ ਸਭ ਹਰ ਰੇ। ਮਾਨਸ ਦੇ ਬੋਹਰ ਨੈ ਪਾਵੈ, ਕਛੂ ਅਪਾਉ ਮੁਕਤ ਕਾ ਕਰ ਰੇ। ਨਾਨਕ ਕਹਿਤ ਗਾਏ ਕੁਰਨਾ ਮੈਂ, ਭਵ ਸਾਗਰ ਕੈ ਪਾਰ ਉਤਰ ਰੇ।

ਵੱਡੇ ਵੱਡੇ ਜੋ ਦੁਨੀਆਦਾਰ ਕਾਹੂ ਕਾਜ ਨਾਹੀ ਗਾ ਬਾਰ ਹਰ ਕਾ ਦਾਸ ਨੀਚ ਕੁਲ ਸੁਣੈ ਤਿਸਕੇ ਸੰਗ ਖਿਨ ਮੈਂ ਉਦਰਾਏ।

ਸਰਵਸਾਰ ਧਾਰੀਆ ਗੁਰ ਨਿਮ ਨਿਮ ਲਾਗੋ ਪਾਏ ਦੇ ਹੋ ਦੇਖਾਰੀਆ ਮੈਂ ਕੀਏ ਮਿੱਤਰ ਅਨੇਕ ਇੱਕ ਸਬਲ ਹਾਰੀਆ ਸਭ ਗੁਣ ਕਿਸੇ ਨਾਏ ਹਰਪੂਰ ਭੰਡਾਰੀਆ ਚੌਂ ਦਿਸ ਜਪੇ ਨਾਮ ਸੁਖ ਸੁਵਾਰੀਆ

ਆਪਣ ਘਰ ਵਾਸ ਨਾਹੀਂ ਪੁੱਛ ਸਕੀ ਸਹੇਲੀਆ, ਆਪਣ ਨਾਮ ਪ੍ਰੀਤ ਪਿਆਰ ਨਾਹੀਂ ਵਸੇ ਸੱਚ ਸੁਹੇਲੀਆ। ਸੱਚ ਮਨ ਸਜਨ ਸੰਤੋਖ ਮੇਲਾ, ਗੁਰ ਮਤੀ ਸਭ ਜਾਣਿਆ, ਨਾਨਕ ਨਾਮ ਨਾ ਛੋੜੇ ਸਾ ਤਨ ਨਾਮ ਸਹਿ ਸੁਮਾਣੀਆਂ। ਮਿਲ ਸਖੀ ਸਹਿਲੜਿਓ ਹਮ ਪਿਰ ਰਾਵੇ ਹਾ, ਗੁਰ ਪੂਛ ਲਿਖੋ ਗੀ ਦਿਓ ਸਭ ਸਨੇਹਾ।

ਕੁੜਮਣੀ ਨੀ ਘਰੀਆ ਜਿਓ ਕੂੜ ਮੁਠੀ ਕੁੜਿਆਰੇ ਕਿਉਂ ਖੁੱਲੈ ਗੱਲ ਜੇ ਬੜਿਆ ਜਿਓ ਬਿਨ ਗੁਰੇ ਹੱਥ ਪਿਆਰੇ ਹਰਪ੍ਰੀਤ ਪਿਆਰੇ ਸਦ ਵਿਚਾਰੇ ਤਸੀ ਕਾਸੋ ਹੋਵੈ ਪੁੰਨ ਦਾਨਾ ਨੇਕ ਨਹਾਵਣ ਕਿਉਂ ਅੰਤਰ ਮਲ ਧੋਵੈ।

ਵਿੱਚੋਂ ਆਪ ਗਵਾਏ, ਵਿੱਚੋਂ ਆਪ ਗਵਾਏ, ਹਰ ਗੁਣ ਗਾਏ, ਅੰਦਰ ਲਾਗਾ ਪਾਓ, ਸੁਣ ਸਖੀ ਸਹਿਲੀ ਜੀ ਕੇ ਮੇਲੇ, ਗੁਰ ਕਹਿ ਸਬਦ ਸਮਾਓ।

ਜੀਓ ਪ੍ਰਿਆਗਮਿਆ ਪਾਰਾ ਆਪੇ ਮੇਲ ਮਿਲਿਆ ਜੀਓ ਆਪੇ ਬਖਸਨ ਹਾਰਾ ਅਵਗਣ ਬਖਸਨ ਹਾਰਾ ਕਾਮਣ ਕੰਤ ਪਿਆਰਾ ਖੜਖੜ ਰਿਹਾ ਸਮਾਈ ਪ੍ਰੇਮ ਪ੍ਰੀਤ ਪਾਏ ਭਗਤੀ ਪਾਈਏ ਸਦਗੁਰੂ ਬੁਝ ਬਜਾਈ ਸਦਾਨੰਦ ਰਹਿ ਦਿਨ ਰਾਤੀ ਆਂਦਨ ਰਹਿ ਲਿਵਲਾਈ ਨਾਨਕ ਸਹਿਜੇ ਹਰ ਵਰ ਪਾਇਆ ਸਾਧਨ ਨੌਨਿਤ ਪਾਈ ਗੌੜ ਮਹੱਲਾ ਤੀਜਾ ਮਾਇਆ ਸਾਰੂ ਸਬਲ ਵਰਤੈ ਜੀਓ ਕਿਉਂ ਕਰ ਦੁੱਤਰ ਧਰਿਆ ਜਾਏ ਰਾਮ ਨਾਮ ਕਰ ਬੋਝਾ ਜੀਓ ਸਬਦ ਖੇਵਟ ਵਿੱਚ ਪਾਏ ਸਬਦ ਖੇਵਟ ਵਿੱਚ ਪਾਏ ਹਰ ਆਪ ਲੰਘਾਏ ਇਹਨ ਬਿਰਧ ਉੱਤਰ ਤਰੀਐ ਗੁਰਮ

ਕੀ ਬਦਨੀ ਦਾਣੀ ਮਾਤ ਪਿਤਾ ਸੁਧ ਭਾਈ ਖਰੇ ਪਿਆਰੇ ਜਿਉ ਡੂਬ ਮੋਏ ਬਿਨ ਪਾਣੀ ਡੂਬ ਮੋਏ ਬਿਨ ਪਾਣੀ ਗਤਨੀ ਦਾਣੀ ਹੋਮੇ ਧਾਤ ਸੰਸਾਰੇ ਜੋ ਆਇਆ ਸੋ ਸਭ ਕੋ ਦਾਸੀ ਉਭਰੇ ਗੁਰ ਵਿਚਾਰੇ ਗੁਰਮੁਖ ਹੋਵੇ ਰਾਮ ਨਾਮ ਖਾਣੇ ਆਪ ਤਰਾ ਕੁਲ ਤਾਰੇ ਨਾਨਕ ਨਾਮ ਵਸੇ ਕਟੇ ਅੰਦਰ ਗੁਰਮਤਿ ਮਿਲੇ ਪਿਆਰੇ।

ਪਤਤਾ ਸੰਗ ਪੁਨਿਤ ਕਰ ਪੁਨਹ ਪੁਨਹ ਬਲਿਹਾਰ ਨਾਨਕ ਰਾਮ ਨਾਮ ਜਪ ਪਾਪ ਕੋ ਤਿਨ ਕਿਲਵਖ ਦਾਹਨ ਹਾਰ ਛੰਤ ਜਪ ਮਨਾ ਤੂ ਰਾਮ ਨਾਰਾਇਣ ਗੋਬਿੰਦਾ ਹਰ ਮਾਧੋ ਤਿਆਏ ਮਨਾ ਮੁਰਾਰ ਮੁਕੰਦੇ ਕੱਟਿਐ ਕਾਲ ਦੁਖ ਪਾਦੋ ਦੁਖਰਨ ਦੀਨ ਸਰਣ ਸ੍ਰੀ ਤਰ ਚਰਨ ਕਮਲ ਆਰਾਧਿਐ ਜਮ ਪੰਥ ਵਿਖੜਾਗਨ ਸਾਗਰ ਨਿਮਕ ਸਿਮਰਤ ਸਾਧਿਐ ਕਲ ਮਿਲੈ ਦਹਿਤਾ ਸੁਧ ਕਰਤਾ ਦਿਨ ਸਰਾਣਿਆ ਰਾਧੋ ਬਿਰਮੰਤ ਨਾਨਕ ਕਰੋ ਕਿਰਪਾ ਗੋਪਾਲ ਗੋਬਿੰਦ ਮਾਧੋ ਸਿਮਰ ਮਨਾ ਦਾਮੋਦਰ ਦੁਖ ਹਰ ਪੈ ਭੰਜਨ ਹਰ ਰਾਇਆ ਸ੍ਰੀ ਰੰਗੋ ਦਯਾਲ ਮਨੋਰ ਭਗਤ ਵਛਲ ਬਿਰਦਾਇਆ ਭਗਤ ਵਛਲ ਪੁਰਖ ਪੂਰਨ ਮਨ ਚਿੰਦਿਆ ਪਾਈਐ ਤਮ ਅੰਧ ਕੋਪ ਤੇ ਉਧਾਰੇ ਨਾ ਮਨ ਵਸਾਈਐ ਸੁਰ ਸਿੱਧ ਗਣ ਗੰਧਰਬ ਮਨ ਜਨ ਗੁਣ ਅਨੇਕ ਭਗਤੀ ਗਾਇਆ ਬ੍ਰਹਮਤ ਨਾਨਕ ਕਰਹੋ ਕਿਰਪਾ ਪਾਰ ਬ੍ਰਹਮ ਹਰਿ ਰਾਇਆ

ਮਨ ਬਿਸਰਾਨਾ ਤਾਰੋ ਕਿਰਪਾ ਜਿਸ ਗੁਸਾਈ ਅਤੁੱਤ ਨਾਨਕ ਤਿਸ ਬਿਸਰਉ ਨਾਹੀ ਸਰੋਖ ਆਵਤ ਹੁਕਮ ਬਿਨਾ ਸੁਖਮ ਆਗਿਆ ਭਿੰਨ ਨਾ ਕੋਏ ਆਮਨ ਜਾਨਾ ਤੈ ਮਿਟੈ ਨਾਨਕ ਦੇ ਮਨ ਸੋਏ ਪੌੜੀ ਇਓ ਜੀ ਬਹੁਤ ਗਰਭ ਵਾਸੇ ਮੋਹ ਮਗਨ ਮੀਠ ਜੋਨ ਫਾਸੇ ਇਨ ਮਾਇਆ ਤ੍ਰੈਗੁਣ ਬਸ ਕੀਨੇ ਆਪਣ ਮੋਹ ਕਟੇ ਕਟ ਦੀਨੇ ਇਹ ਸਾਜਨ ਕਜ ਕਰੋ ਉਪਾਇਆ ਜਾਂ ਤੇ ਤਰੋ ਵਿਖਮ ਏ ਮਾਇਆ ਕਰ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ।

ਮਹੱਲਾ ਪਹਿਲਾ ਦੁੱਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾ ਹਉ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਾਰ ਭੂਰ ਰਹਿਆ ਤੂੰ ਸੱਚਾ ਸਾਹਿਬ ਸਿਵਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ

ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰ ਇੰਦਰ ਆਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ

ਨਾਨਕ ਕਿਹਾ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖਾ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਨ ਵੱਡਾ ਆਖੈ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ

ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦ ਬਿਨ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾਂ ਜਿਸ ਤੂੰ ਦੇਹ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾਂ

ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ

ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮਜਾਤ ਨਾਨਕ ਨਾਵੈ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਬਡ ਭਾਗ ਬਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸਾ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਈ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿੱਤ ਵਹਿ ਉਦਮ ਜਾਂ ਆ ਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਂ ਕਾਰਜ ਕੇ ਆਗਿਆ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸਤਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਬਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਉਡੇ ਊੜ ਆਵੈ ਸੈ ਕੋ ਸਾਂ ਤਿਸ ਪਾਛੈ ਬਚਰੇ ਛਰਿਆ

ਦਸ ਅਸ਼ਟ ਸਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਨ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵਹੁ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਅਵਰ ਨਾ ਜਾਣਾ

ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਈ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰਹੇ ਹਰ ਪੂਜਾ ਜੀ ਤਪ ਤਾਪਹੇ ਜਪਹੇ ਬੇਅੰਤਮ ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸਾਹਿਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾਂ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਰ ਜੇਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਰੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹੇ ਸੋ ਹੋਈ ਤੁਰ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਰੇ ਆਪੇ ਸਿਰਜ ਸਭ ਗੋਈ

ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੋਂ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਰ ਆਪ ਵਿਛੋੜਿਆ ਆਪ ਮਿਲ।

ਮੇਲ ਜਿਸਨੂੰ ਤੂੰ ਜਾਣ ਆਏ ਹੇ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਬਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਮ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖਹਿ ਜਾਣਹਿ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤੇ

ਨਾਮ ਮਿਲ ਸਾਧ ਸੰਗਤ ਭਜ ਕੇ ਬਲ ਨਾਮ ਸਰਨ ਜਮ ਲਾਗ ਭਵ ਜਲ ਤਰਨ ਕਾ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਾ ਰਹਾਉ ਜਪ ਤਪ ਸੰਜਮ ਧਰਮ ਨਾ ਕੁਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮ ਸਰਨ ਪਰੇ ਕੀ ਰੱਖੋ ਸਰਮ ਜਪ ਤਪ ਸੰਜਮ ਧਰਮ ਨਾ

ਆਓ ਭਾਈ ਪੁਨਰ ਆਸ਼ਿਸ਼ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪਹੁ ਪਨ ਬ੍ਰਿਸ਼ਟ ਗਗਨ ਤੇ ਭਈ ਸਭ ਹੈ ਨ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਿਲਿਹੋ ਉਬਾਰੇ ਕਵਿਉ ਬਾਚ ਬੇਨਤੀ ਚੌਪਈ ਹਮਰੀ ਕਰੋ ਹੱਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਮਨ ਰਹਾ ਹਮਾਰਾ ਆਪਣਾ ਜਾਨ ਕਰੋ ਪ੍ਰਿਤਪਾਰਾ ਹਮਰੇ ਦੁਸ਼ਟ ਸਵਾ ਤੁਮ ਕਾਵਹੋ ਆਪ ਹੱਥ ਦੈ ਮੋਹੇ ਬਚਾਵਹੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭੈ ਰਿਨ ਕੋ ਆਜ ਸੰਘਰੀਐ

ਦੇਵ ਕ ਸਿੱਖ ਹਮਾਰੇ ਤਾਰੀਆ ਹੈ, ਚੁਣ ਚੁਣ ਸਤਰ ਹਮਾਰੇ ਮਾਰੀਆ ਹੈ, ਆਪ ਹਾਥ ਦਾ ਮੁਝੇ ਉਭਰੀਆ, ਮਰਨ ਕਾਲ ਕਾ ਤ੍ਰਾਸ ਨਵਰੀਆ, ਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁਜੂ ਕਰਿਓ ਰੱਛਾ, ਰਾਖ ਲਿਹੋ ਮੋਹਿ ਰਾਖਨ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਸ ਕੰਤਾ।

ਘਾਟ ਘਾਟ ਕੇ ਪਟ ਪਟ ਕੀ ਜਾਣਾ। ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ। ਜਬ ਆ ਕਰਖ ਕਰਤ ਹੋ ਕਬਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਜੇਤੇ ਬਦਨ ਸ੍ਰੇਸ਼ਟ ਸਭ ਧਾਰ ਆਪ ਆਪਣੀ ਬੂਝ ਉਚਾਰ ਤੁਮ ਸਭ ਹੀ ਤੇ ਰਹਿਤ ਨਰਾਲਮ ਜਾਨਤ ਬੇਦ ਭੇਦ ਆਰਿਆਲਮ।

ਦਮ ਤਾਕੋ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੇਵੇ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ

ਅੜਲ ਸੁਨੈ ਗੁੰਗ ਜੋ ਯਾਹੇ ਸੋ ਰਸਨਾ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟ ਨਾ ਤਿਨ ਨਰਕੇ ਰਹਾ ਹੋ ਜੋ ਜਾ ਕੀ ਏਕ ਬਾਰ ਚੌਪੀ ਕੋ ਕਹੈ ਚੌਪਈ ਸੰਮਤ ਸਤਰਹ ਸਹਿਸ ਪਣਿਜੈ ਅਰਧ ਸਹਿਸ ਪੁਨ ਤੀਨ ਕਹਿਜੈ ਭਾਦਰਵ ਸੁਦੇ ਅਸ਼ਟਮੀ ਰਵ ਬਾਰਾ ਤੀਰ ਸਤਦਰਵ ਗ੍ਰੰਥ ਸਧਾਰਨ ਏਤ ਸ੍ਰੀ

ਸੁਭਮਸਤੁ ਅਪਜੂ ਦੋਹਰਾ। ਦਾਸ ਜਾਨ ਕਰ ਦਾਸ ਪਰ ਕੀਜੈ ਕਿਰਪਾ ਅਪਾਰ, ਆਪ ਹਾਥ ਦੈ ਰਾਖ ਮੋਹੇ, ਮਨ ਕਰਮ ਬਚਨ ਵਿਚਾਰ। ਚੌਪਈ ਮੈਂ ਨਾ ਗਣੇਸ਼ ਹੈ ਪ੍ਰਥਮ ਨਾਉ, ਕਿਸਨ ਬਿਸਨ ਕਬ ਹੂੰ ਨਹਿ ਧਿਆਉਂ।

ਆਰੋ ਆਪਣਾ ਜਾਨ ਕਰੋ ਰਖਵਾਰ ਵਾਹ ਕਹਿ ਕੀ ਲਾਜ ਵਿਚਾਰ ਆਪਣਾ ਜਾਨ ਮੁਝੈ ਪ੍ਰਿਤ ਪਰੀਐ ਚੁਨ ਚੁਨ ਸਤਰ ਹਮਾਰੇ ਮਰੀਐ ਦੇਗ ਤੇਗ ਜਗ ਮੈਂ ਦੋ ਚੱਲੈ ਰਾਖ ਆਪ ਮੈਂ ਔਰ ਨਾ ਦਲੈ ਤੁਮ ਮਮ ਕਰੋ ਸਦਾ ਪ੍ਰਿਤ ਪਾਰਾ ਤੁਮ ਸਾਹਿਬ ਮੈਂ ਦਾਸ ਤਹਾਰਾ

ਆਪ ਗਰੀਬ ਨਿਵਾਜਾ। ਦਾਸ ਜਾਨ ਕਰ ਕਿਰਪਾ ਕਰਹੁ ਮੋਹੇ, ਹਾਰ ਪਰਾ ਮੈਂ ਆਨ ਦੁਆਰ ਤੋਹੇ। ਆਪਣਾ ਜਾਨ ਕਰੋ ਪ੍ਰਿਤ ਪਾਰਾ, ਤੁਮ ਸਾਹਿਬ ਮੈਂ ਕਿੰਕਰ ਥਾਰਾ। ਦਾਸ ਜਾਨ ਦੈ ਹੱਥ ਉਬਾਰੋ, ਹਮਰੇ ਸਭ ਬੈਰੀਅਨ ਸੰਘਾਰੋ। ਪ੍ਰਥਮ ਧਰੋ ਭਗਵਤ ਕੋ ਧਿਆਨਾ, ਬਹੁਰ ਕਰੋ ਕਵਤਾ ਬਿਦ ਨਾਨਾ। ਕ੍ਰਿਸ਼ਨ ਜਥਾ ਮਤ ਚਰਿਤਰ ਉਚਾਰੋ, ਚੂਕ ਹੋਏ ਕਬ ਲਿਹੋ ਸੁਧਾਰੋ, ਕਬ ਉਵਾਚ ਦੋਹਰਾ। ਜੋ ਨਿਜ ਪ੍ਰਭੋ ਸੋ ਕਹਾ, ਸੋ ਕਹਿ ਹਉ ਜਗ ਮਾਹੇ। ਜੋ ਤਿਹ ਪ੍ਰਭ ਕੋ ਧਿਆਏ ਹੈ।

ਜਲ ਤੇ ਉਜਤ ਰੰਗ ਜਿਉਂ ਜਲ ਹੀ ਬਿਖੈ ਸਮਾਹੇ ਦੋਹਰਾ। ਜਬ ਆਇਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ। ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਨਾਏ ਕਬ ਵਾਚ ਦੋਹਰਾ। ਠਾੜ ਭਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ। ਪੰਥ ਚੱਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ ਦੋਹਰਾ। ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ ਧਿਆ ਹੈ ਸੰਤ। ਅੰਤ ਲਹਿੰਗੇ ਮੁਕਤ ਫਲ ਪਾਵਹਿੰਗੇ ਭਗਵੰਤ ਦੋਹਰਾ। ਕਾਲ ਪੁਰਖ ਕੀ ਦੇਹ ਮੋਹ ਕੋਟ ਕਬਿਸਨ ਮਹੇਸ਼ ਕੋਟ ਇੰਦਰ ਬ੍ਰਹਮਾ ਕਿਤੇ ਰਬ ਸਸ ਕਰੋਰ ਜਲੇਸ਼ ਦੋਹਰਾ। ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਗਤ ਨੇਤ। ਸੁਰਗਵਾਸ ਰਾਘਵਰ ਕਰਾ ਸਗਰੀ ਪੁਰੀ ਸਮੇਤ ਚੌਪਈ। ਜੋ ਇਹ ਕਥਾ ਸੁਣੈ ਅਰ ਗਾਵੈ ਦੁਖ ਪਾਪ ਤਹ ਨਿਕਟ ਨ ਆਵੈ। ਬਿਸਨ ਭਗਤ ਕੀ ਏ ਫਲ ਹੋਈ ਆਦ ਵਿਆਦ ਛੁਹ ਸਕੈ ਨ ਕੋਈ। ਸੰਮਤ ਸਤਰੈ ਸਹਿਸ ਪਚਾਵਨ ਅਹਾੜ ਵਧੇ ਪ੍ਰਥਮ ਸੁਖਦਾਵਨ। ਤੋ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲੋਹ ਲਿਹੁ ਸੁਧਾਰਾ ਦੋਹਰਾ। ਨੇਤਰ ਤੁੰਗ ਕੇ ਚਰਨ ਤਰ ਸਤਦਰਬ ਤੀਰਥ ਰੰਗ ਸ੍ਰੀ ਭਾਗਵਤ ਪੂਰਨ ਕੀਓ ਰਾਘਵਰ ਕਥਾ ਪ੍ਰਸੰਗ ਦੋਹਰਾ। ਸਾਧ ਅਸਾਧ ਜਾਨੋ ਨਹੀਂ ਬਾਦ ਸਵਾਦ ਬਬਾਦ। ਗ੍ਰੰਥ ਸਗਲ ਪੂਰਨ ਕੀਓ ਭਾਗਵਤ ਕਿਰਪਾ ਪ੍ਰਸਾਦ ਸਵਈਆ।

ਵਸਾਇਆ ਕਾਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ

ਸਭ ਕਿਛ ਹੈ ਜਿਸ ਦੇਹੇ ਸੋ ਪਾਵੈ ਸਦਾ ਸਿਵਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨਕਾ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਾ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ

ਮੇਰਾ ਆਧਾਰ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹ ਨਾਨਕ ਤਹ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਨੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਾਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਾਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰ ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਔਰ ਧਾਰ ਤਮ ਸੰਸਾਰ ਚਰਨ ਲੱਗ ਤਰੀਆ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ।

ਜਗ ਮੈਂ ਉੱਤਮ ਕਾਢੀਆ ਹੈ ਵਿਰਲੇ ਕੇਈ ਕੇ ਮਹੱਲਾ ਪੰਜਵਾਂ ਰੱਖੇ ਰੱਖਣ ਹਾਰ ਆਪ ਉਬਾਰਿਆ ਨਾ।

ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

तुमरी गात मित तुम ही जानी नानक दास।

ਸਾਂ ਸੁਆਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੇ ਪ੍ਰਿਥਮੈ ਸਰਬੱਤ ਖਾਲਸਾ ਜੀ।

ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਵਾਫ ਕਰਨੀ, ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ, ਐਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ।

ਧਰਮ ਪੈ ਭੂਲੇ ਸੁੱਤ ਦਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ।

0: ਨਾਨਕ ਸਤਿਗੁਰਬਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸੋ ਦਾਰੇ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ। ਆਓ ਹੁਣ ਸ਼ਾਮਾਂ ਦੇ ਕਥਾ ਕੀਰਤਨ ਦੀ ਰਮਤਾ ਹੋ ਰਹੀ ਹੈ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਕੱਲ੍ਹ ਨੂੰ ਗੁਰੂ ਘਰ ਵਿਖੇ ਸ਼ਾਮੀ 6:30 ਵਜੇ ਤੋਂ ਲੈ ਕੇ ਰਾਤ ਤਕਰੀਬਨ 10 ਵਜੇ ਤੀਕਰ ਜੋ ਰਾਗ ਮਲਹਾਰ ਕੀਰਤਨ ਦਰਬਾਰ ਹੋ ਰਹੇ ਹਨ, ਜਿਸ ਵਿੱਚ ਆਪ ਸੰਗਤਾਂ ਨੂੰ ਪੰਥ ਪ੍ਰਸਿੱਧ ਕੀਰਤਨੀ ਜਥੇ ਕੀਰਤਨ ਦੌਰਾ ਨਿਹਾਲ ਕਰਨਗੇ। ਸਭ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਦੂਸਰੀ ਬੇਨਤੀ ਹੈ, ਜੋ ਹਰ ਸਾਲ ਦੀ ਤਰ੍ਹਾਂ ਅਖੰਡ ਕੀਰਤਨੀ ਜਥੇ ਵੱਲੋਂ ਸਾਲਾਨਾ ਸਮਾਗਮ ਹੁੰਦੇ ਹਨ, ਅਗਲੇ ਸ਼ੁੱਕਰਵਾਰ ਨੂੰ ਜੋ ਸਵੇਰੇ 25 ਤਰੀਕ ਨੂੰ ਸ੍ਰੀ ਆਸਾ ਜੀ ਦੇ ਵਾਰ ਦੇ ਕੀਰਤਨ ਸ਼ਾਮੀ 6:30 ਵਜੇ ਤੋਂ ਲੈ ਕੇ ਰਾਤ 9 ਵਜੇ ਤੀਕਰ, ਅਤੇ ਜੋ ਸ਼ਨੀਵਾਰ ਨੂੰ ਸਵੇਰੇ ਆਸਾ ਜੀ ਦੇ ਵਾਰ ਦੇ ਕੀਰਤਨ ਹੋਣਗੇ, ਉਹ ਗੁਰੂ ਘਰ ਢੇਸੀ ਵਿਖੇ ਹੋਣਗੇ। ਉੱਥੇ ਨਾਲ ਹੀ ਅੰਮ੍ਰਿਤ ਸੰਚਾਰ ਹੈ। ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ, ਆਪ ਜੀਆਂ ਨੇ ਸਮੇਂ ਸਿਰ ਪਹੁੰਚਣਾ, ਅਤੇ ਸ਼ਨੀਵਾਰ ਜੋ 25 ਤਰੀਕ ਸ਼ਾਮ ਨੂੰ ਹੈ ਉਹ ਰਹਿਣ ਸਭਾਈ ਕੀਰਤਨ ਹੋਣਗੇ। ਸੋ ਆਪ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਕੁਲਚੁਕ ਦੀ ਖਿਮਾ ਸਵਾਬ। ਹੁਣ ਆਪ ਜੀ ਨੂੰ ਸਤਿਕਾਰਯੋਗ ਗਿਆਨੀ ਗੁਰੂ ਜੰਡ ਸਿੰਘ ਜੀ ਪਟਿਆਲੇ ਵਾਲੇ ਲੜੀਵਾਰ ਕਥਾ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਤਸੰਗ ਜੀਓ, ਵੱਡਿਆਂ ਭਾਗਾਂ ਵਾਲੇ ਹਾਂ, ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੇ ਕੀਮਤੀ ਸਮੇਂ ਨੂੰ ਸਫਲ ਬਣਾ ਰਹੇ ਹਾਂ। ਮਹਾਰਾਜ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹਰ ਰੋਜ਼ ਵਰਤਦੀ ਹੈ ਔਰ ਇਸ ਵੇਲੇ ਆਪਾਂ ਤੁਰਕੀ ਬਾਣੀ ਦੇ ਪਾਵਨ ਅਰਥ ਸ਼੍ਰਵਣ ਕਰਦੇ ਹਾਂ। ਕੱਲ੍ਹ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਦੋ ਰੂਹਾਂ ਦਾ ਜ਼ਿਕਰ ਮਹਾਰਾਜ ਜੀ ਨੇ ਕੀਤਾ ਬਾਣੀ ਦੇ ਅੰਦਰ, ਇੱਕ ਦੁਹਾਗਣੀ ਇੱਕ ਸੁਹਾਗਣੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਆਪਾਂ ਤਕਰੀਬਨ ਅੰਦਰੂਨੀ ਅਰਥ ਕੱਲ ਕੀਤੇ ਸਨ, ਅੱਜ ਵੀ ਅੰਦਰੂਨੀ ਅਰਥ ਹੀ ਸੁਹਾਗਣ ਔਰ ਦੁਹਾਗਣ ਦੇ ਕਰਾਂਗੇ, ਕਿਉਂਕਿ ਜੇ ਸੁਹਾਗਣ ਔਰ ਦੁਹਾਗਣ ਦੀ ਬਾਹਰੀ ਡੈਫੀਨੇਸ਼ਨ ਸੰਸਾਰ ਦੇ ਲੈਵਲ ਤੇ ਕੀਤੀ ਜਾਵੇ ਕਿ ਸੰਸਾਰ ਚ ਸੁਹਾਗਣ ਸੰਸਾਰ ਚ ਦੁਹਾਗਣ ਕਿਹਨੂੰ ਕਿਹਾ, ਉਹ ਫਿਰ 80% ਲੋਕ ਤਾਂ ਸੁਣ ਹੀ ਨਹੀਂ ਸਕਦੇ, ਕਿਉਂਕਿ ਕਿਤੇ ਨਾ ਕਿਤੇ ਕਲਯੁਗ ਦਾ ਪ੍ਰਭਾਵ ਐਸਾ ਦੁਨੀਆਦਾਰੀ ਦੇ ਉੱਤੇ, ਹਰ ਸੱਭਿਅਤਾ ਦੇ ਲੋਕ ਆਪਣੀ ਸੱਭਿਅਤਾ ਆਪਣਾ ਆਪ ਆਪਣਾ ਵਜੂਦ ਭੁੱਲੇ ਪਏ ਹੈ ਤੇ ਦੁਨੀਆਦਾਰੀ ਦੇ ਉੱਤੇ ਪਹਿਲਾਂ ਜਿਹੜੇ ਰਿਸ਼ਤੇ ਨਾਤੇ ਹੁੰਦੇ ਸਨ ਉਹ ਪ੍ਰੇਮ ਦੇ ਹੁੰਦੇ ਸਨ,

ਜਿਤਨੇ ਵੀ ਰਿਸ਼ਤੇ ਨਾਤੇ ਨੇ ਜਾਂ ਤਾਂ ਮਾਇਆ ਦੇ, ਪੈਸੇ ਦੇ ਜਾਂ ਅਟਰੈਕਸ਼ਨ ਦੇ ਰਹਿ ਗਏ ਆ, ਪ੍ਰੇਮ ਨਹੀਂ ਹੈ। ਜਦੋਂ ਰਿਸ਼ਤੇ ਨਾਤਿਆਂ 'ਚ ਪ੍ਰੇਮ ਨਹੀਂ ਹੁੰਦਾ, ਭਾਵਨਾ ਨਹੀਂ ਹੁੰਦੀ, ਫਿਰ ਨਿਭਣੇ ਵੀ ਕੀ ਹੈ। ਕਈ ਵਾਰ ਤਾਂ ਸਿਰਫ ਨਾਮ ਨਾਮ ਹੁੰਦਾ, ਰਿਸ਼ਤਾ ਰੁਸ਼ਤਾ ਕੁਛ ਨਹੀਂ ਹੁੰਦਾ। ਇੰਨੀ ਸੱਚਾਈ ਅਸੀਂ ਤਾਂ ਬੋਲ ਸਕਦੇ ਹਾਂ, ਪਰ ਸਮਾਜ ਦੇ ਖੱਪਦੀ ਨਹੀਂ।

ਆਤਮਾਲੋਕ ਬਹੁਤ ਉੱਚੇ ਕਿਰਦਾਰ ਦੇ ਨਾਮ ਭਜਨ ਬੰਦਗੀ ਬਾਣੀ ਵਾਲੇ ਹੁੰਦੇ ਸੀ ਤੇ ਹੁਣ

ਤਾਂ ਗ੍ਰਿਸਤੀਆਂ ਦੇ ਘਰਾਂ ਚੋਂ ਹੀ ਆ ਨਾ। ਤੇ ਹੁਣ ਜਿਹੋ ਜੀ ਮਾਫ ਕਰਨਾ ਸਾਡੇ ਸਮੇਂ ਦੇ ਅਨੁਸਾਰ ਸਾਡੀ ਪ੍ਰਗਤੀ ਹੈ, ਉਹੋ ਜਿਹਾ ਸਮਾਜ ਹੈ ਸਾਰਾ, ਉਹੋ ਜਿਹੇ ਲੋਕ ਨੇ, ਉਹੋ ਜਿਹੇ ਧਾਰਮਿਕ ਨੇ, ਉਹੋ ਜਿਹੇ ਸਮਾਜਿਕ ਨੇ, ਉਹੋ ਜਿਹਾ ਢਾਂਚਾ ਸਭ ਕੁਛ, ਜਿੱਥੇ ਮਿਲਾਵਟ ਖਾਣੇ 'ਚ ਹੋ ਜਾਏ, ਭੋਜਨ 'ਚ ਹੋ ਜਾਏ, ਉੱਥੇ ਖੂਨ 'ਚ ਵੀ ਹੋ ਜਾਂਦੀ ਹੈ, ਉੱਥੇ ਹਰ ਇੱਕ ਪਾਸੇ ਹੋ ਜਾਂਦੀ ਹੈ। ਸੋ ਚਲੋ ਆਪਾਂ ਆਪਣੇ ਵਿਸ਼ੇ 'ਤੇ ਆਈਏ। ਮਹਾਰਾਜ ਸਾਹਿਬ ਜੀ ਸੁਮਤ ਬਖਸ਼ਣ, ਸਾਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ, ਬਹੁਤਿਆਂ ਵੱਲ ਧਿਆਨ ਦੇ ਕੇ। ਕਈ ਵਾਰ ਬੰਦਾ ਦੂਸਰਿਆਂ ਦੀਆਂ ਕਮੀਆਂ ਦੇਖਦਾ ਦੇਖਦਾ ਆਪ ਖੂਹ 'ਚ ਜਾ ਡਿੱਗਦਾ।

ਅਸੀਂ ਉੱਦਾਂ ਦੇ ਜਿਹੜੇ ਸੰਸਾਰ ਦੇ ਵਿਵਹਾਰ ਨੇ ਜਿਹੜੇ ਤੁਹਾਨੂੰ ਨਹੀਂ ਭਾਉਂਦੇ ਉਹ ਨਾ ਕਰੀਏ। ਸੋ ਕੱਲ੍ਹ ਮਹਾਰਾਜ ਜੀ ਨੇ ਜਿੱਥੇ ਦੁਹਾਗਣਾਂ ਦੀ ਵਿਆਖਿਆ ਕੀਤੀ ਸੀ ਕਿ ਉਹ ਲੋਕ ਜਿਹੜੇ ਰੱਬ ਤੋਂ ਮੁਨਕਰ ਨੇ, ਟੁੱਟੇ ਹੋਏ ਨੇ, ਭੁੱਲੇ ਹੋਏ ਨੇ, ਜਦੋਂ ਮਹਾਰਾਜ ਜੀ ਨੇ ਆਖਿਆ ਸੀ ਉਹਨਾਂ 'ਤੇ ਕਿਰਪਾ ਹੁੰਦੀ ਹੈ, ਉਹ ਫਿਰ ਰੱਬ ਦੇ ਪਿਆਰਿਆਂ ਦੇ ਵਿੱਚ ਵੀ ਆ ਜਾਂਦੇ ਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਐਸੀ ਗੱਲ ਨਹੀਂ ਵੀ ਕਿਸੇ 'ਤੇ ਕਿਰਪਾ ਨਹੀਂ ਹੋ ਸਕਦੀ, ਬੜਿਆਂ 'ਤੇ ਹੋਈ ਹੈ। ਪਰ ਭਾਈ ਗੁਰਦਾਸ ਜੀ ਨੇ ਇੱਕ ਗੱਲ ਦਾ ਨਿਤਾਰਾ ਵੀ ਕੀਤਾ, ਕਹਿੰਦੇ ਅਜਾਮ ਮਲੋਦਰਿਆ ਆਖੀਐ ਪਰ ਘਰ ਜਾਏ ਨਾ ਲਈਐ ਪੰਗਾ, ਜੇਕਰ ਉਧਰੀ ਪੂਦਨਾ ਵਿਉਹ ਪਿਆਲਣ ਕੰਮ ਨਾ ਚੰਗਾ। ਕਹਿੰਦੇ ਜੇ ਅਜਾਮਲ ਦਾ ਪਾਰ ਉਤਾਰਾ ਹੋ ਗਿਆ ਸੀ ਫਿਰ ਕਾਮ ਦੇ ਖੂਹ 'ਚ ਡਿੱਗਣਾ ਚੰਗਾ ਕੰਮ ਨਹੀਂ, ਅਤੇ ਜੇ ਪੂਦਨਾ ਦਾ ਪਾਰ ਉਤਾਰਾ ਹੋ ਗਿਆ ਸੀ ਕਿਸੇ ਦੇ ਬੱਚੇ ਨੂੰ ਘਰੇ ਜਾ ਕੇ ਜ਼ਹਿਰ ਪਿਆ ਕੇ ਮਾਰਨਾ, ਸ਼੍ਰੀ ਕ੍ਰਿਸ਼ਨ ਜੀ ਨੂੰ ਮਾਰਨ ਗਈ ਸੀ ਨਾ ਉਹ, ਕਹਿੰਦੇ ਕਿਸੇ ਦੇ ਬੱਚਿਆਂ ਨੂੰ ਜਾ ਕੇ ਜ਼ਹਿਰ ਦੇ ਕੇ ਮਾਰਨਾ ਇਹ ਕੰਮ ਚੰਗਾ ਨਹੀਂ। ਕਹਿਣ ਦਾ ਭਾਵ ਹੈ ਕਿਸੇ ਐਸੀ ਰੂਹ ਵੱਲ ਜਿਹਦਾ ਕਿਸੇ ਨਾ ਕਿਸੇ ਬਹਾਨੇ ਭਲਾ ਹੋਇਆ ਹੋਵੇ, ਦੇਖ ਕੇ ਆਪ ਇਹ ਸੋਚੀ ਜਾਣਾ ਉਹਦਾ ਵੀ ਤਾਂ ਹੋ ਗਿਆ ਸੀ, ਮੇਰਾ ਵੀ ਹੋ ਜਾਏਗਾ, ਲਾਜ਼ਮੀ ਨਹੀਂ ਹੁੰਦਾ। ਇੱਕ ਸੇਠ ਸੀ, ਕੋਈ ਸਾਧੂ ਸੀ, ਉਹ ਬੰਦਗੀ ਵਾਲੇ ਉਹਨਾਂ ਦੀ ਸੰਗਤ ਕਰਦਾ ਸੀ। ਸੇਠ ਚਲਾਕ ਬਹੁਤ ਸੀ। ਹੁਣ ਜਿਹਨੇ ਬਰਜ ਸੇ ਦਿਮਾਗ

ਰੱਬ ਦਾ ਨਾਂ ਲੈ ਲਿਆ ਕਰੋ, ਹਰ ਵੇਲੇ ਮਾਇਆ ਮਾਇਆ ਕਰਦੇ ਰਹਿੰਦੇ ਹੋ। ਉਹ ਕਹਿੰਦਾ ਜੀ ਦੇਖ, ਅਜਾਮਲ ਦੇ ਇੱਕ ਪੁੱਤ ਦਾ ਨਾਮ ਨਾਰਾਇਣ ਸੀ, ਜਦੋਂ ਮਰਿਆ ਉਹਦਾ ਧਿਆਨ ਆਪਣੇ ਪੁੱਤ 'ਚ ਗਿਆ, ਉਹਦਾ ਖਹਿੜਾ ਛੁੱਟ ਗਿਆ। ਮੇਰੇ ਸੁੱਖ ਨਾਲ ਚਾਰ ਪੁੱਤ ਨੇ, ਮੈਂ ਚਾਰਾਂ ਦਾ ਨਾਮ ਰੱਬ ਦੇ ਨਾਮ 'ਤੇ ਰੱਖਿਆ। ਚਾਰਾਂ 'ਚੋਂ ਇੱਕ ਨਾਦੇ ਦਾ ਖਿਆਲ ਤਾਂ ਆ ਹੀ ਜਾਏਗਾ, ਅਤੇ ਜੇ ਇੱਕ ਅੱਧੇ ਦਾ ਖਿਆਲ ਆ ਗਿਆ, ਧਿਆਨ ਭਗਵਾਨ 'ਚ ਚਲਾ ਗਿਆ, ਮੇਰਾ ਖਹਿੜਾ ਛੁੱਟ ਜਾਣਾ। ਕਿਉਂਕਿ ਮਹਾਰਾਜ ਜੀ ਦੀ ਬਾਣੀ ਦਾ ਵੀ ਫੁਰਮਾਨ ਹੈ ਨਾ, ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਬਦਤ ਰੋਚਨ ਤੇ ਨਰ ਮੁਕਤਾ ਪਿਤਾਂਬਰ ਵਾ ਕੇ ਹਿਰਦੈ ਵਸੈ। ਵੀ ਅਖੀਰਲਾ ਸਵਾਸ ਹੋਵੇ ਬੰਦੇ ਦਾ, ਰੱਬ ਵੱਲ ਖਿਆਲ ਚਲਾ ਜਾਏ ਉਹਦਾ। ਨਾਮਦੇਵ ਜੀ ਕਹਿੰਦੇ ਉਹ ਇੱਕ ਖਿਆਲ 'ਚ ਮੁਕਤੀ ਹੋ ਜਾਂਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰ ਯਾਦ ਰੱਖਿਓ, ਜਿਹੋ ਜਿਹੇ ਖਿਆਲ ਬੰਦਾ ਜੀਵਿਆ ਹੁੰਦਾ ਨਾ, ਜਿਹੋ ਜਿਹੇ ਖਿਆਲਾਂ 'ਚ ਜੀਵਿਆ ਹੁੰਦਾ, ਜਿਹੋ ਜਿਹੇ ਖਿਆਲ ਸਾਰੀ ਜ਼ਿੰਦਗੀ ਅੰਦਰ ਚੱਲੇ ਹੁੰਦੇ ਆ, ਉਹੋ ਜਿਹੇ ਖਿਆਲ ਹੀ ਜਦੋਂ ਰੱਬ ਦਾ ਨਾਮ ਲੈਣ ਬੈਠਦੇ ਹੋ ਉਦੋਂ ਆਉਂਦੇ ਆ, ਉਹੋ ਜਿਹੇ ਖਿਆਲ ਹੀ ਜਦੋਂ ਬੰਦਾ ਮਰਨ ਕਿਨਾਰੇ ਹੁੰਦਾ ਉਦੋਂ ਆਉਂਦੇ ਆ।

ਮੰਜੇ ਦੇ ਆ ਖਲੋਤੇ, ਚਾਰਾਂ ਵੱਲ ਦੇਖ ਕੇ ਕਹਿੰਦਾ ਕੀ ਗੱਲ ਤੁਸੀਂ? ਉਹ ਕਹਿੰਦੇ ਜੀ ਸਾਨੂੰ ਸੁਨੇਹਾ ਲੱਗਿਆ ਸੀ ਬਾਪੂ ਬਿਮਾਰ ਹੈ, ਜ਼ਿਆਦਾ ਤੰਗ ਹੈ, ਅਸੀਂ ਪਤਾ ਲੈਣ ਆ ਗਏ। ਕਹਿੰਦੇ ਮੂਰਖੋ, ਕੰਮ ਕਿਹਨੇ ਦੇਖਣਾ? ਬਸ ਇੰਨਾ ਕਿ ਮੂੰਹ ਤੋਂ ਬਚਨ ਨਿਕਲਿਆ, ਆਖਰੀ ਸਵਾਸ ਵੀ ਨਿਕਲ ਗਿਆ।

ਰਹੋਗੇ। ਹੁਣ ਆਪਾਂ ਸੁਣ ਰਹੇ ਹਾਂ ਮਹਾਰਾਜ ਜੀ ਦੇ ਬਚਨ। ਇਹੀ ਬਚਨ ਜਦੋਂ ਸਨਾਤਨ ਮਤ ਦੇ ਗ੍ਰੰਥ ਪੜ੍ਹੀਦੇ ਨੇ ਉਹਨਾਂ ਦੇ ਵਿੱਚ ਵੀ ਆਉਂਦੇ ਆ, ਇਸਲਾਮ ਦੇ ਪੜ੍ਹੀਦੇ ਨੇ ਉਹਨਾਂ 'ਚ ਵੀ ਆਉਂਦੇ ਆ। ਬੌਧਇਜ਼ਮ ਨੂੰ ਵੱਖਰੀਆਂ ਵੱਖਰੀਆਂ ਵੱਖਰੇ ਵੱਖਰੇ ਧਰਮਾਂ ਦੀਆਂ ਫਿਲਾਸਫੀਆਂ ਜਦੋਂ ਪੜ੍ਹੀਦੀਆਂ

ਨਹੀਂ ਸੁਣਦਾ ਬੰਦੇ ਦੀ ਮਰਜ਼ੀ ਹੈ, ਕਿਉਂਕਿ ਹੁਣ ਜਿਹਦੇ ਕੋਲ ਆਪ ਦੇ ਕੋਲ ਕਾਰ ਹੈ ਉਹਨੇ ਖੁਦ ਡਿਸਾਈਡ ਕਰਨਾ ਕਿਹੜੇ ਪਾਸੇ ਜਾਣਾ, ਉਹਨੇ ਸਮੁੰਦਰ 'ਚ ਡਿੱਗਣੀ ਹੈ ਜਾ ਕੇ, ਖੂਹ 'ਚ ਡਿੱਗਣੀ ਹੈ, ਕੱਧ 'ਚ ਮਾਰਨੀ ਹੈ, ਜਾਂ ਰੋਡ 'ਤੇ ਸਹੀ ਲੈ ਕੇ ਜਾਣੀ ਹੈ, ਇਹ ਬੰਦੇ ਦੇ ਹੱਥ ਹੈ। ਆਹ ਕਾਰ ਜਿਹੜੀ ਗੱਡੀ ਮਹਾਰਾਜ ਨੇ ਸਰੀਰ ਦਿੱਤਾ ਨਾ, ਇਹ ਵੀ ਸਾਡੇ ਹੱਥ ਹੈ। ਇਹਨੂੰ ਨਰਕਾਂ 'ਚ ਡਿੱਗਣਾ, ਇਹਨੂੰ ਜੰਮਣ ਮਰਨ ਦੇ ਖੂਹ 'ਚ ਡਿੱਗਣਾ, ਇਹਨੂੰ ਦੁੱਖਾਂ 'ਚ ਡਿੱਗਣਾ, ਇਹਨੂੰ ਕਿੱਧਰ ਨੂੰ ਡਿੱਗਣਾ, ਇਹ ਸਾਡੇ ਹੱਥ ਹੈ।

ਨੇ ਇਹਨੂੰ ਅੰਗ ਦਿੱਤੇ ਸੀ, ਬੜਿਆਂ ਨੇ ਇਹਨੂੰ ਅੰਗਹੀਣ ਬਣਾ ਲਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜ਼ਿੰਦਗੀ 'ਚ ਦੇਖਿਆ ਕਿੰਨੇ ਬੰਦੇ, ਕਈਆਂ ਦੇ ਨਾ ਲੱਤਾਂ ਹੋਣ ਨਾ ਬਾਹਾਂ ਹੋਣ, ਜਿਉ ਰਹੇ ਹੈ। ਕੀ ਗੱਲ, ਪਹਿਲੀ ਵਾਰ ਵਾਹਿਗੁਰੂ ਨੇ ਉਹਨਾਂ ਦੀ ਲੱਤਾਂ ਬਾਹਾਂ ਬਣੀਆਂ ਹੋਣਗੀਆਂ? ਨਹੀਂ,

ਹਰ ਹਰ ਜਨਮ ਚ ਦਿੰਦਾ ਉਹ। ਮਾਫ ਕਰਨਾ, ਅਸੀਂ ਆਪਣੇ ਬੱਚਿਆਂ ਦੇ ਅੰਦਰ 40% ਮੈਲ ਆਪ ਭਰਦੇ ਹਾਂ।

ਕਿਸੇ ਨਾਲ ਈਰਖਾ ਕੀਤੀ ਹੁੰਦੀ ਹੈ, ਕਿਸੇ ਨਾਲ ਬੈਰ ਭਾਵਨਾ ਰੱਖੀ ਹੁੰਦੀ ਹੈ, ਉਹ ਜੀ ਬੱਚਿਆਂ ਨੂੰ ਸਿਖਾਈ ਜਾਂਦੇ ਆ, ਤੂੰ ਇਹਦੇ ਨਾਲ ਨਹੀਂ ਬੋਲਣਾ, ਤੂੰ ਉਹਦੇ ਨਾਲ ਨਹੀਂ ਬੋਲਣਾ, ਐ ਨਹੀਂ ਕਰਨਾ, ਉਹ ਨਹੀਂ ਕਰਨਾ। ਜਿਹੜੀ ਸਿਖਾਉਣ ਵਾਲੀ ਗੱਲ ਹੈ ਵੀ ਗੁਰਦੁਆਰਾ ਸਾਹਿਬ ਚੱਲੋ, ਜੁੱਠੇ ਬਰਤਨ ਮਾਂਜੋ, ਸੇਵਾ ਕਰੋ, ਬੁਰੇ ਕੰਮਾਂ ਤੋਂ ਬਚੋ, ਜਿਹੜੀ ਸਿਖਾਉਣ ਵਾਲੀ ਚੀਜ਼ ਆ ਉਹ ਸਿਖਾਉਣੀ ਨਹੀਂ, ਅਤੇ ਜਿਹੜੀ ਚੀਜ਼ ਨੇ ਸਾਨੂੰ ਹੀ ਦੁਖੀ ਕਰਨਾ ਉਹ ਸਿਖਾਉਂਦੇ ਰਹਿੰਦੇ ਹਾਂ।

ਨਾਨਕਾ ਦੀ ਪੂਰਨ ਕਿਰਪਾ ਹੋਏ। ਮਨ ਤਾਂ ਬਸ ਚਾਹੁੰਦਾ ਜੇ ਮਹਾਰਾਜ ਜੀ ਦੀ ਕਿਰਪਾ ਹੋਵੇ। ਹੁਣ ਕਿਰਪਾ ਕਿਹੜਾ ਆਪਣੇ ਆਪ ਹੋ ਜਾਣੀ ਹੈ, ਕਿਰਪਾ ਵੀ ਬਖਸ਼ਿਸ਼ ਵੀ ਮਹਾਰਾਜ ਦੀ ਲੈਣੀ ਪੈਂਦੀ ਹੈ। ਆਓਗੇ, ਬਚਨ ਮੰਨੋਗੇ ਮਹਾਰਾਜ ਜੀ ਦੇ, ਸੁਣੋਗੇ ਮਹਾਰਾਜ ਜੀ ਦੀ ਬਾਣੀ ਨੂੰ, ਮਹਾਰਾਜ ਦੇ ਬਚਨਾਂ ਨੂੰ, ਆਪਣੇ ਆਪ ਬਖਸ਼ਿਸ਼ ਹੋਏਗੀ। ਮਨ ਹੌਲੀ ਹੌਲੀ ਹੌਲੀ ਹੌਲੀ ਟਿਕਣਾ ਸ਼ੁਰੂ ਹੋ ਜਾਏਗਾ। ਅਤੇ ਕੱਲ੍ਹ ਆਪਾਂ ਵਿਚਾਰ ਕੀਤੀ ਸੀ ਵੀ ਮਨ ਦੀ ਐਡੀ ਵੱਡੀ ਵੀ ਤਾਕਤ ਹਸਤੀ ਨਹੀਂ ਕਿ ਜਿਹਨੂੰ ਅਸੀਂ ਰੋਕ ਨਹੀਂ ਸਕਦੇ। ਪ੍ਰੋਬਲਮ ਕੀ ਹੈ ਵੀ ਕਿੰਨੇ ਸੌ ਜਨਮਾਂ ਦਾ, ਪਤਾ ਨਹੀਂ ਕਿੰਨਿਆਂ ਕੁ ਜਨਮਾਂ ਦਾ, ਬਾਬਾ ਕਬੀਰ ਜੀ ਕਹਿੰਦੇ ਐਸੇ ਘਰ ਹਮ ਬਹੁਤ ਵਸਾਏ ਜਬ ਹਮ ਰਾਮ ਗਰਭ ਹੋਏ। ਕਹਿੰਦੇ ਪਤਾ ਨਹੀਂ ਕਿੰਨੇ ਕੁ ਘਰ ਵਸਾਏ ਇਹੋ ਜਿਹੇ, ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕੇਤੇ ਗੁਰਚੇਲੇ ਹੋਏ, ਪਤਾ ਨਹੀਂ ਕਿੰਨਿਆਂ ਦੇ ਪਿਓ ਬਣੇ, ਕਿੰਨਿਆਂ ਦੇ ਪੁੱਤ ਬਣੇ, ਕਿੰਨਿਆਂ ਦੇ ਗੁਰੂ ਬਣੇ, ਕਿੰਨਿਆਂ ਦੇ ਚੇਲੇ ਬਣੇ।

ਜਨਮ ਚੱਲੇ ਆ ਰਹੇ ਹੈ, ਮਨ ਪਿੱਛੋਂ ਹੀ ਹੈ ਵੀ ਤੁਰੇ ਆ ਰਹੇ, ਔਰ ਜਿੰਨੇ ਜ਼ਿਆਦਾ ਜਨਮ ਬੀਤ ਚੁੱਕੇ ਹੈ ਉਨਾ ਭਾਰੀ ਹੈ ਹਰ ਇੱਕ ਦਾ ਮਨ ਬੰਦੇ ਤੇ, ਉਨਾ ਹੈਵੀ ਹੈ, ਛੁੱਟਣ ਨਹੀਂ ਦੇਣਾ ਚਾਹੁੰਦਾ। ਜਿਵੇਂ ਜਿੰਨੀ ਬੰਦੇ ਦੀ ਉਮਰ ਜ਼ਿਆਦਾ ਹੁੰਦੀ ਹੈ ਉਨਾ ਉਹਨੂੰ ਅਨੁਭਵ ਦਾ, ਐਕਸਪੀਰੀਅੰਸ ਦਾ, ਤਜਰਬੇ ਦਾ ਹੰਕਾਰ ਜ਼ਿਆਦਾ ਹੁੰਦਾ, ਆਪਣੇ ਆਪ ਸਰੀਰ ਕਮਜ਼ੋਰ ਹੁੰਦਾ ਜਾਂਦਾ, ਹਉਮੈ ਤਾਕਤਵਰ ਹੁੰਦੀ ਜਾਂਦੀ ਹੈ ਬੰਦੇ ਦੀ। ਅਤੇ ਔਰ ਮਾਫ ਕਰਨਾ, ਇੱਕ ਦਿਨ ਪਹਿਲਾਂ ਵੀ ਕਿਹਾ ਸੀ ਵੀ ਜਿਹੜੀ ਤਾਕਤਵਰ ਹਉਮੈ ਆ ਨਾ, ਸਰੀਰ ਬਜ਼ੁਰਗੀ ਵੱਲ ਕਮਜ਼ੋਰੀ ਵੱਲ ਜਾ ਰਿਹਾ, ਹਉਮੈ ਤਾਕਤਵਰ ਹੋ ਰਹੀ ਹੈ, ਇਹ ਬਹੁਤ ਅੱਤਿਆਚਾਰ ਕਰਵਾਉਂਦੀ ਹੈ। ਹਿਟਲਰ, ਔਰੰਗਜ਼ੇਬ, ਮਸਾਂ ਪੰਜ ਪੰਜ ਕੁ ਫੁੱਟ ਦੇ ਬੰਦੇ ਸੀਗੇ ਇਹ ਦੋਨੋਂ, ਹੋਰ ਕਿੰਨੇ ਲਾ ਲਓ ਜਿਨ੍ਹਾਂ ਦੀ ਹਉਮੈ ਇੰਨੀ ਬਲਵਾਨ ਹੋ ਗਈ, ਉਹਨਾਂ ਨੂੰ ਖਿਆਲ ਹੀ ਨਹੀਂ ਰਿਹਾ ਕਿ ਅਸੀਂ ਦੁਨੀਆਂ ਤੋਂ ਤੁਰ ਵੀ ਜਾਣਾ। ਇਹੋ ਇਹੋ ਜਿਹੇ ਜ਼ੁਲਮ, ਇਹੋ ਇਹੋ ਜਿਹੇ ਅੱਤਿਆਚਾਰ ਦੁਨੀਆਂ 'ਤੇ ਕਰ ਗਏ ਵੀ ਸੁਣਨ ਵਾਲਿਆਂ ਦੀ ਰੂਹ ਕੰਬ ਜਾਂਦੀ ਹੈ।

ਫਿਰ ਖਿੱਚੀ ਫਿਰਦਾ, ਜਿੱਥੇ ਜੀ ਕਰਦਾ ਉੱਥੇ ਲੈ ਕੇ ਜਾਂਦਾ। ਜੇ ਬੰਦੇ ਨੂੰ ਮਨ ਕਹਿੰਦਾ ਸ਼ਰਾਬ ਪੀਣੀ ਹੈ ਤਾਂ ਸ਼ਰਾਬ ਪਿਲਾ ਦਿੰਦਾ, ਜੋ ਕਰਨ ਨੂੰ ਕਹਿੰਦਾ।

ਜਿਨ੍ਹਾਂ ਦਾ ਜੇ ਅਸੀਂ ਸਿਰ ਵੱਢ ਕੇ ਬੈਠਣ ਨੂੰ ਵੀ ਦੇ ਦਈਏ ਉਹਨਾਂ ਨੂੰ ਅਸੀਂ ਕਰਜ਼ਾ ਨਹੀਂ ਉਤਾਰ ਸਕਦੇ ਹੁੰਦੇ। ਕੁਛ ਬੰਦੇ ਇਹੋ ਜਿਹੇ ਹੁੰਦੇ ਆ, ਲੇਕਿਨ ਇਹ ਮਨ ਉਹਨਾਂ ਦਾ ਵੀ ਦੁਸ਼ਮਣ ਬਣਾ ਦਿੰਦਾ ਸਾਨੂੰ, ਉਹਨਾਂ ਨਾਲ ਵੀ ਦੁਸ਼ਮਣੀ ਕਰਨ ਲੱਗ ਪੈਂਦਾ ਜਿਨ੍ਹਾਂ ਦੇ ਇੰਨੇ ਕਰਜ਼ਾਈ ਹੋਈ ਦਾ। ਮਾਂ ਬਾਪ ਦੇ ਹੋਰ ਬੜੇ ਜ਼ਰੂਰੀ ਨਹੀਂ ਵੀ ਖੂਨ ਦਾ ਹੀ ਰਿਸ਼ਤਾ ਹੋਏਗਾ। ਕਈ ਵਾਰ ਕੁਝ ਐਸੇ ਅਜਨਬੀ ਲੋਕ ਹੁੰਦੇ ਆ ਜ਼ਿੰਦਗੀ ਚ ਜਿਨ੍ਹਾਂ ਦਾ ਅਸੀਂ ਦੇਣਾ ਹੀ ਨਹੀਂ ਦੇ ਸਕਦੇ ਕਦੇ। ਸੋ ਮਨ ਇੰਨਾ ਬਲਵਾਨ ਬਣਾ ਲਿਆ ਕਿ ਸੁਣਦਾ ਨਹੀਂ ਕਿਸੇ ਦੀ, ਫਿਰ ਆਪਣੀ ਕਰਦਾ ਆਪਣੀ ਕਰਦਾ ਕਰਦਾ ਮਰ ਜਾਂਦਾ ਬੰਦਾ। ਮਨ ਇਹਨੂੰ ਬਣਾ ਦਿੰਦਾ ਬਸ ਦੁੱਖ ਭੋਗਣ ਲਈ, ਫਿਰ ਰੂਹ ਤਿਆਰ ਰਹਿੰਦੀ ਹੈ ਤੜਫਣ ਲਈ। ਉਸੇ ਵੇਲੇ ਮੰਨ ਲਓ ਕੋਈ ਰੋਗ ਆ ਜਾਏ, ਮਨ ਉਦੋਂ ਹੀ ਬਦਲ ਦਿੰਦਾ। ਉਸੇ ਵੇਲੇ ਕਦੇ ਕੋਈ ਗਲਤ ਕੰਮ ਹੋ ਜਾਏ ਆਪਣੇ ਆਪ ਤੋਂ ਮਨ ਨੂੰ ਦੋਸ਼ ਦੇ ਕੇ ਦੇਖ ਲਿਓ, ਪੰਜਾਂ ਸੱਤਾਂ ਮਿੰਟਾਂ 'ਚ ਇੰਨਾ ਘਾੜਤੀ ਇਹ ਮਨ ਸਾਡੀ ਗਲਤੀ ਕੱਢ ਦੇ।

ਅਸਲੀਅਤ ਨੂੰ ਸਮਝਣਾ। ਅਸਲੀਅਤ ਕੀ ਹੈ ਇਹਦੀ? ਵੀ ਇਹ ਆਪ ਤੋਂ ਕੁਝ ਵੀ ਨਹੀਂ ਕਰ ਸਕਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਦੀ ਆਪਣੀ ਕੋਈ ਤਾਕਤ ਥੋੜੋ ਹੈ ਮਨ ਦੀ? ਮਨ ਹੈ ਕੀ ਚੀਜ਼? ਸੰਕਲਪ ਔਰ ਵਿਕਲਪ। ਇੱਕ ਮਨ ਚ ਸੁਰਨਾ ਉੱਠਿਆ, ਇੱਕ ਖਿਆਲ ਉੱਠਿਆ ਤੇ ਉਹ ਮਿਟ ਗਿਆ। ਇਹ ਹੈ ਮਨ, ਬਸ। ਹੋਰ ਮਨ ਕੁਛ ਵੀ ਨਹੀਂ ਹੈ। ਸਾਰੀ ਜ਼ਿੰਦਗੀ ਇਹ ਖਿਆਲ ਹੀ ਸਾਡੀ ਪਕੜ ਚ ਨਹੀਂ ਆਉਂਦਾ। ਤੇ ਜਦੋਂ ਇਹ ਪਕੜ ਚ ਨਹੀਂ ਆਉਂਦਾ, ਫਿਰ ਆਪ ਇੰਨਾ ਬਲਵਾਨ ਹੋ ਜਾਂਦਾ, ਸਾਨੂੰ ਪਕੜ ਲੈਂਦਾ। ਕਿਉਂਕਿ ਇਹਨੂੰ ਸਾਡੀ ਹਰ ਰਾਗ ਦਾ ਪਤਾ ਵੀ ਇਹਨੇ ਕਿਹੜੇ ਪਾਸਿਓਂ ਕਿੱਧਰ ਨੂੰ ਚੱਲਣਾ। ਜਿਵੇਂ ਪਿੰਡਾਂ ਚ ਆਮ, ਜੇ ਬਾਪੂ ਕੀ ਦਾ ਪਿੰਡਾਂ ਵਾਲੇ ਕਿੱਥੇ ਗੱਲ ਮੰਨਦੇ ਆ ਕਿਸੇ ਦੀ? ਬੇਬੇ ਨੂੰ ਪਤਾ ਹੁੰਦਾ ਵੀ ਇਹਨੂੰ ਕਿਵੇਂ ਮਨਾਉਣਾ। ਜੇ ਪੁੱਤ ਨੇ ਮਨਾਉਣੀ ਗੱਲ ਤਾਂ ਵੀ ਬੇਬੇ, ਜੇ ਧੀ ਨੇ ਗੱਲ ਮਨਾਉਣੀ ਬਾਪੂ ਤੋਂ ਕੋਈ ਤਾਂ ਵੀ ਬੇਬੇ, ਫਿਰ ਉਹ ਮਨਾ ਲੈਂਦੀ ਆਪੇ। ਏਦਾਂ ਜਿੱਦਾਂ ਬੇਬੇ ਬਾਪੂ ਦੀ ਰਗ ਰਗ ਜਾਣਦੀ ਹੁੰਦੀ ਹੈ, ਤੇ ਮਨ ਸਾਡੀ ਰਗ ਰਗ ਜਾਣਦਾ। ਉਹਨੂੰ ਪਤਾ ਵੀ ਇਹਨੂੰ ਕਿੱਥੋਂ ਫੜਨਾ, ਬਸ ਉੱਥੋਂ ਹੀ ਫੜ ਲੈਂਦਾ ਇਹ। ਇੰਨਾ ਕੋਈ ਬਾਹਰਲਾ ਬੰਦਾ ਤੁਹਾਡੇ ਘਰ ਦਾ ਭੇਤੀ ਹੋ ਜਾਏ ਤੇ ਕੀ ਕਰੇਗਾ ਦੱਸੋ? ਘਰ ਕਾ ਭੇਦੀ ਲੰਕਾ ਢਾਏ, ਢਾ ਦਿੰਦਾ ਫਿਰ। ਸੋ ਇਹ ਮਨ ਓਵਰ ਭੇਤੀ ਹੈ ਸਾਡਾ, ਹਰ ਟਾਈਮ ਅੰਦਰ ਰਹਿੰਦਾ, ਜਦਕਿ ਇਹਦਾ ਆਪਣਾ ਕੋਈ ਵਜੂਦ ਨਹੀਂ। ਜੇ ਮਨ ਨੇ ਕੁਛ ਦੇਖਣਾ ਹੈ, ਇਹਨੂੰ ਸਾਡੀਆਂ ਅੱਖਾਂ ਵਰਤਣੀਆਂ ਪੈਂਦੀਆਂ ਨੇ। ਜੇ ਮਨ ਨੇ ਕੁਝ ਸੁਣਨਾ ਤਾਂ ਇਹਨੂੰ ਸਾਡੇ ਕੰਨ ਵਰਤਣੇ ਪੈਂਦੇ ਆ। ਜੇ ਇਹਨੇ ਬੋਲਣਾ, ਇਹਨੂੰ ਸਾਡੀ ਜ਼ੁਬਾਨ ਵਰਤਣੀ ਪੈਂਦੀ ਹੈ।

ਜਿਵੇਂ ਕੱਲ ਆਪਾਂ ਦੋ ਪ੍ਰੈਕਟੀਕਲ ਕੀਤੇ ਸੀ, ਇੱਕ ਤਾਂ ਇਹ ਵੀ ਸਾਰੀ ਸੰਗਤ ਮਨ 'ਚ ਖਿਆਲ ਕਰੋ ਵੀ ਆਪਾਂ ਉੱਠੀਏ ਅਤੇ ਚੱਲੀਏ, ਅੱਜ ਫੇਰ ਕਰ ਲਓ ਬੇਸ਼ੱਕ ਵੀ ਆਪਾਂ ਉੱਠੀਏ ਅਤੇ ਚੱਲੀਏ, ਮਨ ਉਸੇ ਵੇਲੇ ਤਿਆਰ ਹੋ ਜਾਂਦਾ। ਦਰਅਸਲ ਜਦੋਂ ਅਸੀਂ ਮਹਾਰਾਜ ਦੀ ਹਜ਼ੂਰੀ 'ਚ ਬੈਠੇ ਹੁੰਦੇ ਹਾਂ ਨਾ, ਜਦੋਂ ਅਸੀਂ ਕਹਿੰਦੇ ਹਾਂ ਚਲੋ ਉੱਠੀਏ ਚੱਲੀਏ, ਅਸੀਂ ਨਹੀਂ ਕਹਿ ਰਹੇ ਹੁੰਦੇ, ਮਨ ਇੰਨੀ ਬਰੀਕੀ 'ਚ ਸਾਡੇ ਤੋਂ ਕਹਾ ਰਿਹਾ ਹੁੰਦਾ ਅਤੇ ਸਾਡੇ ਤੋਂ ਕਹਾ ਕੇ ਆਪ ਹੀ ਹਾਂ ਕਰਕੇ ਆਪ ਹੀ ਉੱਠ ਕੇ ਬਾਹਰ ਲੈ ਜਾਂਦਾ। ਕਿਉਂ? ਸਾਨੂੰ ਜਦੋਂ ਉਹ ਬਰੀਕੀ 'ਚ ਸਾਡੇ 'ਤੇ ਕੰਮ ਕਰਦਾ, ਵਰਕ ਕਰਦਾ, ਉਸ ਚੀਜ਼ ਨੂੰ ਅਸੀਂ ਸਮਝ ਨਹੀਂ ਪਾਉਂਦੇ, ਸਾਨੂੰ ਐਂ ਲੱਗਦਾ ਵੀ ਮੈਂ ਕਿਹਾ ਵੀ ਚਲੋ ਉੱਠੀਏ ਚੱਲੀਏ, ਉੱਠ ਕੇ ਤੁਰ ਪੈਂਦੇ ਹਾਂ, ਸੰਕਲਪ ਕਰ ਲਿਆ ਵੀ ਚੱਲੀਏ ਉੱਠੀਏ। ਹੁਣ ਇਸ ਵੇਲੇ ਕਹਿ ਦਿਓ ਵੀ ਅਸੀਂ ਨਹੀਂ ਉੱਠਦੇ, ਤੂੰ ਉੱਠ ਜਾ, ਚਲਾ ਜਾ, ਮੈਂ ਕਥਾ ਸੁਣਨੀ ਹੈ, ਮੈਂ ਨਹੀਂ ਉੱਠਣਾ। ਹੁਣ ਕਿ ਕੋਈ ਵੀ ਜਿੰਨੇ ਬੰਦੇ ਬੈਠੇ ਆ, ਇੱਕ ਵੀ ਬੰਦਾ, ਇੱਕ ਵੀ ਬੰਦੇ ਦਾ ਮਨ, ਜੇ ਕਿਸੇ ਦੇ ਬੰਦੇ ਦੇ ਮਨ 'ਚ ਦਮ ਹੈ ਤਾਂ ਕਿਸੇ ਇੱਕ ਬੰਦੇ ਨੂੰ ਉਠਾ ਕੇ ਰੱਖਦੇ। ਜੇ ਗੁਲਾਮ ਬਣ ਕੇ ਉੱਠਣਾ ਤਾਂ ਉੱਠ ਜਾਓ, ਫਿਰ ਸਰੀਰ ਤੁਹਾਨੂੰ ਉਠਾ ਦੇਵੇ। ਈਵਨ ਕਿ ਜੇ ਇੱਥੇ ਇੱਕ ਉਂਗਲ ਐ ਖੜੀ ਕਰਕੇ ਰੱਖ ਲਈ ਨਾ, ਮਨ ਦੀ ਹਿੰਮਤ ਨਹੀਂ ਵੀ ਇਹਨੂੰ ਨੀਚੇ ਕਰਦੇ ਤੁਹਾਡੇ ਹੁਕਮ ਤੋਂ ਬਿਨਾਂ। ਜੇ ਇੱਥੇ ਹੱਥ ਰੱਖ ਲਿਆ, ਜੇ ਚੱਕੋਗੇ ਤੁਸੀਂ ਚੱਕੋਗੇ, ਮਨ 'ਚ ਕੋਈ ਤਾਕਤ ਇੰਨੀ ਕੁ ਵੀ ਜਿਹਦੀ ਤਾਕਤ ਨਹੀਂ। ਮਹਾਰਾਜ ਜੀ ਕਹਿੰਦੇ ਸਾਰਾ ਸੰਸਾਰ ਉਹਨੇ ਗੁਲਾਮ ਬਣਾਇਆ ਪਿਆ, ਸਾਰਾ ਸੰਸਾਰ ਜਿਹਦੀ ਇੰਨੀ ਵੀ ਤਾਕਤ ਨਹੀਂ ਵੀ ਇੱਕ ਉਂਗਲ ਵੀ ਹਿਲਾ ਦੇਵੇ,

ਅਸੀਂ ਕਹਿੰਦੇ ਸਾਡਾ ਮਨ ਨਹੀਂ ਕਰਦਾ ਬਾਣੀ ਪੜ੍ਹਨ ਨੂੰ, ਨਿਤਨੇਮ ਕਰਨ ਨੂੰ। ਜਿਵੇਂ ਮਨ ਤੁਹਾਡੇ ਨਾਲ ਕਰਦਾ, ਤੁਸੀਂ ਮਨ ਨਾਲ ਕਰਦਿਆ ਕਰੋ। ਮਨ ਕਹਿੰਦਾ ਅੱਜ ਨਹੀਂ ਦਿਲ ਕਰਦਾ ਬਾਣੀ ਪੜ੍ਹਨ ਨੂੰ, ਤੁਸੀਂ ਕਹੋ ਕੋਈ ਗੱਲ ਨਹੀਂ, ਜਦੋਂ ਸਮਾਂ ਹੋਵੇ ਚੁੱਪ ਕਰਕੇ ਸ਼ੁਰੂ ਕਰ ਦਿਓ। ਪੁੱਛਣਾ ਥੋੜੋ ਇਹਨੂੰ ਵੀ ਤੂੰ ਬਾਣੀ ਪੜ੍ਹਨੀ ਹੈ ਕਿ ਨਹੀਂ ਪੜ੍ਹਨੀ। ਜੇ ਪੁੱਛ ਪਛਈਏ ਚ ਰਹਿ ਗਏ ਬਸ, ਫਿਰ ਤਾਂ ਫਿਰ ਹੋ ਗਿਆ ਨਿਤਨੇਮ, ਫਿਰ ਹੋ ਗਿਆ ਜੀਵਨ ਸਫਲ। ਇਹ ਥੋੜੋ ਕੁਛ ਕਰਨ ਦੇਗਾ, ਹੌਲੀ ਹੌਲੀ ਸੁਧਰ ਜਾਂਦਾ ਇਹ। ਪਹਿਲਾਂ ਤੰਗ ਕਰਦਾ ਕਿਉਂਕਿ ਅਸੀਂ ਖੁਦ ਵਿਗਾੜਿਆ ਹੋਇਆ ਪਿਛਲੇ ਪਤਾ ਨਹੀਂ।

ਜਿਹੜਾ ਆਪਾਂ ਫੁਰਨਾ ਵੀ ਕਰਦੇ ਹਾਂ ਨਾ, ਮਨ ਦੇ ਵਿੱਚ ਫੁਰਨਾ ਉੱਠਦਾ, ਮਨ ਦੀ ਇੰਨੀ ਵੀ ਔਕਾਤ ਨਹੀਂ ਕਿ ਮਨ ਫੁਰਨਾ ਵੀ ਕਰ ਜਾਏ, ਇੰਨੀ ਵੀ ਹੈਸੀਅਤ ਨਹੀਂ ਹੈ। ਤੁਸੀਂ ਮਹਾਰਾਜ ਜੀ ਦੀ ਬਾਣੀ ਦੇ ਅਭਿਆਸੀ ਬਣ ਕੇ ਦੇਖੋ, ਮੂਲ ਮੰਤਰ ਦੇ ਅਭਿਆਸੀ ਬਣ ਕੇ ਦੇਖੋ। ਜਿਹੜੇ ਬੰਦੇ ਸਿਰਫ ਥਰੈਟਿਕਲੀ ਗੱਲਾਂ ਕਰਦੇ ਆ, ਪ੍ਰੈਕਟੀਕਲੀ ਅਨੁਭਵ ਨਹੀਂ, ਨਾ ਸੇਵਾ ਨਾ ਸਿਮਰਨ, ਉਹਨਾਂ ਦੀ ਗੱਲ ਨਹੀਂ ਅਸੀਂ ਕਰਦੇ। ਪਰ ਜਿਹੜੇ ਮਹਾਰਾਜ ਦੀ ਬਾਣੀ ਨੂੰ ਜਿਉਂਦੇ ਨੇ, ਉਹਨਾਂ ਦੀ ਸੰਗਤ ਕਰਕੇ ਦੇਖੋ, ਉਹਨਾਂ ਰਾਹੀਂ ਮਹਾਰਾਜ ਦੀ ਬਾਣੀ ਨਾਲ ਜੁੜ ਕੇ ਦੇਖੋ। ਕਿਉਂਕਿ ਇਹੀ ਵਿਆਖਿਆ, ਜੇ ਕੋਈ ਨਾਸਤਿਕ ਵਿਰਤੀ ਵਾਲਾ ਬੰਦਾ ਬੈਠਾ ਹੋਵੇ, ਉਹਨੇ ਪਤਾ ਨਹੀਂ ਕਿਵੇਂ ਕਰਨੀ ਹੈ, ਕਿਉਂਕਿ ਜ਼ਿਆਦਾਤਰ ਆਪਣਾ ਆਪ ਵਿੱਚ ਘੋਟ ਦਿੱਤਾ ਜਾਂਦਾ, ਫੜ ਕੇ ਆਪਣੀ ਮੱਤ ਜ਼ਿਆਦਾ ਮਿਲਾ ਦਿੱਤੀ ਜਾਂਦੀ ਹੈ। ਔਰ ਆਪਣੀ ਮੱਤ ਵੀ ਸੰਗਤ ਦੇ ਮਨਾਂ ਦੇ ਅਕੋਰਡਿੰਗ, ਵੀ ਜਿਹੋ ਜਿਹਾ ਮਸਾਲਾ ਲੋਕ ਭਾਲਦੇ ਆ ਉਹੋ ਜਿਹਾ ਦੇ ਦਿਓ। ਲੇਕਿਨ ਅਸਲੀਅਤ ਜਿਹੜੀ ਹੈ, ਉਹਦੇ ਤੋਂ ਕਿੰਨੀ ਕੁ ਦੂਰ, ਕਿੰਨੀ ਕੁ ਦੇਰ ਭੱਜ ਲਵਾਂਗੇ? ਨਹੀਂ ਭੱਜ ਸਕਦੇ। ਉਹਦੇ ਨਾਲੋਂ ਚੰਗਾ ਹੈ ਕਿ ਮਹਾਰਾਜ ਦੀ ਸ਼ਰਨ 'ਚ ਆ ਜਾਈਏ, ਮਹਾਰਾਜ ਦੇ ਬਚਨਾਂ 'ਚ ਆ ਜਾਈਏ, ਮਹਾਰਾਜ ਦੀ ਸਿੱਖੀ 'ਚ ਆ ਜਾਈਏ। ਜਦੋਂ ਮਹਾਰਾਜ ਦੇ ਬਚਨਾਂ 'ਚ ਆ ਜਾਂਦੇ ਹਾਂ, ਮਹਾਰਾਜ ਦੇ ਬਚਨਾਂ ਤੋਂ ਵੱਡੀ ਕੋਈ ਸਿੱਖੀ ਨਹੀਂ। ਯਾਦ ਰੱਖਿਓ, ਸਤਿਗੁਰੂ ਦੇ ਬਚਨ ਹੀ ਵੱਡੀ ਸਿੱਖੀ ਨੇ। ਆਓ, ਕੱਲ੍ਹ ਜਿੱਥੇ ਵਿਆਖਿਆ ਆਪਾਂ ਸੰਕੋਚੀ ਸੀ, ਕਿਉਂਕਿ ਇਹ ਜਿਹੜਾ ਵਿਸ਼ਾ, ਇਹਨੂੰ ਵਿਸਥਾਰ ਨਾਲ ਸਮਝਾਉਣਾ ਸੀ, ਭੂਮਿਕਾ ਬਣਾ ਕੇ ਪੂਰੀ। ਸਿੱਧੀ ਸਿੱਧੀ ਗੱਲ ਵੀ ਇੱਕਦਮ ਅਸਰ ਨਹੀਂ ਕਰਦੀ। ਅਤੇ ਆਓ ਹੁਣ ਅੱਗੇ ਅਗਲੇ ਬਚਨ ਮਹਾਰਾਜ ਜੀ ਦੇ ਸੁਣਦੇ ਹਾਂ। ਮਹਾਰਾਜ ਜੀ ਨੇ ਕੱਲ ਅਖੀਰਲੀ ਪੰਗਤੀ ਸੀ, ਗੁਰਪ੍ਰਸਾਦੀ ਠਾਕੀ ਹੈ ਗਿਆਨ ਮਤੀ ਘਰ ਆਵੇ, ਇਹੋ ਮਨੁਆ ਕਿਉਂ ਕਰ ਬਸ ਆਵੇ। ਵੀ ਇਹ ਮਨ ਹੈ ਜਿਹੜਾ ਮਹਾਰਾਜ ਜੀ ਨੂੰ ਸਿੱਖਾਂ ਪੁੱਛਿਆ, ਮਹਾਰਾਜ ਜੀ ਬਸ 'ਚ ਕਿਵੇਂ ਆਵੇ? ਜੇ ਮਹਾਰਾਜ ਜੀ ਨੇ, ਜੇ ਸਿੱਖਾਂ ਨੇ ਪੁੱਛਿਆ, ਤਾਂ ਹੀ ਇੱਥੇ ਮਨ ਦੀ ਅੱਡੀ ਵਿਚਾਰ ਚੱਲੀ ਹੈ, ਨਹੀਂ ਆਪਦੇ ਕੋਲੋਂ ਨਹੀਂ। ਮਹਾਰਾਜ ਜੀ ਕਹਿੰਦੇ ਗੁਰਪ੍ਰਸਾਦੀ, ਗੁਰੂ ਦੀ ਕਿਰਪਾ ਦੇ ਨਾਲ ਸੇਵਾ ਕਰੋ, ਆ ਕੇ ਸਿਮਰਨ ਕਰੋ, ਹਾਜ਼ਰੀ ਭਰੋ ਮਹਾਰਾਜ ਜੀ ਦੀ। ਠਾਕੀ ਆ ਕਹਿੰਦੇ ਇਹਨੂੰ ਰੋਕੋ ਅੱਛੀ ਤਰ੍ਹਾਂ। ਫਿਰ ਗਿਆਨ ਮਤੀ, ਬੁੱਧੀ ਨੂੰ ਗਿਆਨ ਦਿਓ ਗੁਰੂ ਦਾ, ਫਿਰ ਇਹ ਘਰ ਆ ਜਾਂਦਾ, ਟਿਕ ਜਾਂਦਾ ਅੰਦਰ ਮਨ ਆ ਕੇ। ਕਦੋਂ? ਜਦੋਂ ਇਹਦਾ ਬੋਧ ਹੋ ਜਾਂਦਾ। ਵਾਸਤਵ 'ਚ ਤਾਂ

ਨੇ ਇੱਕ ਨੁਕਤੇ ਚ ਗੱਲ ਖੋਲ ਦਿੱਤੀ ਵੀ ਜਿੱਦਾਂ ਮਨ ਦਾ ਆਪਣਾ ਕੋਈ ਵਜੂਦ ਨਹੀਂ ਤੇ ਮਨ ਬਹੁਤ ਚੇਤੀ ਆਪਣੇ ਅੰਦਰ ਆ ਜਾਂਦਾ, ਟਿਕ ਜਾਂਦਾ, ਸਾਫ ਹੋ ਜਾਂਦਾ, ਸ਼ੁੱਧ ਹੋ ਜਾਂਦਾ, ਕਹਿੰਦੇ ਉਦਾਂ ਹੀ ਬੰਦੇ ਦਾ ਆਪਣਾ ਕੋਈ ਵਜੂਦ ਨਹੀਂ, ਇਹ ਉਈ ਆਪਣੇ ਆਪ ਨੂੰ ਮਨ ਨਾਲ ਜੁੜ ਕੇ, ਦੁਨੀਆਂ ਨਾਲ ਜੁੜ ਕੇ, ਦੁਨੀਆਂ ਵਰਗਾ ਦੁਨਿਆਵੀ ਜੀਵ ਮੰਨਦਾ ਰਹਿੰਦਾ। ਕਬੀਰ ਸਾਹਿਬ ਕਹਿੰਦੇ ਜਦੋਂ ਅਸੀਂ ਦੇਖਿਆ, ਕਹਿੰਦੇ ਅੱਖਾਂ ਖੁੱਲ ਗਈਆਂ। ਕੀ ਅੱਖਾਂ ਖੁੱਲੀਆਂ? ਕਬੀਰ ਜਾ ਕੋ ਖੋਜ ਤੇ ਪਾਇਓ ਸੋਈ ਠੌਰ, ਸੋਈ ਫਿਰ ਕਹਿ ਤੂੰ ਭਇਆ ਜਾ ਕੋ ਕਹਿਤਾ। ਔਰ ਕਹਿੰਦੇ ਕਬੀਰ ਜੀ ਨੂੰ ਕਹਿੰਦਾ ਸੀ ਰੱਬ ਰੱਬ ਰੱਬ, ਹਾਏ ਰੱਬ ਹਾਏ ਰੱਬ, ਮਿਲਦਾ ਨਹੀਂ ਰੱਬ, ਖੋ ਗਿਆ ਰੱਬ, ਪਤਾ ਨਹੀਂ ਕਿੱਥੇ ਰੱਬ। ਕਹਿੰਦੇ ਜਦੋਂ ਆਪੇ ਦਾ ਗਿਆਨ ਹੋਇਆ, ਮੁੜ ਕੇ ਦੇਖਿਆ ਮੇਰੇ

ਕਿਸੇ ਬੰਦੇ ਨੇ ਹੱਥ 'ਚ ਕੜਾ ਪਾਇਆ ਹੋਵੇ, ਉਹਨੂੰ ਭੁਲੇਖਾ ਪੈ ਜੇ ਵੀ ਮੇਰਾ ਕੜਾ ਕਿਤੇ ਡਿੱਗ ਪਿਆ, ਬਾਹਰ ਲੱਭਦਾ ਫਿਰੇ। ਕਈ ਵਾਰ ਸਾਨੂੰ ਜਿਹੜੇ ਐਨਕਾਂ ਲਾਉਂਦੇ ਆ, ਐਨਕ ਦਾ ਭੁਲੇਖਾ ਪੈ ਜਾਂਦਾ, ਲੱਗੀ ਹੁੰਦੀ ਹੈ ਚਿਹਰੇ 'ਤੇ ਲੇਕਿਨ ਭੁਲੇਖਾ ਜਿਹਾ ਪੈ ਜਾਂਦਾ ਵੀ ਪਤਾ ਨਹੀਂ ਕਿੱਥੇ ਰੱਖਤੀ। ਲੇਕਿਨ ਜਦੋਂ ਹੱਥ ਲਾ ਕੇ ਦੇਖੀਦਾ ਐਨਕ ਅੱਖਾਂ 'ਤੇ ਲੱਗੀ, ਆਹ ਕੜਾ। ਕਹਿੰਦੇ ਕਿਸੇ ਨੇ ਦੇਖਿਆ ਵੀ ਕੀ ਲੱਭਦਾ ਭਾਈ, ਕਹਿੰਦਾ ਜੀ ਕੜਾ ਖੋ ਗਿਆ। ਕਹਿੰਦੇ ਕੜਾ ਤਾਂ ਤੇਰੇ ਹੱਥ 'ਚ ਹੀ ਪਾਇਆ। ਕਹਿੰਦਾ ਉਹ ਭੁਲੇਖਾ ਲੱਗ ਗਿਆ ਸੀ, ਕੜਾ ਤਾਂ ਮੇਰੇ ਪਾਇਆ ਹੀ ਹੋਇਆ। ਇੱਦਾਂ ਸਾਨੂੰ ਭੁਲੇਖਾ ਲੱਗਿਆ ਹੋਇਆ।

ਭਰਮ ਕੱਢ ਦਿੰਦੇ ਆ ਔਰ ਇੰਨਾ ਸੌਖਾ ਨਹੀਂ ਨਿਕਲਦਾ ਇਹ। ਮੈਂ ਜਿੱਦਣ ਕੱਢ ਦਿੰਦੇ ਆ ਉਦਣ ਇਹ ਅਨੁਭਵ ਹੋ ਜਾਂਦਾ ਮੈਂ ਤਾਂ ਉਹ ਹੈ ਜਿਹੜੀ ਜੋਤ ਇਹਦੇ ਵਿੱਚ ਬੈਠੀ ਹੈ। ਉਹਨੂੰ ਨਾ ਦਰਸ਼ਨ ਹੋਣ ਕਰਕੇ, ਉਹਨੂੰ ਭੁੱਲਣ ਕਰਕੇ ਜੰਮ ਰਿਹਾ, ਮਰ ਰਿਹਾ, ਦੁੱਖ ਭੋਗ ਰਿਹਾ, ਐਸੀ ਗਤੀ ਨੂੰ ਪ੍ਰਾਪਤ ਹੋ ਰਿਹਾ ਸੀ। ਸੋ ਮਹਾਰਾਜ ਜੀ ਕਹਿੰਦੇ ਆ ਭਾਈ, ਫਿਰ ਜਦੋਂ ਮਹਾਰਾਜ ਜੀ ਕਿਰਪਾ ਕਰਦੇ ਆ ਐਸੀ ਮਤ ਆਉਂਦੀ ਹੈ ਗੁਰੂ ਕੇ ਸਿੱਖ ਨੂੰ, ਸਦਾ ਰਵ ਹੈ ਪਿਰ ਆਪਣਾ

ਹੈ, ਮਨ ਵਸ ਆ ਜਾਂਦਾ। ਕਹਿੰਦੇ ਉਹ ਆਪਣਾ ਆਪ, ਉਹ ਸੁਹਾਗਣੀਆਂ ਕਹਿ ਲਓ, ਉਹ ਸਾਧੂ ਜਨ, ਉਹ ਗੁਰਮੁਖ, ਰੱਬ ਦੇ ਪਿਆਰੇ, ਰੱਬ ਦੇ ਬੱਚੇ, ਮਹਾਰਾਜ ਜੀ ਕਹਿੰਦੇ ਉਹ ਆਪਣੇ ਆਪ ਨੂੰ ਫਿਰ ਸਵਾਰਦੇ ਆ ਪ੍ਰੇਮ ਦੇ ਨਾਲ, ਪ੍ਰੇਮ ਕਰਦੇ ਆ ਵਾਹਿਗੁਰੂ ਨੂੰ। ਫਿਰ ਉਹ ਮਹਾਰਾਜ ਦੇ ਭਾਣੇ 'ਚ ਚੱਲਦੇ ਆ, ਰਜਾ 'ਚ ਰਹਿੰਦੇ ਆ, ਬਾਹਰ ਨਹੀਂ ਜਾਂਦੇ। ਮਨ ਕਹਿੰਦਾ ਵੀ ਚੱਲ ਅੱਜ ਆਹ ਕੰਮ ਕਰੀਏ, ਉਹ ਕਹਿੰਦੇ ਨਹੀਂ, ਇਹ ਕੰਮ ਮਹਾਰਾਜ ਨੂੰ ਮਨਜ਼ੂਰ ਨਹੀਂ, ਇਸ ਕਰਕੇ ਇਹ ਨਹੀਂ ਕਰਨਾ। ਮਨ ਕਹਿੰਦਾ ਕਿਸੇ ਦੀ ਨਿੰਦਿਆ ਕਰਨ ਨੂੰ, ਕਿਸੇ ਦਾ ਬੁਰਾ ਕਰਨ ਨੂੰ, ਅਤੇ ਜਿਹੜੇ ਮਹਾਰਾਜ ਦੇ ਪਿਆਰੇ ਉਹ ਕਹਿੰਦੇ ਨਹੀਂ, ਇਹ ਕੰਮ ਮੇਰੇ ਮਾਲਕ ਦੀ ਰਜ਼ਾ ਤੋਂ ਬਾਹਰ ਹੈ, ਇਸ ਕਰਕੇ ਮੈਂ ਨਹੀਂ ਕਰਨਾ। ਉਹ ਕਰਦੇ ਨਹੀਂ, ਬਸ ਇੰਨਾ ਕੁ ਫਰਕ ਪੈ ਜਾਂਦਾ। ਇਹ ਫਰਕ ਥੋੜ੍ਹਾ ਨਹੀਂ, ਕਈ ਕਈ ਜਨਮ ਲੰਘ ਜਾਂਦੇ ਆ, ਇਹ ਫਰਕ ਨਹੀਂ ਪੈਣ ਚਾਹੁੰਦਾ ਬੰਦੇ 'ਚ। ਮਹਾਰਾਜ ਜੀ ਕਹਿੰਦੇ ਨਾਮੇ ਸਹਿਜ ਸਿਗਾਰ, ਕਹਿੰਦੇ ਉਹ ਨਾਮ ਦੇ ਰੰਗ ਦੇ ਵਿੱਚ ਰੱਤੇ ਰਹਿੰਦੇ ਆ, ਨਾਮ ਨੂੰ ਹੀ ਸ਼ਿੰਗਾਰ ਬਣਾ ਲੈਂਦੇ ਆ ਆਪਣਾ। ਕਿਉਂਕਿ ਜਿਹੜੇ ਨਾਮ ਜਪਣ ਵਾਲੇ ਚਿਹਰੇ ਹੁੰਦੇ ਆ, ਰੂਹਾਂ ਹੁੰਦੀਆਂ ਨੇ ਨਾ, ਉਹਨਾਂ ਦੇ ਦਰਸ਼ਨ ਕੀਤਿਆਂ ਉੱਦਾਂ ਹੀ ਮਨ ਨੂੰ ਆਰਾਮ ਆ ਜਾਂਦਾ, ਉਹਨਾਂ ਨੂੰ ਬਾਹਰਲੇ ਸ਼ਿੰਗਾਰਾਂ ਦੀ ਜ਼ਰੂਰਤ ਨਹੀਂ ਰਹਿੰਦੀ। ਸਦਾ ਰੱਬ ਹੈ ਪਿਰੇ ਆਪਣਾ, ਸੱਚੀ ਸੇਜ ਸੁਭਾਏ, ਕਹਿੰਦੇ ਉਹ ਸਦਾ ਹੀ ਮਹਾਰਾਜ ਜੀ ਦੇ ਨਾਮ ਦਾ ਆਨੰਦ ਮਾਣਦੇ ਆ, ਅਤੇ ਉਹਨਾਂ ਦੇ ਹਿਰਦੇ 'ਚ ਵਾਹਿਗੁਰੂ ਪ੍ਰਕਾਸ਼ਮਾਨ ਰਹਿੰਦੇ ਆ, ਹਰ ਵੇਲੇ ਸੋਭਨੀਕ ਰਹਿੰਦੇ ਆ, ਉਹਨਾਂ ਦੇ ਹਿਰਦੇ ਦੀ

ਵਾਹਿਗੁਰੂ ਨੂੰ ਮਿਲ ਕੇ ਹੀ ਸੁੱਖ ਪਾਉਂਦੇ ਆ। ਜੇ ਕਿਤੇ ਮਨ ਸੰਕਲਪ ਫਿਰ ਕੋਈ ਦੁਨੀਆ ਦਾ ਕਰ ਲਵੇ, ਥੋੜਾ ਸਮਾਂ ਕੰਮਾਂ ਕਾਰਾਂ ਦੇ ਵਿੱਚ ਲੱਗ ਜਾਣ, ਧਿਆਨ ਇੱਧਰ ਉੱਧਰ ਹੋ ਜਾਏ, ਕਹਿੰਦੇ ਅੰਦਰੋਂ ਦੁਖੀ ਹੋ ਜਾਂਦੇ ਆ ਉਹ ਵੀ ਕਿਉਂ ਵਿਸਰਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ।

ਨਾਮ ਸੁਨੇਹ ਖੱਡੀ ਬੁਣਦੇ ਸੀ ਉਹ। ਹੁਣ ਖੱਡੀ ਬੁਣਦੇ ਸਮੇਂ ਇੱਕ ਪਾਸਿਓਂ ਧਾਗਾ ਪਾ ਕੇ ਦੂਸਰੇ ਪਾਸਿਓਂ ਮੂੰਹ ਨਾਲ ਖਿੱਚਣਾ ਪੈਂਦਾ ਅੰਦਰ ਨੂੰ ਫੂਕ ਮਾਰ ਕੇ।

ਉਹ ਕਹਿੰਦੇ ਜਦੋਂ ਮੈਂ ਨਾਮ ਜਪਦਾ ਹਾਂ, ਕਹਿੰਦੇ ਅਤੇ ਜਦੋਂ ਧਾਗਾ ਖਿੱਚੀਦਾ, ਹਰ ਹੁਣ ਹਜ਼ਾਰਾਂ ਧਾਗੇ ਪਾਉਣੇ ਪੈਂਦੇ ਆ ਆਪਣਾ ਉਹਨਾਂ ਨੂੰ ਜਿਹੜੇ ਖੱਡੀ ਦਾ ਕੰਮ ਕਰਦੇ ਆ, ਕਹਿੰਦੇ ਹਰ ਵਾਰ ਹਰ ਸਵਾਸ 'ਤੇ ਕਹਿੰਦੇ ਤਾਂ ਹਰ ਵਾਰ ਹੀ ਵਿਸਰ ਜਾਂਦਾ ਹੈ, ਕਹਿੰਦੇ ਐਸੇ ਕੰਮ ਨੂੰ ਕੀ ਕਰਨਾ, ਕੰਮ ਹੀ ਛੱਡਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਈਵਨ ਕਿ ਭਗਤ ਜੀ ਨੇ ਕਿਹਾ, ਕਹਿੰਦੇ ਮੇਰੀ ਮਾਂ ਬੜੀ ਔਖੀ ਹੋਈ ਬੇਬੇ, ਵੀ ਕੰਮ ਕਾਰ ਛੱਡ ਦਿੱਤਾ, ਕਹਿੰਦੇ ਸੰਤਨ ਸੰਗ ਕਬੀਰਾ ਵਿਗਰਿਓ, ਸੋ ਕਬੀਰ ਰਾਮੈ ਹੋਏ ਨਿਵਰਿਓ। ਕਹਿੰਦੇ ਮਾਤਾ ਜੀ ਕਹਿੰਦੇ ਰਹੇ ਕਬੀਰ ਜੀ ਦੀ, ਕਹਿੰਦੇ ਚੰਗਾ ਸੰਤਾਂ ਦੇ ਜਾਣ ਲੱਗਿਆ ਵਿਗੜੇ ਗਿਆ, ਕਿਸੇ ਕੰਮ ਕਾਰ ਦਾ ਮੇਰਾ ਪੁੱਤ ਨਹੀਂ ਰਿਹਾ। ਕਹਿੰਦੇ ਮਾਤਾ ਨੂੰ ਕੀ ਪਤਾ ਸੀ ਵੀ ਕਿਹੜੇ ਕੰਮ ਕਾਰ ਦਾ ਪੁੱਤ ਹੋ ਗਿਆ। ਸੋ ਕਹਿੰਦੇ ਜਬ ਲਗ ਤਾਗਾ ਬਾਹੋ ਬੇਹੀ, ਤਬ ਲਗ ਵਿਸਰ ਰਾਮ ਸੁਨੇਹੀ। ਜਦੋਂ ਧਾਗਾ ਖਿੱਚਦੇ ਹਾਂ, ਕਹਿੰਦੇ ਵਾਹਿਗੁਰੂ ਰਾਮ ਰਾਮ ਨਹੀਂ ਕਹਿ ਹੁੰਦਾ, ਕਹਿੰਦੇ ਇਸ ਕਰਕੇ ਆਪਾਂ ਧਾਗਾ ਖਿੱਚਣਾ ਹੀ ਛੱਡਿਆ। ਸੋ ਉਹ ਫਿਰ ਜਦੋਂ ਵਿਸਰਦਾ ਉਹਨੂੰ ਦੁੱਖ ਲੱਗਦਾ ਅੰਦਰਲੇ ਨੂੰ, ਉਹੀ ਮਨ ਹੈ ਫਿਰ ਜਿਹੜਾ ਬੁਰੇ ਪਾਸੇ ਮਾੜੇ ਪਾਸੇ ਖਿੱਚੀ ਫਿਰਦਾ ਸੀ, ਉਹੀ ਤੰਗ ਹੋਣ ਲੱਗ ਪੈਂਦਾ। ਇੱਕ ਦਿਨ ਪਹਿਲੇ ਵੀ ਬਚਨ ਕੀਤਾ ਸੀ, ਕਈ ਬੰਦੇ ਕਈ ਭੈਣਾਂ ਜਿਨ੍ਹਾਂ ਦਾ ਅਭਿਆਸ ਵਧੀਆ ਹੁੰਦਾ, ਕਈ ਵਾਰ ਅਭਿਆਸ ਘੱਟ ਜਾਂਦਾ, ਮਨ ਪਰੇਸ਼ਾਨ ਰਹਿਣਾ ਸ਼ੁਰੂ ਹੋ ਜਾਂਦਾ, ਦੁਖੀ ਦੁਖੀ ਦੁਖੀ ਦੁਖੀ। ਜਾ ਜੇ ਕੋਈ ਪੁੱਛੋ ਕਾਰਨ ਕੀ ਹੈ ਉਦਾਸੀ ਦਾ, ਸਮਝ ਨਹੀਂ ਆਉਂਦਾ ਵੀ ਕੀ ਕਾਰਨ ਹੈ। ਕਈਆਂ ਨੂੰ ਪਰਿਵਾਰ ਦੇ ਮੈਂਬਰ ਡਾਕਟਰ ਕੋਲ ਲੈ ਕੇ ਜਾਣ ਲੱਗ ਪੈਂਦੇ ਆ, ਮਹਾਰਾਜ ਜੀ ਦੇ ਨਹੀਂ ਸੀ ਸੱਦ ਲਿਆ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ, ਵੈਦ ਬੁਲਾਇਆ ਵੈਦ ਕੀ ਪਕੜ ਟੰਡੋਲੇ ਬਾਹ। ਕਹਿੰਦੇ ਇਹ ਉਦਾਸ ਰਹਿੰਦਾ ਬੱਚਾ ਸਾਡਾ, ਮਾਤਾ ਜੀ ਕਹਿੰਦੇ ਉਹਨਾਂ ਨੂੰ ਤਾਂ ਐਂ ਸੀ ਵੀ ਨਾਨਕ ਹੈ ਸਾਡਾ,

ਸਾਂਝੇ ਰਹਿੰਦੇ ਆ। ਦੇਖੋ ਹਾਂ ਵੈਦ ਆ ਗਿਆ, ਵੈਦ ਬੁਲਾਇਆ ਵੈਦ ਗੀ ਪਗੜ ਟੰਡੋਲੇ ਬਾਂ, ਭੋਲਾ ਵੈਦ ਨਾ ਸਮਝੀ ਕਰਕ ਕਰੇਜੇ ਮਾਹੀ। ਮਹਾਰਾਜ ਜੀ ਕਹਿੰਦੇ ਵੈਦ ਭੋਲਾ ਵਿਚਾਰਾ, ਇਹਨੂੰ ਕੀ ਪਤਾ, ਕਰਕ ਤਾਂ ਚੀਸਤਾ ਹਿਰਦੇ ਚ ਦਿਲ ਚ, ਇਹਨੂੰ ਕੀ ਪਤਾ ਮੇਰੇ ਅੰਦਰ ਦੀ ਪੀੜ ਕੀ ਹੈ, ਕਾਹਦੀ ਪੀੜ ਹੈ ਮੇਰੇ ਅੰਦਰ। ਸੋ ਇਹ ਪੀੜ ਕਈਆਂ ਦੇ ਹੁੰਦੀ ਹੈ ਤੇ ਡਾਕਟਰਾਂ ਦੇ ਲੇਖੇ ਪੈ ਜਾਂਦੇ ਆ, ਫਿਰ ਉਹ ਕੋਈ ਨਾ ਕੋਈ ਦਵਾਈ ਇਹੋ ਜਿਹੀ ਦੇ ਦਿੰਦੇ ਆ, ਕੋਈ ਨੀਂਦ ਦੀ, ਕੋਈ ਇਹ, ਕੋਈ ਉਹ, ਉਲਟ ਕੇ ਕੋਈ ਵਿਕਾਰ ਪੈਦਾ ਕਰ ਦਿੰਦੇ ਆ। ਪਹਿਲੇ ਜੇ ਇਹੋ ਜਿਹੀ ਕੰਡੀਸ਼ਨ ਕਿਸੇ ਅਭਿਆਸੀ ਨੂੰ ਹੁੰਦੀ ਹੈ, ਅਭਿਆਸ ਵਧਾਓ ਦੁਬਾਰੇ, ਬਾਣੀ ਵਧਾਓ ਦੁਬਾਰੇ, ਉਹਨੂੰ ਉਨੀ ਖੁਰਾਕ ਦਿਓ ਜਿੰਨੀ ਪਹਿਲਾਂ ਦਿੰਦੇ ਸੀ, ਜਦੋਂ ਦੇਣ ਲੱਗ ਪਉਂਗੇ ਬਸ ਉਹਨੇ ਠੀਕ ਹੋ ਜਾਣਾ। ਬਿਮਾਰੀ ਤਾਂ ਕੋਈ ਹੈ ਹੀ ਨਹੀਂ ਸੀ, ਚੀਸ ਸੀ ਅੰਦਰ। ਮਨ ਹੈ ਜੇ ਉਹ ਸੁਧਰ ਜਾਂਦਾ ਫਿਰ ਉਹ ਚੀਜ਼ ਵੀ ਮੰਗਦਾ, ਉਹ ਚੀਸ ਵੀ ਪੈਦਾ ਹੋ ਜਾਂਦੀ ਹੈ ਉਹਦੇ ਵਿੱਚ, ਅਤੇ ਜਦੋਂ ਵਿਗੜਿਆ ਰਹਿੰਦਾ ਉਦੋਂ ਵਿਗੜਿਆ ਰਹਿੰਦਾ। ਸੋ ਚਲੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਾਈ, ਗਿਆਨ ਅਪਾਰ ਸ਼ਿੰਗਾਰ ਹੈ ਸੋਭਾਵੰਤੀ ਨਾਰ। ਕਹਿੰਦੇ ਵਾਹਿਗੁਰੂ ਦਾ ਗਿਆਨ ਜਿਹੜਾ ਪਾਰਾਵਾਰ ਤੋਂ ਰਹਿਤ ਹੈ, ਕਹਿੰਦੇ ਜੀਵ ਰੂਪ ਇਸਤਰੀ ਲਈ ਕਹਿੰਦੇ ਸਭ ਤੋਂ ਵੱਡਾ ਸ਼ਿੰਗਾਰ ਉਹੀ ਹੈ। ਕਹਿੰਦੇ

0: ਇਸੇ ਤਰ੍ਹਾਂ ਆਪਣੇ ਭਾਣੇ ਚ ਭੈ ਭਾਵਨੀ ਚ ਰੱਖ ਕੇ ਆਪਣੀ ਬਾਣੀ ਦੇ ਬਚਨ ਕਰਾ ਲੈਣ। ਆਪ ਸੰਗਤ ਦੀ ਸੇਵਾ ਕੀਤੀ ਸਫਲੀ ਹੋਏ ਸਾਡੀ ਵੀ ਮਹਾਰਾਜ, ਸਾਡੀਆਂ ਝੋਲੀਆਂ ਵੀ ਬਖਸ਼ਿਸ਼ ਨਾਲ ਭਰਨ ਤੇ ਤੁਹਾਡੀਆਂ ਝੋਲੀਆਂ ਵੀ ਬਖਸ਼ਿਸ਼ ਨਾਲ ਭਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੇ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਗਿਆਨੀ ਗੁਰਜੰਟ ਸਿੰਘ ਜੀ ਪਟਿਆਲੇ ਵਾਲੇ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਭੁਪਿੰਦਰ ਸਿੰਘ ਜੀ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਕੱਲ੍ਹ ਨੂੰ ਜੋ ਗੁਰੂ ਘਰ ਵਿਖੇ ਮਲਹਾਰ ਕੀਰਤਨ ਦਰਬਾਰ ਹੋ ਰਹੇ ਹਨ, ਜਿਸ ਵਿੱਚ ਆਪ ਸੰਗਤਾਂ ਨੂੰ ਪੰਥ ਪ੍ਰਸਿੱਧ ਕੀਰਤਨੀ ਜਥੇ ਸ਼ਾਮੀ 6:30 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਕੀਰਤਨ ਦੁਆਰਾ ਨਿਹਾਲ ਕਰਨਗੇ ਜੀ। ਸੋ ਇਹ ਬੇਨਤੀ ਪ੍ਰਵਾਨ ਕਰਨੀ, ਅਗਲੇ ਹਫ਼ਤੇ ਜੋ ਹਰ ਸਾਲ ਦੀ ਤਰ੍ਹਾਂ ਸਾਲਾਨਾ ਸਮਾਗਮ ਖੰਡ ਕੀਰਤਨ ਜਥੇ ਵੱਲੋਂ ਆ ਰਹੇ ਹਨ, ਸ਼ੁੱਕਰਵਾਰ ਸਵੇਰ ਨੂੰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਅਤੇ ਸ਼ਾਮ ਨੂੰ 6:30 ਵਜੇ ਤੋਂ ਲੈ ਕੇ 9 ਵਜੇ ਤੱਕ ਕੀਰਤਨ ਹੋਣਗੇ। ਸ਼ਨੀਵਾਰ ਨੂੰ ਜੋ ਆਸਾ ਦੀ ਵਾਰ ਦੇ ਕੀਰਤਨ ਹੋਣੇ ਹਨ ਗੁਰੂ ਘਰ ਟੇਸੀ ਵਿਖੇ ਹੋਣੇ ਹਨ, ਉੱਥੇ ਨਾਲ ਅੰਮ੍ਰਿਤ ਸੰਚਾਰ ਹੋ ਰਹੇ ਹਨ। ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਆਪ ਜੀਆਂ ਨੇ ਸਮੇਂ ਸਿਰ ਪਹੁੰਚਣਾ, ਅਤੇ ਜੋ ਰਹਿਣ ਸਭਾਈ ਕੀਰਤਨ ਹੋਣੇ ਹਨ 25 ਤਰੀਕ ਸ਼ਾਮ ਨੂੰ ਉਹ ਇੱਥੇ ਗੁਰੂ ਘਰ ਹੋਣਗੇ। ਸੋ ਆਪ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸੁਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਹ ਜਿੱਥੇ ਸਭ ਦੁੱਖ ਜਾਏ ਤੇ ਬਹਾਦਰ ਸਿਮਰਿਆ।

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕੇ ਸਾਂ ਸਵਾਸਾਂ ਸੰਗ ਨਿਭਾਇਆ, ਜਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੇ। ਜਿੱਥੇ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਦਰਸ਼ਨੀ ਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੇ ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ।

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ, ਆਪ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੀ ਕਥਾ ਵਿਚਾਰ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕਥਾ ਕੀਰਤਨ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਚਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਓ। ਨਾਨਕ ਪ੍ਰਭ ਅਵਿਨਾਸੀ, ਤਾਂ ਕੀ ਸੇਵ ਨ ਵਿਰਥੀ ਜਾਸੀ। ਆਨੰਦ ਕਰ ਹੈ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਚਵਾ, ਤਾਤੀ ਵਾਵ ਨ ਲੱਗਈ ਪਾਰ, ਬ੍ਰਹਮ ਸਰਣਾਈ ਚੌਗਿਰਦ ਹਮਾਰਾ। ਰਾਮ ਕਾਰ ਦੁਖ ਲਗੈ ਨ ਭਾਈ, ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਧ ਮਿਟਾਈ। ਕਹ ਨਾਨਕ ਕਿਰਪਾ ਪਈ, ਪ੍ਰਭੇ ਸਹਾਈ ਸਲੋਕ। ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅਣਾ ਹੋ ਅਣਾ ਤੂੰ ਅਣਹ ਛੁੱਟ ਹੈ, ਨਿਕਟ ਨਾ ਜਾਈ ਹੋ ਦੂਤ।

ਸਲੋਕ ਮਹੱਲਾ ਪੰਚਵਾ ਮਨ ਮਹਿ ਚਿਤਵ ਚਿਤਵਨੀ ਉਦਮ ਕਰੋ ਉਠਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕੇ ਮੀਤ ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਬੀਚਾਰੋ ਤਿਤ ਕਰ ਗਾਵਹ ਸੋਹਿਲਾ ਸਿਵ ਰਿਹੋ ਸਿਰਜਣ ਹਾਰੋ ਤਿਤ ਕਰ ਗਾਵਹੋ ਸੋਹਿਲਾ ਸਿਵ ਰਿਹੋ ਸਿਰਜਣ ਹਾਰੋ ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀੜੇ ਸੰਭਾਲੀਅਨ ਦੇਖਾ ਗਾ ਦੇਵਣ ਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੋ ਤੇਲ ਦੇਹੋ ਸੱਜਣ ਅਸੀਸੜੀਆ ਜੇ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁਚਾ ਸਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ ਰਾਗ ਆਸਾ ਮਹੱਲਾ ਪਹਿਲਾ ਛਿਅ ਘਰ ਛਿਅ ਗੁਰ ਛਿਅ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਵ ਵਿਸ ਵੇ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਵਨ ਝਬਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਾਓ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਥ ਬਿਨ ਸਹਿਸ ਤਵ ਗੰਥ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਹਿ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਣ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਹੋਏ ਜਾਤੇ ਤੇਰੈ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਬ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡਾਉਤ ਪੁਨ ਵੱਡਾ ਹੇ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੇ ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ ਜਮ ਕਾਲ ਸਹ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਚਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਈਹਾ ਖਾਟ ਚਲਹੋ ਹਰ ਲਾਹਾ ਆਗੈ ਬਸਨ ਸੁਹੇਲਾ ਆਉਦ ਘਟੈ ਦਿਨ ਸਰੈਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮਹਿ ਧਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜਹੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬਾਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਦਾਤੇ

ਸੰਗ ਭਇਓ ਮਨ ਨਿਰਮਲ ਗੁਰ ਪੂਰੇ ਲੈਖਿਨ ਮੈਂ ਤਾਰੇ ਰਹਾਉ ਸਭ ਕੀ ਰੋਨ ਸਭ ਕੀ ਰੇਨ ਹੋਏ ਰਹੇ ਮਨੁਆ ਸਗਲ ਦੀਸੈ ਮੀਤ ਪਿਆਰੇ ਸਭ ਮਦੇ ਰਵਿਆ ਮੇਰਾ ਠਾਕੁਰ ਦਾਨ ਦੇਤ ਸਭ ਜੀ ਸਮਾਰੇ ਏਕੋ ਏਕ ਆਪ ਇੱਕ ਏਕੈ ਏਕੈ ਹੈ ਸਗਲਾ ਪਸਾਰੇ ਜਪ ਜਪ ਹੋਏ ਸਗਲ ਸਾਧ ਜਨ ਏਕ ਨਾਮ ਧਿਆਏ ਬਹੁਤ ਉਧਾਰੇ ਗਹਿਰ ਗੰਭੀਰ ਬੇਅੰਤ ਗੁਸਾਈ ਅੰਤ ਨਹੀਂ ਕਿਛ ਪਾਰਾ ਵਾਰੇ ਤੁਮਰੀ ਕਿਰਪਾ ਤੇ ਗੁਣ ਗਾਵੈ ਨਾਨਕ ਧਿਆਏ ਧਿਆਏ ਪ੍ਰਭ ਕੋ ਨਮਸਕਾਰੇ ਆਸਾ।

ਤੂੰ ਬੇਅੰਤ ਅਵਿਗਤ ਗੋਚਰ, ਇਹ ਸਭ ਤੇਰਾ ਆਕਾਰ। ਕਿਆ ਹਮ ਜੰਤ ਕਰੇ ਚਤੁਰਾਈ, ਜਾਂ ਸਭ ਕਿਛ ਤੁਝੈ ਸਮਝਾਰ, ਮੇਰੇ ਸਤਿਗੁਰ ਆਪਣੇ ਬਾਲਕ ਰਾਖੋ ਲੀਲਾ ਧਾਰ। ਦਿਹੋ ਸਮਤ ਸਦਾ ਗੁਣ ਗਾਵਾਂ, ਮੇਰੇ ਠਾਕੁਰ ਅਗਮ ਅਪਾਰ ਰਹਾਉ। ਜੈਸੇ ਜਨਨ ਜਠਰ ਮੈਂ ਤਾ ਪ੍ਰਾਣੀ, ਉਹ ਰਹਿਤਾ ਨਾਮ ਆਧਾਰ, ਅਨੰਦ ਕਰੇ ਸਾਸ ਸਾਸ ਮਾਰੇ, ਨਾ ਪੋਹੇ ਅਗਨਾਰ। ਪਰ ਤਨ ਪਰ ਦਾਰਾ ਪਰ ਨਿੰਦਾ, ਇਨ ਸਿਉ ਪ੍ਰੀਤ ਨਿਵਾਰ, ਚਰਨ ਕਮਲ ਸੇ ਵਿਰਦ ਅੰਤਰ, ਗੁਰਪੂਰੈ ਕੈ ਆਧਾਰ। ਗ੍ਰਹਿ ਮੰਦਿਰ ਮਹਿਲਾਂ ਜੋ ਦੀਸੇ, ਨਾ ਕੋਈ ਸੰਗਾਰ। ਜਬ ਲਗ ਜੀਵੈ ਕੱਲੀ ਕਾਲ ਮਹਿ, ਜਨ ਨਾਨਕ ਨਾਮ ਸਮਾਰ। ਆਸਾ ਕਰ ਤੀਜਾ ਮਹੱਲਾ ਪੰਜਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਰਾਜ ਮਿਲਕ ਜੋਬਨ ਗ੍ਰਹਿ ਸੋਭਾ, ਰੂਪਵੰਤ ਜਵਾਨੀ ਬਹੁਤ ਦਰਬ ਹਸਤੀ ਅਰ ਘੋੜੇ, ਲਾਲ ਲਾਖ ਬੈ ਆਨੀ ਆਗੈ ਦਰਗਹਿ ਕਾਮਨ ਆਵੈ, ਛੋੜ ਚਲੇ ਅਭਿਮਾਨੀ। ਕਾਹੇ ਏਕ ਬਿਨਾ ਚਿੱਤ ਲਾਈਐ, ਉਠਤ ਬੈਠਤ ਸੋਭਤ ਜਾਗਤ, ਸਦਾ ਸਦਾ ਹਰ ਧਿਆਈਐ ਰਹਾਉ। ਮਹਾਂ ਵਿਚਿੱਤਰ ਸੁੰਦਰ ਅਖਾੜੇ, ਰਣ ਮਹਿ ਜਿੱਤੇ ਪਵਾੜੇ, ਹੋ ਮਾਰੋ ਹੋ ਬੰਦੋ ਛੋਡੋ, ਮੁਖ ਤੇ ਏਬ ਬਵਾੜੇ। ਆਇਆ ਹੁਕਮ ਪਾਰ ਬ੍ਰਹਮ ਕਾ, ਛੋੜ ਚੱਲਿਆ ਏਕ ਦਿਹਾੜੇ, ਕਰਮ ਧਰਮ ਜੁਗਤ ਬਹੁ ਕਰਤਾ, ਕਰਣੇ ਹਾਰ ਨਾ ਜਾਣੈ। ਉਪਦੇਸ਼ ਕਰੇ ਆਪ ਨਾ ਕਮਾਵੇ, ਤਤ ਸ਼ਬਦ ਨਾ ਪਛਾਨੇ, ਨਾਂਗਾ ਆਇਆ ਨਾਂਗੋ ਜਾਸੀ, ਜਿਉ ਹਸਤੀ ਖਾਕ ਸ਼ਾਨੈ। ਸੰਤ ਸਜਨ ਸੁਣੋ ਸਭ ਮੀਤਾ, ਝੂਠਾ ਇਹੋ ਪਸਾਰਾ, ਮੇਰੀ ਮੇਰੀ ਕਰ ਕਰ ਡੂਬੇ, ਖਪ ਖਪ ਮੂਏ ਗਵਾਰਾ। ਗੁਰਬਿਲ ਨਾਨਕ ਨਾਮ ਧਿਆਇਆ, ਸਾਚ ਨਾਮ ਨਿਸਤਾਰਾ। ਰਾਗ ਆਸਾ ਘਰ ਪੰਜਵਾਂ ਮਹੱਲਾ ਪੰਜਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਭਰਮ ਮੈਂ ਸੋਈ ਸਗਲ ਜਾਗਤ ਧੰਦ ਅੱਧ, ਕੋਈ ਜਾਗੈ ਹਰ ਜਨ। ਮਹਾਮੋਹਨੀ ਮਗਨ ਪ੍ਰੇ, ਪ੍ਰੀਤ ਪ੍ਰਾਨ ਕੋਈ ਤਿਆਗੈ ਵਿਰਲਾ। ਚਰਨ ਕਮਲ ਅਨੂਪ ਹਰ ਸੰਤ, ਮੰਤ ਕੋ ਲਾਗੈ ਸਾਧੂ। ਨਾਨਕ ਸਾਧੂ ਸੰਗ ਜਾਗੇ, ਗਿਆਨ ਰੰਗ ਬੜ ਭਾਗੇ ਕਿਰਪਾ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਰਾਗ ਆਸਾ ਕਰ ਛੇਵਾਂ ਮਹੱਲਾ ਪੰਜਵਾਂ। ਜੋ ਤੁਧ ਪਾਵੈ ਸੋ ਪ੍ਰਵਾਨਾ, ਸੁਖ ਸਹਿਜ ਮਨ ਸੋਈ, ਕਰਨ ਕਾਰਨ ਸਮਰੱਥ ਅਪਾਰਾ, ਅਵਰ ਨਾਹੀ ਰੇ ਕੋਈ। ਤੇਰੇ ਜਨ ਰਸਕ ਰਸਕ ਗੁਣ ਗਾਵੈ, ਮਸਲਤ ਮਤਾ ਸਿਆਣਪ ਜਨ ਕੀ, ਜੋ ਤੂੰ ਕਰਹਿ ਕਰਾਵੈ ਰਹਾਉ। ਅੰਮ੍ਰਿਤ ਨਾਮ ਤੁਮਾਰਾ ਪਿਆਰੇ, ਸਾਧ ਰਸੰਗਰਸ ਪਾਇਆ, ਤ੍ਰਿਪਤ ਗਾਏ ਸੋਈ ਜਨ ਪੂਰੇ, ਸੁਖ ਨਿਧਾਨ ਹਰ ਗਾਇਆ। ਜਾਂ ਕੋ ਟੇਕ ਤੁਮਾਰੀ ਸੁਆਮੀ, ਤਾਂ ਕੋ ਨਾਹੀ ਚਿੰਤਾ, ਜਾਂ ਕੋ ਦਇਆ ਤੁਮਾਰੀ ਹੋਈ, ਸੇ ਸਾਹ ਭਲੇ ਭਗਵੰਤਾ। ਪਰਮ ਮੋਹ ਸਭ ਨਿਕਸੇ, ਜਬ ਕਾ ਦਰਸ਼ਨ ਪਾਇਆ। ਵਰਤਣ ਨਾਮ ਨਾਨਕ ਸਚਾ ਮਹੱਲਾ ਪੰਜਵਾਂ, ਜਨਮ ਜਨਮ ਕੀ ਮਲ ਧੋਵੈ, ਪਰਾਈ ਆਪਣਾ ਕੀਤਾ ਪਾਵੈ। ਇਹਾਂ ਸੁਖ ਨਹੀਂ ਦਰਗੈ ਟੋਈ, ਜੰਪੁਰ ਜਾਏ ਪਚਾਵੈ। ਨਿੰਦਕ ਅਹਿਲਾ ਜਨਮ ਗਵਾਇਆ, ਪਹੁੰਚ ਨਾ ਸਾਕੇ ਕਾਹੂ ਬਾਤੈ, ਆਗੇ ਠੋਹਰ ਨਾ ਪਾਇਆ ਰਹਾਉ। ਕਿਰਤ ਪਿਆ ਨਿੰਦਕ ਬਪੁਰੇ ਕਾ, ਕਿਆ ਉਹ ਕਰੇ ਵਿਚਾਰਾ, ਤਹਾਂ ਬਗੂਤਾ ਜਹ ਕੋਈ ਨ ਰਾਖੈ, ਉਹ ਕਿਸ ਪੇ ਕਰੇ ਪੁਕਾਰਾ। ਨਿੰਦਕੀ ਗਤ ਕਤਹੂ ਨਾਹੀ, ਖਸਮੈ ਏ ਵੈ ਭਾਣਾ। ਜੋ ਜੋ ਨਿੰਦ ਕਰੇ ਸੰਤਨ ਕੀ, ਤਿਉ ਸੰਤਨ ਸੁਖ ਮਾਨਾ। ਸੰਤਾਂ ਟੇਕ ਤੁਮਾਰੀ ਸੁਆਮੀ, ਤੂੰ ਸੰਤਨ ਕਾ ਸਹਾਈ, ਕਹੋ ਨਾਨਕ ਸੰਤ ਹਰ ਰਾਖੇ, ਨਿੰਦਕ ਦੀਏ ਰੂੜਾਏ ਮਨ ਮੈਲਾ। ਦੋਏ ਠੋਰ ਆਪਣੇ ਖੋਏ, ਇਹਾਂ ਕਾਮ ਕ੍ਰੋਧ ਮੋਹ ਵਿਆਪਿਆ, ਆਗੇ ਮੁਸ ਮੁਸ ਰੋਏ। ਗੋਬਿੰਦ ਭਜਨ ਕੀ ਮਤ ਹੈ ਹੋਰਾ, ਵਰਮੀ ਮਾਰੀ ਸਾਪ ਨ ਮਰਈ, ਨਾਮ ਨ ਸੁਨਈ ਡੋਰਾ ਰਹਾਉ। ਮਾਇਆ ਕੀ ਕਿਰਤ ਛੋੜ ਗਵਾਈ, ਭਗਤੀ ਸਾਰ ਨ ਜਾਣੈ। ਵੇਦ ਸ਼ਾਸਤਰ ਕੋ ਤਰਕਨ ਲਾਗਾ, ਤਤ ਜੋਗ ਨ ਪਛਾਨੈ। ਉਗਰ ਗਿਆ ਜੈਸੇ ਖੋਟਾ ਢਬੂਆ, ਨਦਰ ਸਰਾਫਾਂ ਆਇਆ। ਅੰਤਰ ਜਾਮੀ ਸਭ ਕਿਛ ਜਾਣੈ, ਉਸਤੇ ਕਹਾਂ ਛਪਾਇਆ। ਕੂੜ ਕਪਟ ਬਚਨ ਮਨਿਆਂਦਾ, ਬਿਨਸ ਗਿਆ ਤਤਕਾਲੇ। ਸਤ ਸਤ ਸਤ ਨਾਨਕ ਕਹਿਆ, ਆਪਣੇ

ਹੈ ਦੇਖ ਸਮਾਲੇ ਆਸਾ ਮਹੱਲਾ ਪੰਜਵਾਂ ਉਦਮ ਕਰਤ ਹੋਵੇ ਮਨ ਨਿਰਮਲ ਨਾਚੇ ਆਪ ਨਿਵਾਰੇ ਪੰਜ ਜਨਾਂ ਲਈ ਵਸਗਤ ਰਾਖੇ ਮਨ ਮਹਿ ਏਕੰਕਾਰੇ ਤੇਰਾ ਜਨ ਨਿਰਤ ਕਰੇ ਗੁਣ ਗਾਵੈ ਰਬਾਬ ਪਖਾਵਜ ਤਾਲ ਘੁੰਗਰੂ ਅਨਹਦ ਸ਼ਬਦ ਬਜਾਵੈ ਰਹਾਉ ਪ੍ਰਥਮੇ ਮਨ ਪ੍ਰਬੋਧੇ ਆਪਣਾ ਪਾਛੇ ਅਵਰ ਰਿਝਾਵੈ ਰਾਮ ਨਾਮ ਜਪ ਹਿਰਦੇ ਜਾਪੈ ਮੁਖ ਤੇ ਸਗਲ ਸੁਣਾਵੈ ਕਰ ਸੰਗ ਸਾਧੂ ਚਰਨ ਪਖਾਰੈ ਸੰਤ ਤੂਰਤਨ ਲਾਵੈ ਮੰਤਨ ਅਰਪ ਧਰੇ ਗੁਰ ਆਗੈ ਸਤ ਪਦਾਰਥ ਪਾਵੈ ਜੋ ਜੋ ਸੁਨੇ ਪੇਖੇ ਲਾਏ ਸਰਦਾ ਤਾਂ ਕਾ ਜਨਮ ਵਰਨ ਦੁਖ ਭਾਗੈ ਐਸੀ ਨਿਰਤ ਨਰਕ ਨਿਵਾਰੈ ਨਾਨਕ ਗੁਰਮੁਖ ਜਾਗੈ ਆਸਾ ਮਹੱਲਾ ਪੰਜਵਾਂ ਅਦਮ ਚੰਡਾਲੀ ਭਈ ਬ੍ਰਹਮਣੀ ਸੂਦੀ ਤੇ ਸ੍ਰੇਸ਼ਟ ਰਾਈ ਰੇ ਪਾਤਾਲੀ ਅਕਾਸੀ ਸਖਨੀ ਲਹਿਬਰ ਬੂਜੀ ਖਾਈ ਰੇ ਕਰਕੀ ਬਿਲਾਈ ਅਵਰ ਸਿਖਾਈ ਮੂਸਾ ਦੇਖ ਡਰਾਈ ਰੇ ਅੱਜ ਕੇ ਬਸ ਗੁਰ ਕੀ ਨੋ ਕੇਹਰ ਕੂਕਰ ਤਿਨਹੇ ਲਗਾਈ ਰੇ ਰਹਾਉ ਬਾਜ ਥੋਨੀਆਂ ਛਾਪਰਾ ਥਾਮਿਆ ਨਿਘਰਿਆ ਕਰ ਪਾਇਆ ਰੇ ਰਜ ਰਾਇ ਪਲਾਇਆ ਰੇ ਦਾਦੀ ਦਾਦ ਨਾ ਪਹੁੰਚਣ ਹਾਰਾ ਚੂਪੀ ਨਿਰਭਉ ਪਾਇਆ ਰੇ ਮਾਲ ਦਲੀਚੇ ਬੈਠੀ ਲੈ ਮ੍ਰਿਤਕ ਨੈਣ ਦਿਖਾਲਨ ਧਾਇਆ ਰੇ ਸੋਈ ਅਜਾਣ ਕਹੇ ਮੈਂ ਜਾਨਾ ਜਾਨਣ ਹਾਰ ਨਾ ਸ਼ਾਨਾ ਰੇ ਕਹੋ ਨਾਨਕ ਗੁਰ ਅਮਯੋ ਪਿਆਇਆ ਰਸਕ ਰਸਕ ਬਿਗਸਾਨਾ ਰੇ ਆਸਾ ਮਹੱਲਾ ਪੰਜਵਾਂ ਬੰਧਨ ਕਾਟ ਬਿਸਾਰੇ ਔਗਣ ਆਪਣਾ ਬਿਰਦ ਸਮਾਰਿਆ ਹੋਏ ਕਿਰਪਾਲ ਮਾਤ ਪਿਤ ਨਿਆਈ ਬਾਰਕ ਜਿਉਂ ਪਰਤ ਪਾਰਿਆ ਗੁਰਸਿੱਖ ਰਾਖੇ ਗੁਰ ਗੋਪਾਲ ਕਾਢ ਲਈਏ ਮਹਾਂਭਵ ਜਲ ਤੇ ਆਪਣੀ ਨਦਰ ਨਿਹਾਲ ਰਹਾਉ ਜਾ ਕੇ ਸਿਮਰਨ ਜੰਮ ਤੈ ਛੁੱਟੀਏ ਹਲਤ ਪਲਤ ਸੁਖ ਪਾਈਐ ਸਾਸ ਗਿਰਾਸ ਜਪੋ ਜਪ ਰਸਨਾ ਨੀਤ ਨੀਤ ਗੁਣ ਗਾਈਐ ਭਗਤ ਪ੍ਰੇਮ ਪਰਮ ਪਦ ਪਾਇਆ ਸਾਧ ਸੰਗ ਦੁਖ ਨਾਠੇ ਛਿਜੇ ਨਾ ਜਾਏ ਕਿਛ ਭਉ ਨਾ ਵਿਆਪੈ ਹਰ ਤਨ ਨਿਰਮਲ ਗਾਠੇ ਅੰਤ ਕਾਲ ਪ੍ਰਭੈ ਸਹਾਈ ਇਤ ਉਤਰਾਖਨ ਹਾਰੇ ਪ੍ਰਾਣ ਮੀਤ ਹਿਤ ਧਨ ਮੇਰੈ ਨਾਨਕ ਸਦ ਬਲਿਹਾਰੇ ਆਸਾ ਮਹੱਲਾ ਪੰਜਵਾਂ ਜਾਂ ਤੂੰ ਸਾਹਿਬ ਤਾਂ ਪਉ ਕਿਹਾ ਹਉ ਤੁਧ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕਿਛ ਹੈ ਮੈਂ ਤੁਧ ਬਿਨ ਦੂਜਾ ਨਾਹੀਂ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ ਜਾਣੇ ਬਿਰਥਾ ਸਭਾ ਮਨ ਕੀ ਹੋਰ ਕਿਸ ਪੈ ਆਖ ਸੁਣਾਈਐ ਵਿਣ ਨਾਮੇ ਸਭ ਜਗ ਬਉਰਾਇਆ ਨਾਮ ਮਿਲੈ ਸੁਖ ਪਾਈਐ ਕਿਆ ਕਹੀਏ ਕਿਸ ਆਖ ਸੁਣਾਈਐ ਜੇ ਕਹਿਣਾ ਸੁਪ੍ਰਭ ਜੀ ਪਾਸ ਸਭ ਕੁਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਦੇਹ ਵਡਿਆਈ ਤਾਂ ਤੇਰੀ ਵਡਿਆਈ ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ ਇਤ ਤੁਝੇ ਧਿਆਓ ਨਾਨਕੇ ਪ੍ਰਭ ਸਦਾ ਸੁਖਦਾਤੇ ਮੈਂ ਤਾਣ ਤੇਰਾ ਇੱਕ ਨਾਉ ਆਸਾ ਮਹੱਲਾ ਪੰਜਵਾਂ ਅੰਮ੍ਰਿਤ ਨਾਮ ਤੁਮਾਰਾ ਠਾਕੁਰ ਇਹੋ ਮਹਾਰਸ ਜਨੇ ਪੀਓ ਜਨਮ ਜਨਮ ਕੇ ਚੂਕੇ ਭੈ ਪਾਰੇ ਦੁਰਤ ਬਨਾਸਿਓ ਭਰਮ ਬੀਓ ਦਰਸ਼ਨ ਪੇਖਤ ਮੈਂ ਜੀਓ ਸੁਨਕਰ ਬਚਨ ਤੁਮਾਰੇ ਸਤਿਗੁਰ ਮੰਤਨ ਮੇਰਾ ਠਾਰ ਥੀਓ ਰਹਾਓ ਤੁਮਰੀ ਕਿਰਪਾ ਤੇ ਭਇਓ ਸਾਧ ਸੰਗ ਇਹ ਕਾਜ ਤੁਮ ਆਪ ਕੀਓ ਦ੍ਰਿੜਕਰ ਚਰਨ ਗਹੇ ਪ੍ਰਭ ਤੁਮਰੇ ਸਹਿਜੇ ਬਿਖਿਆ ਭਈ ਖਿਓ ਸੁਖ ਨਿਧਾਨ ਨਾਮ ਪ੍ਰਭ ਤੁਮਰਾ ਇਹੋ ਬਨਾਸੀ ਮੰਤਰ ਲਿਓ ਕਰ ਕਿਰਪਾ ਮੋਹਿ ਸਤਿਗੁਰ ਦੀਨਾ ਤਾਪ ਸੰਤਾਪ ਮੇਰਾ ਬੈਰ ਗਿਓ ਧਨ ਸੁ ਮਾਨਸ ਦੇਹੀ ਪਾਈ ਜਿਤ ਪ੍ਰਭ ਆਪਣੇ ਮੇਲ ਲਿਓ ਧਨ ਸੁ ਕਲਯੁਗ ਸਾਧ ਸੰਗ ਕੀਰਤਨ ਗਾਈਐ ਨਾਨਕ ਨਾਮ ਆਧਾਰ ਹਿਓ ਆਸਾ ਮਹੱਲਾ ਪੰਜਵਾਂ ਆਗੇ ਹੀ ਤੇ ਸਭ ਕਿਛ ਹੁਆ ਅਵਰ ਕੇ ਜਾਣੇ ਗਿਆਨਾ ਭੂਲ ਚੁੱਕ ਆਪਣਾ ਬਾਰਕ ਬਖਸਿਆ ਪਾਰ ਬ੍ਰਹਮ ਭਗਵਾਨਾ ਸਤਿਗੁਰ ਮੇਰਾ ਸਦਾ ਦਿਆਲਾ ਮੋਹੇ ਦੀਨ ਕੋ ਰਾਖ ਲਿਆ ਕਾਟਿਆ ਰੋਗ ਮਹਾਂ ਸੁਖ ਪਾਇਆ ਹਰ ਅੰਮ੍ਰਿਤ ਮੁਖ ਨਾਮ ਦੀਆ ਰਹਾਉ

0: ਆਸਾ ਮਹੱਲਾ ਪੰਜਵਾਂ ਕਰ ਕਿਰਪਾ ਪ੍ਰਭ ਅੰਤਰ ਜਾਮੀ ਸਾਧ ਸੰਗ ਹਰ ਪਾਈਐ ਖੋਲ ਕੇ ਵਾਰ ਦਿਖਾਲੇ ਦਰਸਨ ਪੁਨਰਪ ਜਨਮ ਨ ਆਈਐ ਮਿਲੋ ਪ੍ਰੀਤਮ ਸੁਆਮੀ ਆਪਣੇ ਸਗਲੇ ਦੁੱਖ ਹਰੋ ਰੇ ਪਾਰ ਬ੍ਰਹਮ ਜਿਨ ਹਿਰਦੇ ਅਰਾਧਿਆ ਤਾਂ ਕਿ ਸੰਗ ਤਰੋ ਰੇ ਰਹਾਓ ਮਹਾਂ ਉਧਿਆਨ ਪਾਵਕ ਸਾਗਰ ਪਏ ਹਰਖ ਸੋਗ ਮੈਂ ਬਸਨਾ ਸਤਿਗੁਰ ਭੇਟ ਮਿਆ ਭਇਆ ਮਨ ਨਿਰਮਲ ਜਪ ਅੰਮ੍ਰਿਤ ਹਰ ਰਸਨਾ ਧਨ ਧਨ ਥਾਪ ਕੀਓ ਸਭ ਆਪਣਾ ਕੋਮਲ ਬੰਧਨ ਬੰਧਿਆ ਗੁਰ ਪ੍ਰਸਾਦ ਪਏ ਜਨ ਮੁਕਤੇ ਹਰ ਹਰ ਨਾਮ ਅਰਾਧਿਆ ਰਾਖ ਲੀਏ ਪ੍ਰਭ ਰਾਖਨ ਹਾਰੇ ਜੋ ਪ੍ਰਭ ਆਪਣੇ ਭਾਣੇ ਜੀਓ ਪਿੰਡ ਸਭ ਤੁਮਰਾ ਦਾਤੇ ਨਾਨਕ ਸਤਿਗੁਰੁ ਬਾਣੇ ਆਸਾ ਮਹੱਲਾ ਪੰਜਵਾਂ ਮੋਹ ਮਲਨ ਨੀਂਦ ਤੇ ਛੁਟਕੀ ਕੌਣ ਅਨੁਗ੍ਰਹਿ ਭਇਓਰੀ ਮਹਾ ਮੋਹਨੀ ਤੁਧ ਨਾ ਵਿਆਪੈ ਤੇਰਾ ਆਲਸ ਕਹਾਂ ਗਇਓਰੀ ਰਹਾਉ ਕਾਮ ਕ੍ਰੋਧ ਅਹੰਕਾਰ ਗਾਖਰੋ ਸੰਜਮ ਕੌਣ ਛੁਟਿਓਰੀ ਸੁਨਰ ਦੇਵ ਅਸੁਰ ਤ੍ਰੈ ਗੁਣੀਆਂ ਸਗਲੋ ਪਵਨ ਲੁਟਿਓਰੀ ਦਾਵਾ ਅਗਨ ਬਹੁਤ੍ਰਿਣ ਜਾਲੇ ਕੋਈ ਹਰਿਆ ਬੂਟ ਰਹਿਓਰੀ ਐਸੋ ਸਮਰੱਥ ਵਰਨ ਨਾ ਸਾਕੋ ਤਾਂ ਕੀ ਉਪਮਾ ਜਾਤ ਨਾ ਕਹਿਓਰੀ ਕਾਜਰ ਕੋਠ ਮੈਂ ਪਹੀ ਨਾ ਕਾਰੀ ਨਿਰਮਲ ਬਰਨ ਬਣਿਓਰੀ ਮਹਾਮੰਤਰ ਗੁਰ ਹਿਰਦੈ ਬਸਿਓ ਅਚਰਜ ਨਾਮ ਸੁਣਿਓਰੀ ਕਰ ਕਿਰਪਾ ਪ੍ਰਭ ਨਦਰ ਅਵਲੋਕਨ ਆਪਣੇ ਚਰਨ ਲਗਾਈ ਪ੍ਰੇਮ ਭਗਤ ਨਾਨਕ ਸੁਖ ਪਾਇਆ ਸਾਧੂ ਸੰਗ ਸਮਾਈ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਘਰ ਸਤਮਾ ਮਹੱਲਾ ਪੰਜਵਾਂ ਲਾਲ ਚੁਲਨਾ ਤੈਤਨ ਸੋਹਿਆ ਸੁਰਜਣ ਭਾਨੀ ਤਾਂ ਮਨ ਮੋਹਿਆ ਕਵਨ ਬਣੀ ਰੀ ਤੇਰੀ ਲਾਲੀ ਕਵਨ ਰੰਗ ਤੂੰ ਭਈ ਗੁਲਾਲੀ ਰਹਾਉ ਤੁਮਹੀ ਸੁੰਦਰ ਤੁਮੈ ਸੁਹਾਗ ਤੁਮ ਕਰ ਲਾਲਨ ਤੁਮ ਕਰ ਭਾਗ ਤੂੰ ਸਤਵੰਤੀ ਤੂੰ ਪ੍ਰਧਾਨ ਤੂੰ ਪ੍ਰੀਤਮ ਭਾਨੀ ਤੂੰ ਹੀ ਸੁਰ ਗਿਆਨ ਪ੍ਰੀਤਮ ਭਾਨੀ ਤਾਂ ਰੰਗ ਗੁਲਾਲ ਕਹੋ ਨਾਨਕ ਸੁਭ ਦ੍ਰਿਸ਼ਟ ਨਿਹਾਲ ਸੁਨਰੀ ਸਖੀ ਇਹ ਹਮਰੀ ਕਾਲ ਪ੍ਰਭ ਆਪ ਸਿਗਾਰ ਸਵਾਰਨ ਹਾਰ ਰਹਾਉ ਦੂਜਾ ਆਸਾ ਮਹੱਲਾ ਪੰਜਵਾਂ ਦੁਹਕਨੋ ਜਬ ਹੋਤੇ ਦੂਰ ਅਬ ਅਸਲਤ ਮੋਹੇ ਮਿਲੀ ਹਦੂਰ ਚੁੱਕਾ ਨਿਹੋਰਾ ਸਖੀ ਸਹੇਰੀ ਪਰਮ ਗਿਆ ਗੁਰ ਪਿਰ ਸੰਗ ਮੇਰੀ ਰਹਾਉ ਨਿਕਟ ਆਨ ਪ੍ਰੇ ਸੇਜ ਧਰੀ ਕਾਣ ਕੱਢਣ ਤੇ ਛੂਟ ਪਰੀ ਮੰਦਰ ਮੇਰੇ ਸ਼ਬਦ ਉਜਾਰਾ ਅਨੰਦ ਬਨੋਦੀ ਖਸਮ ਹਮਾਰਾ ਮਸਤਕ ਭਾਗ ਮੈਂ ਪਿਰ ਕਰ ਆਇਆ ਥਿਰ ਸੁਹਾਗ ਨਾਨਕ ਜਨ ਪਾਇਆ ਆਸਾ ਮਹੱਲਾ ਪੰਜਵਾਂ ਸਾਚ ਨਾਮ ਮੇਰਾ ਮਨ ਲਾਗਾ ਲੋਗਨ ਸਿਉ ਮੇਰਾ ਠਾਠਾ ਬਾਗਾ ਬਾਹਰ ਸੂਤ ਸਗਲ ਸਿਉ ਮੌਲਾ ਅਲਿਪਤ ਰਹੇ ਜੈਸੇ ਜਲ ਮਹਿ ਕੋਲਾ ਰਹਾਉ
1: ਰਾਮ ਨਾਮ ਜਪੇ ਹਿਰਦੈ ਜਪੇ ਮੁਕਤ ਸਗਲ ਸੁਣਾਵੇ ਕਰ ਸੰਗ ਸਾਧੂ ਚਰਨ ਪਖਾਰੇ ਸੰਤ ਧੂਰ ਤਨ ਲਾਵੇ ਮਨ ਤਨ ਅਰਪ ਤਰੇ ਗੁਰ ਆਗੇ ਸਤ ਪਦਾਰਥ ਪਾਵੇ ਜੋ ਜੋ ਸੁਨੇ ਭੇਖ ਲਾਇ ਸਰਦਾ ਜਨ ਮਰਨ ਦੁੱਖ ਭਾਗੈ ਐਸੀ ਨਿਰਤ ਨਿਰਕ ਨਿਵਾਰ ਨਾਨਕ ਗੁਰਮੁਖ ਜਾਗੇ ਆਸਾ ਮਹੱਲਾ ਪੰਜਵਾਂ ਅਦਮ ਚੰਡਾਲੀ ਭਈ ਬ੍ਰਾਹਮਣ ਸੂਦੀ ਤੇ ਸ੍ਰਿਸ਼ਟਾਈ ਰੇ ਪਾਤਾਲੀ ਆਕਾਸੀ ਸਖਨੀ ਲਹਿ ਪ੍ਰਭੂਜੀ ਖਾਈ ਰੇ ਘਰ ਕੇ ਬੁਲਾਈ ਅਵਰ ਸਿਖਾਈ ਮੂਸਾ ਦੇਖ ਡਰਾਈ ਰੇ ਅੱਜ ਕਹਿ ਬਸ ਗੁਰ ਕਿਨੋ ਕਹਿਰ ਕੁੱਕਰ ਤੇ ਡਹਿ ਲਗਾਈ ਰੇ ਰਹਾਉ ਬਾਜ ਦੁਨੀਆ ਸਪਰਾ ਥਾਮਿਆ ਨੀ ਕਰਿਆ ਕਰ ਪਾਇਆ ਰੇ ਬਿਨ ਜੜੇ ਲੈ ਜੜਿਓ ਜੜਾ ਵਾਥੇ ਵਾਜ ਕਰ ਲਾਇਆ ਰੇ ਦਾਦੀ ਦਾਦਨ ਪਹੁੰਚਣ ਹਾਰ ਚੁਪੀ ਨਿਰਪ ਪਾਇਆ ਰੇ ਮਾਲ ਦੁਲੀਚੈ ਬੈਠੀ ਲੈ ਮਿਰਤਕ ਨੈਣ ਦਿਖਾਲਣ ਧਾਇਆ ਰੇ ਸੋਈ ਜਾਣ ਕਹੇ ਮੈਂ ਜਾਣਾ ਜਾਣਨ ਹਾਰ ਨਾ ਸ਼ਾਨਾ ਰੇ ਕਹੋ ਨਾਨਕ ਗੋਰੇ ਅਮਿਓ ਪਿਆਇਆ ਰਸਕ ਰਸਕ ਬਿਸਾਰਨਾ ਰੇ ਆਸਾ ਮਹੱਲਾ ਪੰਜਵਾਂ ਬੰਧਨ ਘਾਟ ਬਿਸਾਰਿਆ ਉਗਨ ਆਪਣਾ ਬਿਰਧ ਸੰਭਾਰਿਆ ਹੋਏ ਕਿਰਪਾਲ ਮਾਤ ਪਿਤ ਨਿਆਈ ਹੀ ਬਾਰਕ ਜੋ ਪ੍ਰਤਪਾਰਿਆ ਗੁਰਮੁਖ ਰਾਖੇ ਗੁਰੂ ਗੋਪਾਲ ਕਾਢ ਲੀਏ ਮਹਾਂਭਵ ਜਲਤੇ ਕੈ ਸਿਮਰਨ ਜਮ ਤੈ ਛੁੱਟੀਏ ਹਲਤ ਪਲਤ ਸੁਖ ਪਾਈਐ ਸਾਸ ਗਰਾਸ ਜਪ ਹੋ ਜਪ ਰਸਨਾ ਨੀਤ ਨੀਤ ਗੁਣ ਗਾਈਐ ਭਗਤ ਪ੍ਰੇਮ ਪਰਮ ਪਦ ਪਾਇਆ ਸਾਧਸੰਗ ਦੁੱਖ ਨਾ ਉੱਠੇ ਸੱਜਣ ਜਾਹੇ ਕਿਸ ਭਾਉ ਨਾ ਵਿਆਪੇ ਹਰ ਤਨ ਨਿਰਮਲ ਗਾਟੇ ਅੰਧਕਾਲ ਪ੍ਰਭ ਪੈ ਸਹਾਈ ਤੁਧ ਰੱਖ ਨਹਾਰੇ
2: ਪ੍ਰਾਨ ਮੀਤ ਹੀ ਤਨ ਮੇਰੇ ਨਾਨਕ ਸਤਿ ਬਲ ਹਾਰਿਆ ਸਮਹਲਾ ਪੰਜਵਾ ਜਾ ਤੂੰ ਸਾਹਿਬ ਆਪੋ ਕਿਹਾ ਤਦ ਬਿਨ ਕਿਸ ਸਲਾਹੀ ਹੋ ਤਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕਿਛ ਹੈ ਮੈਂ ਤਦ ਬਿਨ ਦੂਜਾ ਨਾਹੀ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ ਜਾਣੇ ਬਿਰਥਾ ਸਭਾ ਮਨ ਕੀ ਹੋਰ ਕਿਸ ਪੈ ਆਗ ਸੁਣਾਈਐ ਵਿਣ ਨਾ ਵੈ ਸਭ ਜਗ ਬਹੁਰਾਇਆ ਨਾ ਮਿਲੇ ਸੁਖ ਪਾਈਐ ਕਿਆ ਕਹੀਐ ਕਿਸ ਆਗ ਸੁਣਾਈਐ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕੁਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ ਐਤਿਓ ਤੁਜੇ ਧਿਆ ਹੋ ਨਾਨਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਣ ਤੇਰਾ ਇੱਕ ਨਾਉ ਆਸਾ ਮਹੱਲਾ ਪੰਜਵਾ ਅੰਮ੍ਰਿਤ ਨਾਮ ਟਮਾ ਤੁਮਾਰਾ ਠਾਕੁਰ ਇਹੋ ਮਹਾਰਸ ਜਨੇ ਪੀਓ ਜਨਮ ਜਨਮ ਚੂਕੇ ਭੈ ਭਾਰੇ ਦਰਤ ਬਨਾਸਿਓ ਭਰਮ ਬੀਓ ਦਰਸਨ ਪੇਖਤ ਮੈਂ ਜੀਓ ਸੁਨ ਕਰ ਬਚਨ ਤੁਮਾਰੇ ਸਤਿਗੁਰ ਮਨ ਤਨ ਮੇਰਾ ਠਾਰ ਥੀਓ ਰਹਾਓ ਤੁਮਰੀ ਕਿਰਪਾ ਤੇ ਪਇਓ ਸਾਧ ਸੰਗ ਇਹੋ ਕਾਜ ਤੁਮ ਆਪ ਕੀਓ ਦਿੜ ਕਰ ਚਰਨ ਕਹੇ ਪ੍ਰਭ ਤੁਮਰੇ ਸਹਿਜੇ ਵਿਖਿਆ ਭਈ ਕੀਓ ਸੁਖ ਨਿਧਾਨ ਨਾਮ ਪ੍ਰਭ ਤੁਮਰਾ ਇਹ ਅਬਨਾਸੀ ਮੰਤਰ ਲਿਓ ਕਰ ਕਿਰਪਾ ਮੇ ਸਤਿਗੁਰ ਦੀਨਾ ਤਾਪ ਤਾਪ ਸੰਤਾਪ ਮੇਰਾ ਬੈਰ ਗਿਓ ਧਨ ਸੋ ਮਾਨਸ ਦੇਹੀ ਪਾਈ ਜਿਤ ਪ੍ਰਭ ਆਪਣੇ ਮੇਰ ਲਿਓ ਧਨ ਸੋ ਕਲਯੁਗ ਸਾ

ਜੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ। ਗੁਣ ਨਿਧਾਨ ਸਾਹਿਬ ਮਨ ਮੇਲਾ, ਸਰਨ ਪਿਆ ਨਾਨਕ ਸੋਹੇਲਾ, ਸਮਹੱਲਾ ਪੰਜਵਾ। ਤੂੰ ਵਿਸਰੈ ਤਾਂ ਸਭ ਕੋ ਲਾਗੂ, ਜੀਤ ਆਵੇ ਤਾਂ ਸੇਵਾ, ਅਵਰ ਨ ਕੋ ਦੂਜਾ ਸੂਜੈ, ਸੱਚ ਅਲੱਖ ਭੇਵਾ। ਜੀਤ ਆਵੇ ਤਾਂ ਸਦਾ ਦਿਆਲਾ, ਲੋਕਨ ਕਿਆ ਵਿਚਾਰੇ, ਬੁਰਾ ਭਲਾ ਕੋ ਕਿਸ ਨੂੰ ਕਹੀਐ, ਸਗਲੇ ਜੀ ਤੁਮਹਾਰੇ। ਰਹਾਓ ਤੇਰੀ ਟੇਕ ਤੇਰਾ ਆਧਾਰਾ, ਹੱਥ ਦੇ ਤੂੰ ਰੱਖ ਜਿਸ ਜਨ ਉੱਪਰ ਤੇਰੀ ਕਿਰਪਾ, ਤਿਸ ਕੋ ਬਹਿਪ ਨ ਕੋ ਭਖ ਹੈ, ਉਹ ਸੁਖ ਉਹਾ ਵਡਿਆਈ। ਜੋ ਪ੍ਰਭ ਜੀ ਮਨ ਪਾਣੀ, ਤੂੰ ਦਾਨਾ ਤੂੰ ਸਦ ਮਿਹਰਬਾਨਾ, ਨਾ ਮਿਲੇ ਰੰਗ ਮਾਣੀ। ਤੁਦ ਆਗੈ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਆਸਾ ਮਹੱਲਾ ਪੰਜਵਾਂ। ਕਰ ਕਿਰਪਾ ਪ੍ਰਭ ਅੰਤਰ ਜਾਮੀ, ਸਾਧ ਸੰਗ ਹਰ ਪਾਈਐ, ਖੋਲ ਕਵਾਰ ਦਿਖਾਲੇ ਦਰਸਨ, ਪੁਨਰਪ ਜਨਮ ਨਾ ਆਈਐ। ਮਿਲੋ ਪ੍ਰੀਤਮ ਸਵਾਮੀ ਆਪਣੇ, ਸਗਲੇ ਦੁੱਖ ਹਰੋ ਰੇ, ਪਾਰ ਬ੍ਰਹਮ ਜਨ ਹਿਰਦੇ ਅਰਾਧਿਆ, ਥਾਕੇ ਸੰਗ ਤਰੋ ਰੇ ਰਹਾਓ। ਮਹਾ ਉਦਿਆਨ ਪਾਵਕ ਸਾਗਰ ਭੈ, ਹਰਖ ਸੋਗ ਮੈਂ ਬਸਨਾ, ਸਤਿਗੁਰ ਭੇਟ ਭਇਆ ਮਨ ਨਿਰਮਲਾ, ਜਪ ਅੰਮ੍ਰਿਤ ਹਰ ਰਸਨਾ। ਤਨ ਤਨ ਥਾਪ ਕੇ ਉਹ ਸਭ ਆਪਣਾ, ਕੋਮਲ ਬੰਧਨ ਬਾਧਿਆ, ਗੁਰਪ੍ਰਸਾਦ ਭੈ ਜਨ ਮੁਕਤੇ, ਹਰ ਹਰ ਨਾਮ ਅਰਾਧਿਆ। ਰੱਖ ਲਈਏ ਪ੍ਰਭ ਰਾਖਣ ਹਾਰ, ਜੋ ਪ੍ਰਭ ਆਪਣੇ ਪਾਣੇ, ਜੀਉ ਪਿੰਡ ਸਭ ਤੁਮਰਾ ਦਾਤੇ, ਨਾਨਕ ਸਦ ਕੁਰਬਾਣੇ। ਆਸਾ ਮਹੱਲਾ ਪੰਜਵਾਂ। ਮੋਹ ਮਲਣ ਨੀਂਦ ਤੇ ਛੁਟਕੀ, ਕੌਣ ਅਨਗਰੋ ਭਇਓ ਰੀ, ਮਹਾ ਮੋਹਨੀ ਤੁਧ ਨਾ ਵਿਆਪੈ, ਤੇਰਾ ਆਲਸ ਕਹਾ ਗਇਓ ਰੀ। ਰਹਾਉ ਕਾਮ ਕ੍ਰੋਧ ਅਹੰਕਾਰ ਗਾ ਖਰੋ, ਸੰਜਮ ਕੌਣ ਛੁਟਿਓ ਰੀ, ਸਰਨਰ ਦੇਵ ਅਸਰ ਤ੍ਰੈਗੁਨੀਆ, ਸਗਲੋ ਪਵਨ ਲੁਟਿਓ ਰੀ। ਦਾਵਾ ਅਗਨ ਬਹੁਤ ਤਿਰਨ ਜਾਲੇ, ਕੋਈ ਹਰਿਆ ਬੂਟ ਰਹਿਓ ਰੀ, ਐਸੋ ਸਮਰੱਥ ਵਰ ਨਾ ਸਾਕੋ, ਤਾਂ ਕਿ ਉਪਮਾ ਜਾਤ ਨਾ ਕਹਿਓ ਰੀ। ਕਾਜਰ ਕੋਠ ਮੈਂ ਭਈ ਨਾ ਕਾਰੀ, ਨਿਰਮਲ ਬਰਨ ਬੰਨਿਓ ਰੀ, ਮਹਾਮੰਤਰ ਗੁਰ ਹਿਰਦੇ ਬਸਿਓ, ਅਚਰਜ ਨਾਮ ਸੁਣਿਓ ਰੀ। ਕਰ ਕਿਰਪਾ ਪ੍ਰਭ ਨਦਰ ਅਵਲੋਕਨ, ਆਪਣੇ ਚਰਨ ਲਗਾਈ, ਪ੍ਰੇਮ ਭਗਤ ਨਾਨਕ ਸੁਖ ਪਾਇਆ, ਸਾਧੂ ਸੰਗ ਸਮਾਈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਆਸਾ ਘਰ ਸਤਵਾਂ, ਮਹੱਲਾ ਪੰਜਵਾਂ। ਲਾਲ ਚੋਲਨਾ ਤੈ ਤਨ ਸੋਹਿਆ, ਸੁਰਜਨ ਪਾਨੀ ਤਾਂ ਮਨ ਮੋਹਿਆ, ਕੌਣ ਬਨੀ ਰੀ ਤੇਰੀ ਲਾਲੀ, ਕੌਣ ਰੰਗ ਤੂੰ ਭਈ ਗੁਲਾਲੀ। ਰਹਾਉ ਤੁਮ ਹੀ ਸੁੰਦਰ ਤੁਮੇ ਸੁਹਾਗ, ਤੁਮ ਕਰ ਲਾਲਨ ਤੁਮ ਕਰ ਭਾਗ, ਤੂੰ ਸਤਵੰਤੀ ਤੂੰ ਪ੍ਰਧਾਨ, ਤੂੰ ਪ੍ਰੀਤਮ ਪਾਨੀ ਤੂੰ ਹੀ ਸੁਰਗਿਆਨ, ਪ੍ਰੀਤਮ ਪਾਨੀ ਤਾਂ ਰੰਗ ਗੁਲਾਲ, ਕਹੁ ਨਾਨਕ ਸਭ ਦ੍ਰਿਟ ਨਿਹਾਲ। ਤੁਮ ਹੀ ਸੁੰਦਰ ਤੁਮੇ ਸੁਹਾਗ, ਤੁਮ ਘਰ ਲਾਲਣ ਤੁਮ ਕਰ ਭਾਗ, ਤੂੰ ਸਤਵੰਤੀ ਤੂੰ ਪ੍ਰਧਾਨ, ਤੂੰ ਪ੍ਰੀਤਮ ਭਾਨੀ ਤੂੰ ਹੀ

ਸੁਰਗ ਆਨ ਪ੍ਰੀਤਮ ਭਾਨੀ ਤਾਂ ਰੰਗ ਗੁਲਾਲ ਕਹੋ ਨਾਨਕ ਸਭ ਦ੍ਰਿਸ਼ਟ ਨਿਹਾਲ ਸੋਨਰੀ ਸਖੀ ਇਹ ਅਮਰੀ ਘਾਲ ਪ੍ਰਵਿਆਪ ਸਿੰਗਾਰ ਸਵਾਰ ਨਹਾਰ ਰਹਾਓ ਦੂਜਾ ਸਾ ਮੁਹੱਲਾ ਪੰਜਵਾ ਦੁਖ ਘਨੋ ਜਬ ਹੋਤੇ ਦੂਰ ਅਬ ਮਸਲਤ ਮੋਹ ਮਿਲੀ ਹਦੂਰ ਚੁਕਾ ਨਿਹੋਰਾ ਸਖੀ ਸਹੇਰੀ ਭਰਮ ਗਿਆ ਗੁਰ ਪੈਰ ਸੰਗ ਮੇਰੀ ਰਹਾਓ ਨਿਗਟ ਆਨ ਪ੍ਰਿਯ ਸੇਜ ਧਰੀ ਕਾਣ ਕੱਢਣ ਤੇ ਛੂਟ ਪਰੀ ਮੰਦਰ ਮੇਰੇ ਸ਼ਬਦ ਉਜਾਰਾ ਅਨੰਦ ਬਿਨੋਦੀ ਖਸਮ ਹਮਾਰਾ ਮਸਤਕ ਭਾਗ ਮੈਂ ਪੈਰ ਘਰ ਆਇਆ ਥਿਰ ਸੁਹਾਗ ਨਾਨਕ ਜਨ ਪਾਇਆ ਸਾ ਮੁਹੱਲਾ ਪੰਜਵਾ ਸਾਚ ਨਾ ਮੀਰਾ ਮਨ ਲਾਗਾ ਲੋਗਨ ਸਿਓ ਮੇਰਾ ਠਾਠਾ ਬਾਗਾ ਬਾਹਰ ਸੂਦ ਸਗਲ ਸਿਓ ਮੌਲਾ ਲਿਪਤ ਰਹੋ ਜੈਸੇ ਜਲ ਮੈਂ ਕੌਲਾ ਰਹਾਓ ਮੁੱਖ ਕੀ ਬਾਤ ਸਗਲ ਸਿਓ ਕਰਤਾ ਜੀ ਸੰਗ ਪ੍ਰਭ ਆਪਣਾ ਧਰਤਾ ਦੀ ਸਾਵਤ ਹੈ ਬਹੁਤ ਪੀ ਹਾਲਾ ਸਗਲ ਚਰਨ ਕੇ ਇਹੋ ਮਨ ਰਾਲਾ ਨਾਨਕ ਜਨ ਗੁਰ ਪੂਰਾ ਪਾਇਆ ਅੰਤਰ ਬਾਹਰ ਏਕ ਦਿਖਾਇਆ ਆਸਾ ਮਹੱਲਾ ਪੰਜਵਾ ਪਾਵਤ ਰਲੀਆ ਜੋਬਨ ਬਲੀਆ ਨਾਮ ਬਿਨਾ ਮਾਟੀ ਸੰਗ ਰਲੀਆ ਕਾਨ ਕੁੰਡਲੀਆ ਬਾਤਰ ਉਡਲੀਆ ਸੇਸ ਖਲੀਆ ਮਨ ਗਰਬਲੀਆ ਰਹਾਓ ਤਲੇ ਕੁੰਚਰੀਆ ਸਿਰ ਕਨਕ ਛਤਰੀਆ ਹਰ ਭਗਤ ਬਿਨਾ ਲੇ ਧਰਨ ਗਡਲੀਆ ਰੂਪ ਸੁੰਦਰੀਆ ਅਨਕ ਇਸਤਰੀਆ ਹਰ ਰਸ ਬਿਨ ਸਭ ਸਭ ਸਵਾਦ ਫਿਕਰੀਆ ਮਾਇਆ ਛਲੀਆ ਵਿਕਾਰ ਵਿਖਲੀਆ ਸਰਨ ਨਾਨਕ ਪ੍ਰਭ ਪੁਰਖ ਦਿਆਲੀਆ ਸਾ ਮੁਹੱਲਾ ਪੰਜਵਾ ਇੱਕ ਬਗੀਚਾ ਪੇੜ ਘਨ ਕਰਿਆ ਅੰਮ੍ਰਿਤ ਨਾਮ ਤਹਾ ਮੈਂ ਫਲਿਆ ਐਸਾ ਕਰੋ ਵਿਚਾਰ ਗਿਆਨੀ ਜਾਤੇ ਪਾਈਏ ਪਦ ਨਿਰਬਾਨੀ ਆਸ ਪਾਸ ਵਿਖਿਆ ਕੇ ਕੁੰਟਾ ਬੀਚ ਅੰਮ੍ਰਿਤ ਹੈ ਬੀਚ ਅੰਮ੍ਰਿਤ ਹੈ ਭਾਈ ਰੇ ਰਹਾਓ ਸਿੰਚਨ ਹਾਰੇ ਇਕ ਹੈ ਮਾਲੀ ਖਬਰ ਕਰਤ ਹੈ ਪਾਤ ਪਾਤ ਡਾਲੀ ਸਗਲ ਬਨਸਪਤ ਸਗਲ ਬਨਸਪਤ ਆਣ ਜੜਾਈ ਸਗਲੀ ਫੁੱਲੀ ਨਿਫਲ ਨਕਾਈ ਅੰਮ੍ਰਿਤ ਫਲ ਨਾਮ ਜਿਨ ਗੁਰ ਤੇ ਪਾਇਆ ਨਾਨਕ ਦਾ ਤਰੀ ਤਿਨ ਮਾਇਆ ਸਾ ਮੁਹੱਲਾ ਪੰਜਵਾ ਰਾਜ ਲੀਲਾ ਤੇਰੇ ਨਾਮ ਬਨਾਈ ਜੋਗ ਬਨਿਆ ਤੇਰਾ ਕੀਰਤਨ ਗਾਈ ਸਰਬ ਸੁਖਾ ਬਨੇ ਤੇ ਉਲੈ ਪਰਮ ਕੇ ਪਰਦੇ ਸਤਿਗੁਰ ਖੋਲੇ ਰਹਾਓ ਹੁਕਮ ਬੂਝ ਰੰਗ ਰਸ ਮਾਣੇ ਸਤਿਗੁਰ ਸੇਵਾ ਮਹਾ ਨਿਰਬਾਣੇ ਜਿਨ ਤੂੰ ਜਾਤਾ ਸੋ ਗਿਰਸਤ ਦਾਸੀ ਪਰਵਾਣ ਨਾਮ ਰਤਾ ਸੋਈ ਨਿਰਬਾਣ ਜਾ ਕੋ ਮਿਲਿਓ ਨਾਮ ਨਿਧਾਨਾ ਭੰਤ ਨਾਨਕ ਤਾ ਕਾ ਪੂਰ ਖਜ਼ਾਨਾ ਆਸਾ ਮੁਹੱਲਾ ਪੰਜਵਾ ਤੀਰਥ ਜਾਓ ਤਾਂ ਹੋ ਹੋ ਕਰਤੇ ਪੰਡਿਤ ਪੁੱਛੋ ਤਾਂ ਮਾਇਆ ਰਾਤੇ ਸੋ ਅਸਥਾਨ ਬਤਾਵੋ ਮੀਤਾ ਜਾ ਕੇ ਹਰ ਹਰ ਕੀਰਤਨ ਨੀਤਾ ਰਹਾਓ ਸਾਸਤਰ ਬੇਦ ਪਾਪ ਪੁੰਨ ਵਿਚਾਰ ਨਰਕ ਸਰਗ ਫਿਰ ਫਿਰ ਅਵਤਾਰ ਗਿਰਸਤ ਮੈਂ ਚਿੰਤ ਉਦਾਸ ਅਹੰਕਾਰ ਕਰਮ ਕਰਦ ਜੀ ਕੋ ਜੰਜਾਰ ਪ੍ਰਭ ਕਿਰਪਾ ਤੇ ਮਨ ਵਸਿਆਇਆ ਨਾਨਕ ਗੁਰਮੁਖ ਤਰੀ ਤਿਨ ਮਾਇਆ ਸਾਧ ਸੰਗ ਹਰ ਕੀਰਤਨ ਗਾਈਐ ਇਹੋ ਅਸਥਾਨ ਗੁਰੂ ਤੇ ਪਾਈਐ ਰਹਾਓ ਦੂਜਾ ਆਸਾ ਮੁਹੱਲਾ ਪੰਜਵਾ ਕਰਮੈ ਸੁਨ ਸੁਖ ਬਾਹਰ ਪੁਨ ਸੁਖਾ ਹਰ ਸਿਮਰਤ ਸਗਲ ਬਨਾਸੇ ਦੁਖਾ ਸਗਲ ਸੁਖ ਜਾਂ ਤੂੰ ਚਿਤ ਆਵੈ ਸੋ ਨਾਮ ਜਪੈ ਜੋ ਜਨ ਤੁਦ ਭਾਵੈ ਰਹਾਓ ਤਨ ਮਨ ਸੀਤਲ ਜਪ ਨਾਮ ਤੇਰਾ ਹਰ ਹਰ ਜਪਤ ਢਹੇ ਦੁਖ ਡੇਰਾ ਹੁਕਮ ਬੁਝੇ ਸੋਈ ਪਰਵਾਨ ਸੱਚ ਸ਼ਬਦ ਜਾ ਕਾਨੀ ਸਾਨ ਗੁਰਪੁਰੇ ਹਰ ਨਾਮ ਦਿਰੜਾਇਆ ਭੰਤ ਨਾਨਕ ਮੇਰੇ ਮਨ ਸੁਖ ਪਾਇਆ ਸਾ ਮੁਹੱਲਾ ਪੰਜਵਾ
ਜਹਾ ਪਠਾਵੋ ਤਹਿ ਤਹਿ ਜਾਈ, ਜੋ ਤੁਮ ਦੇਹੋ ਸੋਈ ਸੁਖ ਪਾਈ, ਸਦਾ ਚੇਰੇ ਗੋਬਿੰਦ ਗਸਾਈ, ਤੁਮਰੀ ਕਿਰਪਾ ਤੇ ਤ੍ਰਿਪਤ ਗਾਈ ਰਹਾਓ, ਤੁਮਰਾ ਦੀਆ ਪੈ ਨੋਖਾਈ, ਤੋ ਪ੍ਰਸਾਦ ਪ੍ਰਭ ਸੁਖੀ ਬੁਲਾਈ, ਮੰਤਨ ਅੰਤਰ ਤੁਜੇ ਤਿਆਈ, ਤੁਮਰੇ ਲਵੇ ਨਾ ਕਉ ਲਾਈ, ਕਹੋ ਨਾਨਕ ਨਤੀ ਵੇ ਤਿਹਾਈ, ਗਤ ਹੋਵੇ ਸੰਤੇ ਲੱਗ ਪਾਈ। ਆਸਾ ਮਹੱਲਾ ਪੰਜਵਾਂ। ਊਠਤ ਬੈਠਤ ਸੋਬਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ, ਸਰਵਨ ਸੁਨੀਜੇ ਅੰਮ੍ਰਿਤ ਕਥਾ, ਜਾਸ ਸੁਨੀ ਮਨ ਹੋਏ ਆਨੰਦਾ, ਦੁੱਖ ਰੋਗ ਮਨ ਸਗਲੇ ਲੱਥਾ ਰਹਾਓ, ਕਾਰਜ ਕਾਮ ਬਾਟ ਘਾਟ ਜਪੀਜੈ, ਗੁਰ ਪ੍ਰਸਾਦ ਹਰੇ ਅੰਮ੍ਰਿਤ ਪੀਜੈ, ਦਿਨ ਸਰੈਣ ਹਰ ਕੀਰਤਨ ਗਾਈਐ, ਸੋ ਜਨ ਜਮਕੀ ਵਾਟ ਨਾ ਪਾਈਐ, ਆਠ ਪਹਿਰ ਜਿਸ ਵਿਸਰੇ ਨਾਹੀ, ਗਤ ਹੋਵੇ ਨਾਨਕ ਤਿਸ ਲੱਗ ਪਾਈ। ਆਸਾ ਮਹੱਲਾ ਪੰਜਵਾਂ। ਜਾ ਕੇ ਸਿਮਰਨ ਸੁਖ ਨਿਵਾਸ, ਪਈ ਕਲਿਆਣ ਦੁੱਖ ਹੋਵਤ ਨਾਸ, ਆਨੰਦ ਕਰੋ ਪ੍ਰਭ ਕੇ ਗੁਣ ਗਾਵੋ, ਸਤਿਗੁਰ ਆਪਣਾ ਸਦ ਸਦਾ ਮਨਾਵੋ ਰਹਾਓ, ਸਤਿਗੁਰ ਕਾ ਸੱਚ ਸ਼ਬਦ ਕੁਮਾਵੋ, ਥਿਰ ਘਰ ਬੈਠੇ ਪ੍ਰਭ ਆਪਣਾ ਪਾਵੋ, ਪਰ ਕਾ ਬੁਰਾ ਨ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ, ਹਰ ਹਰ ਤੰਤ ਮੰਤ ਗੁਰ ਦੀਨਾ, ਇਹ ਸੁਖ ਨਾਨਕ ਅੰਦਨ ਚੀਨਾ। ਆਸਾ ਮਹੱਲਾ ਪੰਜਵਾਂ। ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚੌਕੁੰਟ ਮਾਨੈ, ਦਰਸ਼ਨ ਮੰਗੋ ਦੇ ਪਿਆਰੇ, ਤੁਮਰੀ ਸੇਵਾ ਕੌਣ ਕੌਣ ਨਾ ਤਾਰੇ ਰਹਾਓ। ਜਾ ਕੇ ਨਿਕਟਨ ਆਵੈ ਕੋਈ, ਸਗਲ ਸ੍ਰੇਸ਼ਟੁਆ ਕੇ ਚਰਨ ਮਲ ਧੋਈ, ਜੋ ਪ੍ਰਾਣੀ ਕਾਹੂ ਨ ਆਵਤ ਕਾਮ, ਸੰਤ ਪ੍ਰਸਾਦ ਤਾਕੋ ਜਪੀਏ ਨਾਮ, ਸਾਧ ਸੰਗ ਸੋਵਤ ਮਨ ਜਾਗੈ, ਤਬ ਪ੍ਰਭ ਨਾਨਕ ਮੀਠਾ ਲਾਗ ਮੀਠੇ ਲਾਗੈ। ਆਸਾ ਮਹੱਲਾ ਪੰਜਵਾਂ। ਇਹ ਕੋਈ ਕੀ ਨੈਣ ਨਿਹਾਰੋ, ਸਦਾ ਸਦਾ ਹਰ ਨਾਮ ਸਮਾਰੋ, ਰਾਮ ਰਾਮਾ ਰਾਮਾ ਗੁਣ ਗਾਵੋ, ਸੰਤ ਪ੍ਰਤਾਪ ਸਾਧਕੈ ਸੰਗੇ, ਹਰ ਹਰ ਨਾਮ ਧਿਆਵੋ ਰੇ ਰਹਾਓ, ਸਗਲ ਸਮਗਰੀ ਜਾ ਕੈ ਸੂਤ ਪਰੋਇ, ਘਟ ਘਟ ਅੰਦਰ ਰਵਿਆ ਸੋਇ, ਉਪਤ ਪਰਲੋ ਖਿਨ ਮੈਂ ਕਰਤਾ, ਆਪ ਅਲੇ ਪਾਨਿਰ ਗੁਣ ਰਹਿਤਾ, ਕਰਨ ਕਰਾਵਨ ਅੰਤਰ ਜਾਮੀ, ਆਨੰਦ ਕਰੈ ਨਾਨਕਾ ਸਵਾਮੀ। ਆਸਾ ਮਹੱਲਾ ਪੰਜਵਾਂ। ਕੋੜ ਜਨਮ ਕੇ ਰਹੇ ਪਵਾਰੇ, ਦੁਲੱਭ ਦੇ ਜੀਤੀ ਨਹੀਂ ਹਾਰੇ, ਕਿਲਬਿਖ ਵਿਨਾਸੇ ਦੁੱਖ ਦਰਦ ਦੂਰ, ਪੈ ਪਨੀਤ ਸੰਤਨ ਕੀ ਧੂਰ ਰਹਾਓ, ਪ੍ਰਭ ਕੇ ਸੰਤ ਉਧਾਰਨ ਯੋਗ, ਤਿਸ ਭੇਟੇ ਜਿਸ ਧੁਰ ਸੰਯੋਗ, ਮਨ ਆਨੰਦ ਮੰਤਰ ਗੁਰ ਦੀਆ, ਤ੍ਰਿਸ਼ਨ ਬੁਝੀ ਮਨ ਨਿਹਚਲ ਥੀਆ, ਨਾਮ ਪਦਾਰਥ ਨੌ ਨਿਧ ਸਿੱਧ, ਨਾਨੇ ਗੁਰ ਤੇ ਪਾਈ ਬੁੱਧ। ਆਸਾ ਮਹੱਲਾ ਪੰਜਵਾਂ। ਮਿਟੀ ਤਿਆਸ ਅਗਿਆਨ ਅੰਧੇਰਾ, ਸਾਧ ਸੇਵਾ ਅਗ ਕਟੇ ਕਨੇਰੇ, ਸੂਕ ਸਹਿਜ ਆਨੰਦ ਘਨਾ, ਗੁਰ ਸੇਵਾ ਤੇ ਭੈ ਮਨ ਨਿਰਮਲ, ਹਰ ਹਰ ਹਰ ਹਰ ਨਾਮ ਸੁਨਾ ਰਹਾਓ, ਬਿਨਸਿਵ ਮਨ ਕਾ ਮੂਰਖ ਢੀਠਾ, ਪ੍ਰਭ ਕਾ ਭਾਣਾ ਲਾਗਾ ਮੀਠਾ, ਗੁਰਪੂਰੇ ਕੇ ਚਰਨ ਗਹੇ, ਕੋੜ ਜਨਮ ਕੇ ਪਾਪ ਲਹੇ, ਰਤਨ ਜਨਮ ਇਹੋ ਸਫਲ ਪਿਆ, ਕਹੋ ਨਾਨਕ ਪ੍ਰਭ ਕਰੀ ਮੈਂ ਆਸਾ ਮਹੱਲਾ ਪੰਜਵਾਂ। ਸਤਿਗੁਰ ਆਪਣਾ ਸਦ ਸਦਾ ਸੁਮਹਾਰਾ, ਗੁਰ ਕੇ ਚਰਨ ਕੇਸ ਸੰਗ ਚਹਾਰੇ, ਜਾਗਰੇ ਮਨ ਜਾਗਨ ਹਾਰੇ, ਬਿਨ ਹਰ ਅਵਰ ਨ ਆਵਸ ਕਾਮਾ, ਝੂਠਾ ਮੋਹ ਮਿਥਿਆ ਪਸਾਰੇ ਰਹਾਓ, ਗੁਰ ਕੀ ਬਾਣੀ ਸਿਓ ਰੰਗ ਲਾਏ,
ਗੁਰ ਕਿਰਪਾਲ ਹੋਏ ਦੁੱਖ ਜਾਏ। ਗੁਰਬਿਨ ਦੂਜਾ ਨਾਹੀ ਥਾਉ, ਗੁਰਦਾਤਾ ਗੁਰਦੇਵੈ ਨਾਉ। ਗੁਰ ਪਾਰ ਬ੍ਰਹਮ ਪਰਮੇਸ਼ਰ ਆਪ, ਆਠ ਪੈਰ ਨਾਨਕ ਗੁਰ ਜਾਪ। ਆਸਾ ਮੁਹੱਲਾ ਪੰਜਵਾਂ, ਆਪੇ ਪੇੜ ਬਿਸਥਾਰੀ ਸਾਖ, ਆਪਣੀ ਖੇਤੀ ਆਪੇ ਰਾਖ। ਜਦ ਕਲ ਪੇਖੋ ਏਕ ਹੈ ਉਹੀ, ਘਟ ਘਟ ਅੰਤਰ ਆਪੇ ਸੋਈ ਰਹਾਉ। ਆਪੇ ਸੂਰ ਕਿਰਨ ਪਰਗਾ ਬਿਸਥਾਰ, ਆਪੇ ਸੂਰ ਕਿਰਨ ਬਿਸਥਾਰ। ਸੋਈ ਗੁਪਤ ਸੋਈ ਆਕਾਰ, ਸਰਗੁਣ ਨਿਰਗੁਣ ਥਾਪੈ ਨਾਓ। ਦੁਹਮਿਲ ਏਕ ਯਕੀਨੋ ਠਾਓ, ਕਹੁ ਨਾਨਕ ਗੁਰ ਭਰਮ ਭੁੱਖ ਹੋਇਆ, ਆਨੰਦ ਰੂਪ ਸਭ ਨੈਣ ਅਲੋਇਆ। ਸਾ ਮਹੱਲਾ ਪੰਜਵਾ, ਔਖ ਸਿਆਨਪ ਕਿਛੂ ਨਾ ਜਾਣਾ, ਦਿਨ ਰਹਿਣ ਤੇਰਾ ਨਾਮ ਵਖਾਨਾ। ਮੈਂ ਨਿਰਗੁਣ ਗੁਣ ਨਾ ਹੀ ਕੋਏ, ਕਰਨ ਕਰਾ ਮਨਹਾਰ ਪ੍ਰਭ ਸੋਏ। ਰਹਾਉ ਮੂਰਖ ਮੁਗਧ ਅਗਿਆਨ ਅਵਿਚਾਰੀ, ਨਾਮ ਤੇਰੇ ਕੀ ਆਸ ਮਨ ਧਾਰੀ। ਜਪ ਤਾ ਸੰਜਮ ਕਰਮ ਨਾ ਸਾਧਾ, ਨਾਮ ਪ੍ਰਭੂ ਕਾ ਮਨੇ ਅਰਾਧਾ। ਕਿਛੂ ਨਾ ਜਾਣਾ ਮਤ ਮੇਰੀ ਥੋਰੀ, ਬਿਨ ਤੁਮ ਬਿਨਵਤ ਨਾਨਕ ਓਟ ਪ੍ਰਭ ਤੋਰੀ। ਆਸਾ ਮੁਹੱਲਾ ਪੰਜਵਾਂ, ਹਰ ਹਰ ਅੱਖਰ ਦੋਏ ਇਹ ਮਾਲਾ, ਜਪਤ ਜਪ ਭੈ ਦੀਨ ਦਿਆਲਾ। ਕਰੋ ਬੇਨਤੀ ਸਤਿਗੁਰੇ ਆਪਣੀ, ਕਰ ਕਿਰਪਾ ਰਾਖੋ ਸਰਣਾਈ। ਮੋਕੋ ਦਿਹੋ ਹਰੇ ਹਰ ਜਪਨੀ ਰਹਾਓ, ਹਰ ਮਾਲਾ ਉਰੇ ਅੰਤਰ ਧਾਰੈ, ਜਨ ਮਰਨ ਕਾ ਦੁੱਖ ਨਿਵਾਰੈ। ਹਿਰਦੇ ਸੰਭਾਲੇ ਮੁਖ ਹਰ ਹਰ ਬੋਲੈ, ਸੋਜਨ ਇਤਉਤ ਕਤੇ ਨਾ ਡੋਲੈ। ਕਹੋ ਨਾਨਕ ਜੋ ਰਾਚੈ ਨਾਏ, ਹਰ ਮਾਲਾ ਤਾਕੈ ਸੰਗ ਜਾਏ। ਆਸਾ ਮੁਹੱਲਾ ਪੰਜਵਾਂ, ਜਿਸਕਾ ਸਭ ਕਿਸ ਤਿਸਕਾ ਹੋਏ, ਤੇ ਜਨ ਲੇਪ ਨਾ ਵਿਆਪੈ ਕੋਈ। ਹਰ ਕਾ ਸੇਵਕ ਸਦ ਹੀ ਮੁਕਤਾ, ਜੋ ਕੁਛ ਕਰੇ ਸੋਈ ਭਲ ਜਨਕੈ। ਅਤ ਨਿਰਮਲ ਦਾਸ ਕੀ ਜੁਗਤਾ, ਰਹਾਉ ਸਗਲ ਤਿਆਗ ਹਰ ਸਰਣੀ ਆਇਆ। ਤੇ ਜਨ ਕਹਾ ਬਿਆਪੈ ਮਾਇਆ, ਨਾਮ ਨਦਾਨ ਜਾ ਕੈ ਮਨ ਮਾਹੇ। ਤਿਸ ਕੋ ਚਿੰਤਾ ਸੁਪਨੇ ਨਾਹੇ, ਕਹੁ ਨਾਨਕ ਗੁਰ ਪੂਰਾ ਪਾਇਆ, ਭਰਮ ਉਹ ਸਗਲ ਬਿਨ ਸਾਇਆ। ਸਾ ਮੁਹੱਲਾ ਪੰਜਵਾਂ, ਜੋ ਸੋ ਪ੍ਰਸੰਨ ਹੋਇਓ ਪ੍ਰਭ ਮੇਰਾ, ਤਾਂ ਦੁੱਖ ਭਰਮ ਕਹੁ ਕੈਸੇ ਨੇਰਾ। ਸੁਣ ਸੁਣ ਜੀਵਾਂ ਸੋਏ ਤੁਮਾਰੀ, ਮੋਹਿ ਨਿਰਗੁਣ ਕੋ ਲਿਹੋ ਉਧਾਰੀ। ਰਹਾਓ ਮਿਟ ਗਿਆ ਦੁੱਖ ਵਿਸਾਰੀ ਚਿੰਤਾ, ਫਲ ਪਾਇਆ ਜਪ ਸਤ ਗੁਰਮੰਤਾ। ਸੋਈ ਸਤ ਸਤ ਹੈ ਸੋਏ, ਸਿਮਰ ਸਿਮਰ ਰੱਖ ਕੰਠ ਪਰੋਏ। ਕਹੁ ਨਾਨਕ ਕੌਣ ਉਹ ਕਰਮਾ, ਜਾ ਕੇ ਮਨ ਵਸਿਆ ਹਰ ਨਾਮਾ। ਆਸਾ ਮੁਹੱਲਾ ਪੰਜਵਾਂ, ਕਾਮ ਕ੍ਰੋਧ ਅਹੰਕਾਰ ਵਗੁੱਤੇ, ਹਰ ਸਿਮਨ ਕਰ ਹਰ ਜਨ ਛੂਟੇ। ਸੋਏ ਰਹੇ ਮਾਇਆ ਮਦ ਮਾਤੇ, ਜਾਗਤ ਭਗਤ ਸਿਮਰਤ ਹਰ ਰਾਤੇ। ਰਹਾਓ ਮੋਹ ਭਰਮ ਬੋ ਜੋਨ ਪਵਾਇਆ, ਅਸਤਰ ਭਗਤ ਹਰ ਚਰਨ ਧਿਆਇਆ। ਬੰਧਨ ਅੰਤ ਕੂਪ ਗ੍ਰਹਿ ਮੇਰਾ, ਮੁਕਤੇ ਸੰਤ ਬੁਝੇ ਹਰ ਨੇਰਾ। ਕਹੁ ਨਾਨਕ ਜੋ ਪ੍ਰਭ ਸਰਨਾਈ, ਇਹਾਂ ਸੁਖ ਆਗੇ ਗਤ ਪਾਈ। ਆਸਾ ਮੁਹੱਲਾ ਪੰਜਵਾਂ, ਤੂੰ ਮੇਰਾ ਤਰੰਗ ਹਮੀਨ ਤੁਮਾਰੇ, ਤੂੰ ਮੇਰਾ ਠਾਕਰ ਹਮ ਤੇਰੇ ਦੁਆਰੇ। ਤੂੰ ਮੇਰਾ ਕਰਤਾ ਹੋ ਸੇਵਕ ਤੇਰਾ, ਸਰਨ ਗਈ ਪ੍ਰਭ ਗੁਣੀ ਗਹਿਰਾ। ਰਹਾਓ ਤੂੰ ਮੇਰਾ ਜੀਵਨ ਤੂੰ ਆਧਾਰ, ਤੁਝੇ ਪੇਗ ਬਿਗਸੇ ਕੋ ਲਾਰ। ਤੂੰ ਮੇਰੀ ਗਤ ਪਾ ਤੂੰ ਪਰਵਾਨ, ਤੂੰ ਸਮਰੱਥ ਮੈਂ ਤੇਰਾ ਤਾਣ। ਅੰਦਨ ਜਪੋ ਨਾਮ ਗੁਣਤਾਸ, ਨਾਨਕੀ ਪ੍ਰਭ ਹੈ ਅਰਦਾਸ। ਆਸਾ ਮੁਹੱਲਾ ਪੰਜਵਾਂ, ਰੋਵਨ ਹਾਰੇ ਝੂਠ ਕਮਾਨਾ, ਹਾਸਾ ਸੋ ਕਰਤ ਬੇਗਾਨਾ। ਕੋ ਮੂਆ ਕਾ ਕਹਿ ਘਰ ਗਾਵਨ, ਕੋ ਰੋਵੇ ਕੋ ਹੱਸ ਹੱਸ ਪਾਵਨ। ਰਹਾਓ ਬਾਲ ਬਿਵਤਾ ਤੇ ਬਿਰਦਾਨਾ, ਪਹੁੰਚਣ ਮੂਕਾ ਫਿਰ ਪਛਤਾਨਾ। ਤੈ ਗੁਣ ਮੈਂ ਵਰਤੇ ਸੰਸਾਰਾ, ਨਰਕ ਸੁਰਗ ਫਿਰ ਫਿਰ ਅਵਤਾਰਾ। ਕਹੋ ਨਾਨਕ ਜੋ ਲਾਇਆ ਨਾਮ, ਸਫਲ ਜਨਮ ਤਾਕਾ ਪਰਵਾਨ। ਆਸਾ ਮੁਹੱਲਾ ਪੰਜਵਾਂ, ਸੋਏ ਰਹੀ ਪ੍ਰਭ ਖਬਰ ਨਾ ਜਾਣੀ, ਭੋਰ ਪਿਆ ਖਬ ਬੋਰ ਪਛਤਾਨੀ। ਪ੍ਰਿਯ ਪ੍ਰੇਮ ਸਹਿਜ ਮਨ ਅਨੰਦ ਧਰੋਰੀ, ਪ੍ਰਭ ਮਿਲਵੇ ਕੀ ਲਾਲਸਾ, ਤਾਤੇ ਆਲਸ ਕਹਾ ਕਰੋਰੀ। ਰਹਾਓ ਕਰਮ ਅੰਮ੍ਰਿਤ ਆਣ ਨਿਸਾਰਿਓ, ਖਿਸਰ ਗਿਓ ਭੂਮ ਪਰ ਡਾਰਿਓ। ਸਾਧ ਮੋਹਿ ਲਾਦੀ ਹੰਕਾਰੇ, ਦੋਸ ਨਹੀਂ ਪ੍ਰਭ ਕਰਨਾ ਹਾਰੇ। ਸਾਧ ਸੰਗ ਮਿਟੇ ਭਰਮ ਅੰਧਾਰੇ, ਨਾਨਕ ਮੇਲੀ ਸਿਰਜਣ ਹਾਰੇ। ਆਸਾ ਮੁਹੱਲਾ ਪੰਜਵਾਂ, ਚਰਨ ਕਮਲ ਕਮਲ ਕੀ ਆਸ ਪਿਆਰੇ, ਜਮ ਕੰਕਰ ਨਸ ਗਏ ਵਿਚਾਰੇ। ਤੂੰ ਚਤਿਆਵੇਂ ਤੇਰੀ ਮੈਂ ਆਸ, ਸਿਮਰਤ ਨਾਮ ਸਗਲ ਰੋਖ ਆ। ਰਹਾਓ
ਅਨਕ ਦੁਖ ਦੇਵੇ ਅਵਰਾ ਕਹੋ ਪਹੁੰਚ ਨਾ ਸਕੇ ਜਨ ਤੇਰੇ ਕਹੋ ਦਰਸ ਤੇਰੇ ਕੀ ਪਿਆਸ ਮਨ ਲਾਗੀ ਸਹਿਜ ਆਨੰਦ ਬਸੈ ਬੈਰਾਗੀ ਨਾਨਕੀ ਅਰਦਾਸ ਸੁਣੀਜੇ ਕੇਵਲ ਨਾਮ ਰਿਦੇ ਮੈਂ ਦੀਜੇ ਆਸਾ ਮਹੱਲਾ ਪੰਜਵਾਂ ਮਨ ਤ੍ਰਿਪਤਾਨੋ ਮਿਟੇ ਜੰਜਾਲ ਪ੍ਰਭ ਆਪਣਾ ਹੋਇਆ ਕਿਰਪਾਲ ਸੰਤ ਪ੍ਰਸਾਦ ਭਲੀ ਬਣੀ ਜਾ ਕੇ ਗ੍ਰਹਿ ਸਭ ਕਿਛ ਹੈ ਪੂਰਨ ਸੋ ਭੇਟਿਆ ਨਿਰਭੈ ਧਨੀ ਰਹਾਉ ਨਾਮ ਦ੍ਰਿੜਾਇਆ ਸਾਧ ਕਿਰਪਾਲ ਮਿਟ ਗਈ ਭੂਖ ਮਹਾ ਬਿਕਰਾਲ ਠਾਕਰ ਆਪਣੇ ਕਿੰਨੀ ਦਾਤ ਜਲਨ ਬੁਝੀ ਮਨ ਹੋਈ ਸ਼ਾਂਤ ਮਿਟ ਗਈ ਭਾਲ ਮਨ ਸਹਿਸ ਮਾਨਾ ਨਾਨਕ ਪਾਇਆ ਨਾਮ ਖਜਾਨਾ ਆਸਾ ਮਹੱਲਾ ਪੰਜਵਾ ਠਾਕਰ ਸਿਓ ਜਾ ਕੀ ਬਨ ਆਈ ਭੋਜਨ ਪੂਰਨ ਰਹੇ ਅਗਾਈ ਕਛੂ ਨ ਥੋਰਾ ਹਰ ਭਗਤਨ ਕਹੁ ਖਾਤ ਖਰਚਤ ਬਿਲਛਤ ਦੇਵਨ ਕਹੁ ਰਹਾਉ ਜਾ ਕਾ ਧਨੀ ਅਗਮ ਗਸਾਈ ਕਹੁ ਨਾਨਕ ਜਾ ਕਾ ਧਨੀ ਅਗਮ ਗਸਾਈ ਮਨ ਕੀ ਕਹੁ ਕੇਤ ਚਲਾਈ ਜਾ ਕੀ ਸੇਵਾ ਦਸ ਅਸ਼ਟ ਸਦਾਈ ਪਲਕ ਦਿੜਤਾ ਕੀ ਲਾਗੋ ਪਾਈ ਜਾ ਕੋ ਦਇਆ ਕਰੋ ਮੇਰੇ ਸਵਾਮੀ ਕਹੁ ਨਾਨਕ ਨਾਹੀ ਤਿੰਨ ਕੰਮ ਆਸਾ ਮਹੱਲਾ ਪੰਜਵਾ ਜੋ ਮੈਂ ਆਪਣਾ ਸਤਿਗੁਰ ਧਿਆਇਆ ਤਾਂ ਮੇਰੇ ਮਨ ਮਹਾ ਸੁਖ ਪਾਇਆ ਮਿਟ ਗਈ ਗਣਤ ਬਿਨਾਸਿਓ ਸੰਸਾਰ ਨਾਮ ਰਤ ਜਨ ਭੈ ਭਗਵੰਤਾ ਰਹਾਉ ਜੋ ਮੈਂ ਆਪਣਾ ਸਾਹਿਬ ਜੀਤ ਤੋ ਭੋ ਮਿਟਿਓ ਮੇਰੇ ਮੀਤ ਜੋ ਮੈਂ ਉੱਠ ਗਈ ਪਤ ਪ੍ਰਭ ਤੇਰੀ ਤਾਂ ਪੂਰਨ ਹੋਈ ਮਨਸਾ ਮੇਰੀ ਦੇਖ ਚਲਤ ਮਨ ਪੈ ਦਿਲਾਸਾ ਨਾਨਕ ਦਾਸ ਤੇਰਾ ਪਰਵਾਸਾ ਆਸਾ ਮਹੱਲਾ ਪੰਜਵਾ ਆਨੰਦਨ ਮੂਸਾ ਲਾਜ ਟੁਕਾਈ ਗਿਰਤ ਕੂਪ ਮੈਂ ਖਾਏ ਮਿਠਾਈ ਸੋਚਤ ਸਾਚਤ ਰਹਿਣ ਬਿਹਾਨੀ ਅਨਕਰੰਗ ਮਾਇਆ ਕੇ ਚਿਤ ਵਦ ਕਬੂ ਨਾ ਸਿਮਰੇ ਸਾਰੰਗ ਪਾਨੀ ਰਹਾਉ ਦਰੁਮ ਕੀ ਛਾਇਆ ਨਿਸ਼ਚਲ ਗ੍ਰਹਿ ਬਾਂਧਿਆ ਕਾਲ ਕੈ ਫਾਂਸ ਸਖਤ ਸਰ ਸਾਂਧਿਆ ਬਾਲੂ ਕਿਨਾਰਾ ਤਰੰਗ ਮੁਖ ਆਇਆ ਸੋ ਥਾਨ ਮੂਲ ਨਿਸ਼ਚਲ ਕਰ ਪਾਇਆ ਸਾਧ ਸੰਗ ਜਪਿਓ ਹਰ ਰਾਏ ਨਾਨਕ ਜੀਵੇ ਹਰ ਗੁਣ ਗਾਏ ਆਸਾ ਮਹੱਲਾ ਪੰਜਵਾ ਦੁੱਤ ਕੇ ਨੌ ਉਨਕੇ ਸੰਗ ਤੂੰ ਕਰਤੀ ਕੇਲ ਉਨਕੇ ਸੰਗ ਹਮ ਤੁਮ ਸੰਗ ਮੇਲ ਉਨਕੇ ਸੰਗ ਤੁਮ ਸਭ ਕੋ ਲੋਰੇ ਉਸ ਬਿਨਾ ਕੋ ਮੁੱਖ ਨਹੀਂ ਜੋਰੈ ਤੇ ਬੈਰਾਗੀ ਕਹਾ ਸਮਾਏ ਤਿਸ ਬਿਨ ਤੁਹੀ ਦੇਹ ਰੀਰੀ ਰਹਾਉ ਉਨਕੇ ਸੰਗ ਤੂੰ ਗ੍ਰਹਿ ਮੈਂ ਮਾਹਰ ਉਨਕੇ ਸੰਗ ਤੂੰ ਹੋਈ ਹੈ ਜਾਹਰ ਉਨਕੇ ਸੰਗ ਤੂੰ ਰੱਖੀ ਪਪੋਲ ਉਸ ਬਿਨਾ ਤੂੰ ਛੁਟਕੀ ਰੋਲ ਉਨਕੇ ਸੰਗ ਤੇਰਾ ਮਾਨ ਮਹਿਤ ਉਨਕੇ ਸੰਗ ਤੁਮ ਸਾਗ ਜਾਗਤ ਉਨਕੇ ਸੰਗ ਤੇਰੀ ਸਾਹਿਬ ਬਿਰਥਾਟੀ ਉਸ ਬਿਨਾਂ ਤੂੰ ਹੋਈ ਹੈ ਮਾਟੀ ਉਹ ਬੈਰਾਗੀ ਮਰੇ ਨਾ ਜਾਏ ਹੁਕਮੇ ਵਾਧਾ ਕਾਰ ਕਮਾਏ ਜੋੜ ਵਿਛੋੜੇ ਨਾਨਕ ਥਾਪ ਆਪਣੀ ਕੁਦਰਤ ਜਾਣੇ ਆਪ ਆਸਾ ਮੁਹੱਲਾ ਪੰਜਵਾ ਨਾ ਹੋ ਮਰਤਾ ਨਾ ਹਮ ਡਰਿਆ ਨਾ ਹੋ ਬਿਨਸੇ ਨਾ ਹਮ ਕੜਿਆ ਨਾ ਹੋ ਤੇ ਨਿਰਧਨ ਨਾ ਹਮ ਭੂਖੇ ਨਾ ਉਸ ਦੁੱਖ ਨਾ ਹਮ ਕੋ ਦੁੱਖੇ ਔਰ ਨਾ ਕੋ ਮਾਰਨ ਵਾਰਾ ਜੀਓ ਹਮਾਰਾ ਜੀਓ ਦੈਨ ਹਾਰਾ ਰਹਾਉ ਨਾ ਉਸ ਬੰਧਨ ਨਾ ਹਮ ਵਾਧੇ ਨਾ ਉਸ ਧੰਦਾ ਨਾ ਹਮ ਧਾ ਦੇ ਨਾ ਉਸ ਮੈਲ ਨਾ ਹਮ ਕੋ ਮੈਲਾ ਉਸ ਨੰਤਾ ਹਮ ਸਦਕੇ ਲਾ ਨਾ ਉਸ ਸੋਚ ਨਾ ਹਮ ਕੋ ਸੋਚਾ ਨਾ ਉਸ ਲੇਪ ਨਾ ਹਮ ਕੋ ਪੋਚਾ ਨਾ ਉਸ ਭੂਖ ਨਾ ਹਮ ਕੋ ਤ੍ਰਿਸ਼ਨਾ ਜਾ ਉਹ ਨਿਰਮਲਤਾ ਹਮ ਜਚਨਾ ਹਮ ਕਿਛ ਨਾਹੀ ਏ ਕਹਿ ਉਹੀ ਆਗੇ ਪਾਛੇ ਏਕੋ ਸੋਈ ਨਾਨਕ ਗੁਰ ਖੋਏ ਭਰਮ ਭੰਗਾ ਹਮ ਓਏ ਮਿਲ ਹੋਏ ਐ ਕਰੰਗਾ ਆਸਾ ਮਹੱਲਾ ਪੰਜਵਾ ਅਨਕ ਪੰਥ ਕਰ ਸੇਵਾ ਕਰੀਏ ਜੀਉ ਪ੍ਰਾਣ ਤਨ ਆਗੇ ਧਰੀਏ ਪਾਣੀ ਬੱਖਾ ਕਰੋ ਤਜ ਅਭਿਮਾਨ ਅਨਕ ਬਾਰ ਜਾਈਏ ਕੁਰਬਾਨ ਸਾਹਿਤ ਸਾਗਣ ਜੋ ਪ੍ਰਭ ਭਾਈ ਤਸਕੇ ਸੰਗ ਮਿਲੋ ਮੇਰੀ ਮਾਈ ਰਹਾਓ ਦਾਸਨ ਦਾਸੀ ਕੀ ਪਨਹਾਰ ਉਨਕੀ ਰੇਣ ਬਸੇ ਜੀ ਨਾਲ ਮਾਥੇ ਭਗਤ ਪਾਵੋ ਸੰਗ ਮਿਲੇ ਸਵਾਮੀ ਆਪਣੇ ਰੰਗ ਜਾਪ ਤਾਪ ਦੇਵੋ ਸਭ ਨੇਮਾ ਕਰਮ ਧਰਮ ਅਰਪੋ ਸਭ ਹੋਮਾ ਗਰਮ ਮੋਤ ਅਜ ਹੋਵੋ ਰੇਨ ਉਨਕੇ ਸੰਗ ਦੇਖੋ ਪ੍ਰਭ ਨੈਣ ਨਿਮਕ ਨਿਮਕ ਇਹੀ ਆਰਾਦੋ ਦਿਨ ਸਰੈਣ ਇਹ ਸੇਵਾ ਸਾਧੋ ਭੈ ਕਿਰਪਾਲ ਗੋਪਾਲ ਗੋਬਿੰਦ ਸਾਧ ਸੰਗ ਨਾਨਕ ਬਖਸੈਂਦ ਆਸਾ ਮੁਹੱਲਾ ਪੰਜਵਾ ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ ਪ੍ਰਭ ਕੀ ਪ੍ਰੀਤ ਦੁੱਖ ਲੱਗੇ ਨਾ ਕੋਏ ਪ੍ਰਭ ਕੀ ਪ੍ਰੀਤ ਹੋਮੇ ਮਲਖ ਹੋਏ ਪ੍ਰਭ ਕੀ ਪ੍ਰੀਤ ਸਦ ਨਿਰਮਲ ਹੋਏ
ਸੁਨੋ ਮੀਤ ਐਸਾ ਪ੍ਰੇਮ ਪਿਆਰ ਜੀ ਪ੍ਰਾਨ ਘੱਟ ਘੱਟ ਆਧਾਰ ਹਾਉ ਪ੍ਰਭ ਕੀ ਪ੍ਰੀਤ ਪੈ ਸਕਲ ਨਿਧਾਨ ਪ੍ਰਭ ਕੀ ਪ੍ਰੀਤ ਹਿਰਦੇ ਨਿਰਮਲ ਨਾਮ ਪ੍ਰਭ ਕੀ ਪ੍ਰੀਤ ਸਤ ਸੋਭਾਵੰਤ ਪ੍ਰਭ ਕੀ ਪ੍ਰੀਤ ਸਭ ਮਿੱਟੀ ਹੈ ਚਿੰਤਾ ਪ੍ਰਭ ਕੀ ਪ੍ਰੀਤ ਏ ਭਾਵ ਜਲ ਤਰੈ ਪ੍ਰਭ ਕੀ ਪ੍ਰੀਤ ਜਮ ਤੇ ਨਹੀਂ ਡਰੈ ਪ੍ਰਭ ਕੀ ਪ੍ਰੀਤ ਸਗਲ ਉਧਾਰੇ ਪ੍ਰਭ ਕੀ ਪ੍ਰੀਤ ਚਲੈ ਸੰਘਾਰੈ ਆਪੋ ਕੋਈ ਮਿਲੇ ਨਾ ਭੂਲੇ ਜਿਸ ਕਿਰਪਾਲ ਤੇ ਸਾਧ ਸੰਘੂਲੇ ਕਹੋ ਨਾਨਕ ਤੇਰੇ ਕੁਰਬਾਨ ਸੰਤ ਓਟ ਪ੍ਰਭ ਤੇਰਾ ਤਾਣ ਆਸਾ ਮਹੱਲਾ ਪੰਜਵਾਂ ਭੂਪਤ ਹੋਏ ਕਹਿ ਰਾਜ ਕਮਾਇਆ ਕਰ ਕਰ ਅਨਰਥ ਵਿਹਾਜੀ ਮਾਇਆ ਸੰਚਿਤ ਸੰਚਿਤ ਸਥੈਲੀ ਕੀਨੀ ਪ੍ਰਵਸਤੇ ਡਾਰ ਅਵਰ ਕੋ ਦੀਨੀ ਕਾਚ ਗਗਰੀਆ ਅਮ ਮਜਰੀਆ ਗਰਭ ਗਰਭ ਆਹੂ ਮੈਂ ਪਰਿਆ ਰਹਾਓ ਨਿਰਭੋ ਹੋਇਓ ਭਿਆ ਨਿਹੰਗਾ ਚੀਤਨ ਆਇਓ ਕਰਤਾ ਸੰਗਾ ਲਸ਼ਕਰ ਜੋੜੇ ਕੀਆ ਸੰਭਾਹਾ ਨਿਕਸਿਆ ਫੂਗਤਾ ਹੋਏ ਗਏ ਸਵਾਹਾ ਉੱਚੇ ਮੰਦਰ ਮਹਿਲ ਅਰਰਾਨੀ ਹੱਥ ਜੋੜੇ ਹੱਥ ਘੋੜੇ ਜੋੜੇ ਮਨ ਪਹਨੇ ਵੱਡ ਪਰਿਵਾਰ ਪੂਤ ਅਰਤੀਆ ਮੋਹੇ ਪਚੇ ਪਚ ਅੰਧਾ ਮੂਆ ਜਿਨੇ ਉਪਾਹਾ ਤਿਨੇ ਬਿਨਾਹਾ ਰੰਗ ਰਸਸ ਜੈਸੇ ਸੁਪਨਾਹਾ ਸੋਈ ਮੁਕਤਾ ਤਿਸ ਰਾਜ ਮਾਲ ਨਾਨਕ ਦਾਸ ਤਿਸ ਖਸਮ ਦਿਆਲ ਨਾਨਕ ਦਾਸ ਜਿਸ ਖਸਮ ਦਿਆਲ ਆਸਾ ਮਹੱਲਾ ਪੰਜਵਾ ਇਨਸੋ ਪ੍ਰੀਤ ਕਰੀ ਕਨੇਰੀ ਜੋ ਮਿਲੀਏ ਤੋ ਵਧੇ ਵਧੇਰੀ ਗਲ ਚਮੜੀ ਜੋ ਛੋਡੇ ਨਾ ਹੀ ਛਾੜ ਲਾਗ ਛੁਟੋ ਸਤਿਗੁਰ ਕੀ ਪਾਈ ਜਗ ਮੋਹਨੀ ਹਮ ਤਿਆਗ ਗਵਾਈ ਨਿਰਗੁਣ ਮਿਲਿਓ ਵਜੀ ਵਧਾਈ ਰਹਾਓ ਐਸੀ ਸੁੰਦਰ ਮਨ ਕੋ ਮੋਹ ਹੈ ਬਾਟ ਕਾਟ ਗ੍ਰਹਿ ਬਨ ਬਨ ਜੋ ਹੈ ਮਨ ਤਨ ਲਾਗੈ ਹੋਏ ਕੈ ਮੀਠੀ ਗੁਰਪ੍ਰਸਾਦ ਮੈਂ ਖੋਟੀ ਡੀਠੀ ਅਗਰ ਕੁਸਕੇ ਵੱਡੇ ਠਗਾਉ ਛੋਡੇ ਨਾ ਹੀ ਬਾਪ ਨਾ ਮਾਊ ਮੇਲੀ ਆਪਣੇ ਉਨਲੇ ਬਾਂਧੇ ਗੁਰ ਕਿਰਪਾ ਤੇ ਮੈਂ ਸਗਲੇ ਸਾਧੇ ਅਬ ਮੋਹਰੇ ਮਨ ਪਿਆ ਆਨੰਦ ਪਹੁ ਚੁਕਾ ਟੂਟੇ ਸਭ ਫੰਦ ਕਹੋ ਨਾਨਕ ਜਾ ਸਤਿਗੁਰ ਪਾਇਆ ਘਰ ਸਗਲਾ ਮੈਂ ਸੁਖੀ ਬਸਾਇਆ ਸਭ ਮਹੱਲਾ ਪੰਜਵਾ ਆਠ ਪਹਿਰ ਨਿਕਟ ਕਰ ਜਾਣੈ ਪ੍ਰਭ ਕਾ ਕੀਆ ਮੀਠਾ ਮਨ ਏਕ ਨਾਮ ਸੰਤ ਨਿਆਧਾਰ ਹੋਏ ਰਹੇ ਸਭ ਕੀ ਪਗ ਛਾਰ ਸੰਤ ਰਹਿ ਸੁਣੋ ਮੇਰੇ ਭਾਈ ਵਾ ਕੀ ਮੈਂ ਮਾ ਕਥਨ ਨਾ ਜਾਈ ਰਹਾਓ ਵਰਤਨ ਜਾ ਕੇ ਕੇਵਲ ਨਾਮ ਅੰਧ ਰੂਪ ਕੀਰਤਨ ਬਿਸਰਾਮ ਮਿੱਤਰ ਸਤਰ ਜਾ ਕੇ ਇੱਕ ਸਮਾਨੈ ਪ੍ਰਭ ਆਪਣੇ ਬਿਨ ਅਵਰ ਨਾ ਜਾਣੈ ਕੋਟ ਕੋਟ ਅੱਗ ਕਾਟਨ ਹਾਰਾ ਦੁੱਖ ਦੂਰ ਕਰਨ ਜੀ ਕੇ ਦਾ ਤਾਰਾ ਸੂਰਬੀਰ ਬਚਨ ਕੇ ਬਲੀ ਕਉ ਲਭ ਪ੍ਰੀ ਸੰਤੀ ਚਲੀ ਤਾਕਾ ਸੰਗ ਬਾਛੇਸ਼ਵਰ ਦੇਵ ਅਮੋਘ ਦਰ ਸਫਲ ਜਾ ਕੀ ਸੇਵ ਕਰ ਜੋੜਨਾ ਨੇ ਕਰੇ ਅਰਦਾਸ ਮੋਹਿ ਸੰਤੇ ਟਹਿਰ ਦੀਜੇ ਗੁਣ ਤਾਸ ਆਸਾ ਮਹੱਲਾ ਪੰਜਵਾ ਸਗਲ ਸੂਖ ਜਾਪੇ ਕੈ ਨਾਮ ਸਗਲ ਧਰਮ ਹਰ ਕੇ ਗੁਣ ਗਾਮ ਮਹਾਪਵਿੱਤਰ ਸਾਧਕਾ ਸੰਗ ਜਸ ਭੇਟ ਲਾਗੇ ਪ੍ਰਭ ਰੰਗ ਗੁਰਪ੍ਰਸਾਦ ਆਨੰਦ ਪਾਵੈ ਜਿਸ ਸਿਮਰਤ ਮਨ ਹੋਏ ਪਰਗਾਸਾ ਤਾਕੀ ਗਤ ਮਿਤ ਕਹਿ ਨਾ ਜਾਵੇ ਰਹਾਓ ਵਰਤਨੇ ਮਜਨ ਤਿਸ ਪੂਜਾ ਵੇਦ ਪ੍ਰਣ ਤਿਨ ਸਿਮਰ ਸੁਨੀਜਾ ਮਹਾਪਨੀਤ ਜਾ ਕਾ ਨਿਰਮਲ ਥਾਨ ਸਾਧ ਸੰਗਤ ਜਾ ਕੈ ਹਰ ਹਰ ਨਾਮ ਪ੍ਰਗਟਿਓ ਸੋਜਨ ਸਗਲੇ ਭਵਨ ਪਤਤ ਪਨੀਤ ਤਾਕੀ ਪੱਗ ਰੇਨ ਜਾਕੋ ਭੇਟਿਓ ਹਰ ਹਰ ਰਾਏ ਤਾਕੀ ਗਤ ਮਿਤ ਕਥਨ ਨਾ ਜਾਏ ਆਠ ਪੈਰ ਹਰ ਘਰ ਜੋੜ ਧਿਆਵੋ ਅਨਸਾਧਾ ਕਾ ਦਰਸਨ ਪਾਵੋ ਮੋਹਿ ਗਰੀਬ ਕੋ ਲਿਹੋ ਰਲਾਏ ਨਾਨਕ ਆਏ ਪੈ ਸਰਨ ਆਏ ਆਸਾ ਮਹੱਲਾ ਪੰਜਵਾ ਆਠ ਪਹਿਰ ਉਦਕੇ ਸਨਾਨੇ ਸਦ ਹੀ ਭੋਗ ਲਗਾਏ ਸੁਗਿਆਨੇ ਬਿਰਥਾ ਕਾਹੂ ਛੋਡੇ ਨਾਹੀਂ ਬੋਹਰ ਬੋਹਰ ਤਿਸ ਲਾਗੈ ਪਾਏ ਸਾਲ ਗ੍ਰਾਮ ਹਮਾਰੇ ਸੇਵਾ ਪੂਜਾ ਅਰਚਾ ਬੰਧਨ ਦੇਵਾ ਰਹਾਉ ਘੰਟਾ ਜਾਕਾ ਸੁਣੀਏ ਚੌਕੁੰਟ ਆਸਨ ਜਾਕਾ ਸਦਾ ਬਹਿ ਕੁੰਠ ਜਾਕਾ ਚਵਰ ਸਭ ਉਪਰ ਝੁਲੈ ਤਾਕਾ ਧੂਪ ਸਦਾ ਪਰ ਭੁਲੇ ਘੰਟ ਘਟ ਘਟ ਸੰਪਟ ਹੈ ਰੇ ਜਾਕਾ ਪੱਗ ਸਭਾ ਸੰਗ ਹੈ ਸਾਦਾ ਆਰਤੀ ਕੀਰਤਨ ਸਦਾ ਆਨੰਦ ਮਹਿਮਾ ਸੁੰਦਰ ਸਦਾ ਬੇਅੰਤ ਜਿਸੇ ਪ੍ਰਭ ਤਹਿਸੀ ਲਹਿਣਾ ਸੰਤ ਚਰਨ ਆਇਓ ਸਰਨਾ ਹਾਥ ਚੜਿਓ ਹਰ ਸਾਲ ਗਰਾਮ ਕਹੋ ਨਾਨਕ ਗੁਰ ਕੀਨੋ ਦਾਨ ਆਸਾ ਮਹੱਲਾ ਪੰਜਵਾ ਪੰਜ ਪਦਾ ਜੈ ਪੈ ਡੇਲੂ ਟੀ ਪਨ ਹਾਰੀ ਸੋ ਮਾਰਗ ਸੰਤਨ ਦੂਰਾਰੀ ਸਤਿਗੁਰ ਪੂਰੇ ਸਾਚ ਕਹਿਆ ਨਾਮ ਤੇਰੇ ਕੇ ਮੁਕਤੇ ਬੀਥੀ ਜਮਕਾ ਮਾਰਗ ਦੂਰ ਰਹਿਆ ਰਹਾਓ ਜੈ ਲਾਲਚ ਜਗਾਤੀ ਘਾਟ ਦੂਰ ਰਹੀਓ ਜਨ ਤੇ ਬਾਟ ਜੈ ਆਵਟੇ ਬਹੁਤ ਘਨ ਸਾਥ ਪਾਰ ਬ੍ਰਹਮ ਕੇ ਸੰਗੀ ਸਾਧ ਚਿਤ੍ਰਗੁਪਤ ਸਭ ਲਿਖਤੇ ਲੇਖਾ ਭਗਤ ਜਿਨਾ ਕੋ ਦ੍ਰਿਸ਼ਟ ਨਾ ਪੇਖਾ ਕਹੋ ਨਾਨਕ ਜੇ ਸਤਿਗੁਰ ਪੂਰਾ ਵਾਜੇ ਤਾਕੇ ਅਨ ਹੱਦ ਤੂਰਾ ਆਸਾ ਮਹੱਲਾ ਪੰਜਵਾ ਦੋਪਦਾ ਇੱਕ ਸਾਧੂ ਸੰਗ ਸਿਖਾਇਓ ਨਾਮ ਸਰ ਮਨੋਰਥ ਪੂਰਨ ਕਾਮ ਬੁਝ ਗਈ ਤ੍ਰਿਸ਼ਨਾ ਹਰ ਜਸੇ ਅਗਾਨੇ ਜਪ ਜਪ ਜੀਵਾ ਸਾਰੰਗ ਪਾਨੇ
ਕਰਨ ਕਰਾਵਨ ਸਰਨ ਪਰਿਆ ਗੁਰ ਪ੍ਰਸਾਦ ਸਹਿਜ ਘਰ ਪਾਇਆ ਮਿਟਿਆ ਅੰਧੇਰਾ ਚੰਦ ਚੜਿਆ ਰਹਾਉ ਲਾਲ ਜਵੇਹਰ ਭਰੇ ਭੰਡਾਰ ਤੋਟਨ ਆਵੈ ਜਪ ਨਿਰੰਕਾਰ ਅਮਰ ਸ਼ਬਦ ਪੀਵੇ ਜਨ ਕੋਏ ਨਾਨਕ ਤਾਕੀ ਪਰ ਮੰਗਤ ਹੋਏ ਆਸਾ ਕਰ ਸਤਵਾਂ ਮੁਹੱਲਾ ਪੰਜਵਾਂ ਹਰ ਕਾ ਨਾਮ ਹਿਰਦੇ ਨਿਤ ਧਿਆਈ ਸੰਗੀ ਸਾਥੀ ਸਗਲ ਤਰਾਈ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸੰਭਾਲੇ ਰਹਾਉ ਤੀਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ ਆਸਾ ਮੁਹੱਲਾ ਪੰਜਵਾਂ ਸਾਧੂ ਸੰਗ ਸਾਧੂ ਸੰਗਤ ਰਿਆ ਸੰਸਾਰ ਹਰ ਕਾ ਨਾਮ ਨੇ ਆਧਾਰ ਚਰਨ ਕਮਲ ਗੁਰਦੇਵ ਪਿਆਰੇ ਪੂਜੇ ਸੰਤ ਹਰ ਪ੍ਰੀਤ ਪਿਆਰੇ ਰਹਾਉ ਜਾ ਕੇ ਮਾਤਕ ਲਿਖਿਆ ਭਾਗ ਗੋਹ ਨਾਨਕ ਤਾਕਾ ਥਿਰ ਸੁਹਾਗ ਆਸਾ ਮੁਹੱਲਾ ਪੰਜਵਾਂ ਮਿੱਠੀ ਆ ਗਿਆ ਪਿਰ ਕੀ ਲਾਗੀ ਸੌਕਨ ਘਰ ਕੀ ਕਾਂਤ ਤਿਆਗੀ ਪ੍ਰਿਯ ਸੁਹਾਗਨ ਸਿੰਗਾਰ ਕਰੀ ਮਨ ਮੇਰੇ ਕੀ ਤਾਪਤ ਹਰੀ ਭਲੋ ਪਿਓ ਪ੍ਰਿਯ ਕਹਿਆ ਮਾਨਿਆ ਸੂਗ ਸਹਿ ਜਿਸ ਘਰ ਕਾ ਜਾਣਿਆ ਰਹਾ ਉਹ ਬੰਦੀ ਪ੍ਰਿਯ ਖਿਜਮਦਾਰ ਉਹ ਬਨਾਸੀ ਅਗਮ ਪਾਰਲੇ ਪੱਖਾ ਪਿਰੇ ਚਲੋ ਪਾਏ ਭਾਗੈ ਪੰਚ ਦੂਤ ਲਾਵੇ ਨਾ ਮੈਂ ਕੁਲ ਨਾ ਸੋਭਾ ਬੰਤ ਕਿਆ ਜਾਨਾ ਕਿਉ ਭਾਨੀ ਕੰਤ ਮੋਹੇ ਨਾਥ ਗਰੀਬ ਨਿਵਾਨੀ ਕੰਤ ਭਗਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

वाहेगुरु वाहेगुरु वाहेगुरु।

Guru, Vai, Guru, Vai, Guru, Vai, Guru, Vai, Guru, Vai.

はい。

Guru.

Hi, Guru.

Guru.

Guru.

Guru.

Hi, Guru. Hi, Guru. Hi, Guru. Hi, Guru. Hi, Guru. Hi.

Guru.

Vay, guru. Vay, guru. Vay, guru. Vay, guru. Vay.

guru hi guru hi guru hi guru hi guru hi

Guru.

Guru, Guru,

Guru, Guru,

Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru.

हाय गुरु हाय गुरु हाय गुरु हाय।

Guru Vai Guru Vai.

Vai Guru Vai

ਵਾਹਿਗੁਰੂ।

ਸਤਿਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰਦੇਵ ਨਮਹਿ ਅਸ਼ਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰੋ ਜਾਸ ਬਸੰਬਰ ਏਕੈ ਨਾਮ ਜਪਤ ਆਗੰਤ ਅਨੇਕੈ ਵੇਦ ਪ੍ਰਾਣ ਸਿਮਰ ਸੋਧ ਆਖਿਰ ਕਿਨੇ ਰਾਮ ਨਾਮ ਕੇ ਆਖਿਰ ਕਿਨਕਾ ਏਕ ਜਿਸ ਜੀ ਬਸਾਵੈ ਤਾਂ ਕਿ ਮਹਿਮਾ ਗਨੀ ਨਾਵੈ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਹੁਣ ਸੰਗ ਮੋਏ ਉਧਾਰੋ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੈ ਮਨ ਵਿਸਰਾਮ ਰਹਾਓ ਪ੍ਰਭ ਕੇ ਸਿਮਰਨ ਗਰਭ ਨਾ ਵਸੈ ਪ੍ਰਭ ਕੇ ਸਿਮਰਨ ਦੁਖ ਜਮ ਨਸੈ ਪ੍ਰਭ ਕੇ ਸਿਮਰਨ ਕਾਲ ਪਰ ਹਰੇ ਪ੍ਰਭ ਕੇ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਬਿਘਨ ਨ ਲਾਗੈ ਪ੍ਰਭ ਕੇ ਸਿਮਰਨ ਅੰਦਰ ਜਾਗੈ ਪ੍ਰਭ ਕੇ ਸਿਮਰਨ ਭਉ ਨਾ ਵਿਆਪੈ ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧਕ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਧ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੇ ਸਿਮਰਨ ਜਪ ਤਪ ਪੂਜਾ ਪ੍ਰਭ ਕੇ ਸਿਮਰਨ ਬਿਨਸੇ ਦੂਜਾ ਪ੍ਰਭ ਕੇ ਸਿਮਰਨੀ ਤੀਰਥ ਇਸ਼ਨਾਨੀ ਪ੍ਰਭ ਕੇ ਸਿਮਰਨ ਦਰਗਹਿ ਮਾਨੀ ਪ੍ਰਭ ਕੇ ਸਿਮਰਨ ਹੋਏ ਸੋ ਭਲਾ ਪ੍ਰਭ ਕੇ ਸਿਮਰਨ ਸੁਫਲ ਭਲਾ ਸੇ ਸਿਮਰੇ ਜਿਨੇ ਆਪ ਸਿਮਰਾਏ ਨਾਨਕ ਤਾ ਕੇ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੇ ਸਿਮਰਨ ਉਦਰੇ ਮੂਚਾ ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੇ ਸਿਮਰਨ ਸਭ ਕੇ ਸੁਜੈ ਪ੍ਰਭ ਕੇ ਸਿਮਰਨ ਨਾਹੀ ਜਮਤਰਾਸਾ ਪ੍ਰਭ ਕੇ ਸਿਮਰਨ ਪੂਰਨ ਆਸਾ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦਮਾਏ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਧਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇ ਮੋਹਤਾਜੇ ਪ੍ਰਭ ਕੋ ਸਿਮਰੇ ਸੇ ਸਰਵ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਵਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨ ਜਨ ਕੀ ਮੰਗੇ ਰਵਾਲਾ ਪ੍ਰਭ ਕੋ ਸਿਮਰੇ ਸੇ ਪਰਿ ਉਪਕਾਰੀ ਪ੍ਰਭ ਕੋ ਸਿਮਰੇ ਤਿਨ ਸਤ ਬਲਿਹਾਰੀ ਪ੍ਰਭ ਕੋ ਸਿਮਰੇ ਸੇ ਮੁੱਖ ਸੁਹਾਵੇ ਪ੍ਰਭ ਕੋ ਸਿਮਰੇ ਤਿਨ ਸੁਖ ਵਿਆਵੇ ਪ੍ਰਭ ਕੋ ਸਿਮਰੇ ਤਿਨੇ ਆਤਮ ਜੀਤਾ ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਿਨੇ ਅੰਧਕ ਨੇਰੇ ਪ੍ਰਭ ਕੋ ਸਿਮਰੇ ਬਸੇ ਹਰ ਨੇਰੇ ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੇ ਸਿਮਰਨ ਕਾਰਜ ਪੂਰੇ ਪ੍ਰਭ ਕੇ ਸਿਮਰਨ ਕਬੂ ਨ ਝੂਰੇ ਪ੍ਰਭ ਕੇ ਸਿਮਰਨ ਹਰ ਗੁਣ ਬਾਨੀ ਪ੍ਰਭ ਕੇ ਸਿਮਰਨ ਸਹਿ ਸਮਾਨੀ ਪ੍ਰਭ ਕੇ ਸਿਮਰਨ ਨਿਚਲੇ ਆਸਨ ਪ੍ਰਭ ਕੇ ਸਿਮਰਨ ਕਮਲ ਵਿਗਾਸਨ ਪ੍ਰਭ ਕੇ ਸਿਮਰਨ ਅਨੰਤ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅਨੰਤ ਨਾ ਪਾਰ ਸਿਮਰੇ ਸੇ ਜਨ ਜਨ ਕੋ ਪ੍ਰਭ ਮਿਆ ਨਾਨਕ ਤਿੰਨ ਜਨ ਸਰਣੀ ਪਿਆ ਹਰ ਸਿਮਰਨ ਕਰ ਭਗਤ ਪ੍ਰਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭੈ ਸਿੱਧ ਜਤੀ ਦਾਤੇ ਹਰ ਸਿਮਰਨ ਨੀ ਚੌ ਕੁੰਡ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਅਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸ਼ਲੋਕ ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ ਸਰਣ ਤੁਮਹਾਰੀ ਆਇਓ ਨਾਨਕ ਪ੍ਰਭ ਸਾਥ ਅਸ਼ਪਦੀ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨੋਹਾ ਨਾਮ ਤੇਰੇ ਸੰਗ ਸਹਾਇ ਜੈ ਮਾਂ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰੇ ਚਲੈ
ਜੈ ਮੁਸ਼ਕਲ ਹੋਵੇ ਅਤਿ ਭਾਰੀ ਹਰ ਕੋ ਨਾਮ ਖਿਨ ਮਾਏ ਉਧਾਰੀ ਅਨਕ ਪੁੰਨ ਚਰਨ ਕਰਤ ਨਹੀਂ ਤਰੇ ਹਰ ਕੋ ਨਾਮ ਕੋਟ ਪਾਪਰ ਹਰੇ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰ ਅਨਕ ਮਾਇਆ ਰੰਗ ਤਿੱਖ ਨਾਮ ਬੁਝਾਵੈ ਹਰ ਕਾ ਨਾਮ ਜਪਤ ਅਗਾਵੈ ਜੇ ਮਾਰ ਗਏ ਜਾਤ ਕੇਲਾ ਤੈ ਹਰ ਕਾ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖ ਵਾਹੀ ਨਾਮ ਜਪ ਤੈ ਪਾਰ ਪਰਾਈ ਅਨਕ ਬਿਘਨ ਜੈ ਆਏ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰੇ ਅਨਕ ਜੋਨ ਜਨਮੇ ਮਰ ਜਾਮ ਨਾਮ ਜਪਤ ਪਾਵੇ ਵਿਸਰਾਮ ਹੋ ਮੈਲਾ ਮਲ ਕਬੂ ਨ ਧੋਵੇ ਹਰ ਕਾ ਨਾਮ ਕੋਟ ਪਾਪ ਖੋਵੇ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕਹਿ ਸੰਗ ਜੇ ਮਾਰਕ ਕੇ ਗਨ ਜਾਏ ਨ ਕੋਸਾ ਹਰ ਕਾ ਨਾਮ ਮਾ ਸੰਗ ਧੋਸਾ ਜੈ ਪੈਂਡੇ ਮਾਨ ਦਗਵਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪੰਥ ਤੇਰਾ ਕੋ ਨਾ ਸਿਆਨੂ ਹਰ ਕਾ ਨਾਮ ਤੇ ਨਾਲ ਪਛਾਨੂ ਜੈ ਮਾਂ ਭਿਆਨ ਤਪਤ ਬੋ ਘਾਮ ਤੈ ਹਰ ਕੇ ਨਾਮ ਕੀ ਤੁਮੇ ਉੱਪਰ ਸ਼ਾਮ ਜਹਾਂ ਤਿਰਖਾ ਮਨ ਤੁਜ ਕਰਖੇ ਤੈ ਨਾਨਕ ਹਰ ਹਰਿ ਅੰਮ੍ਰਿਤ ਵਰਖੇ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੇ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਦੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧ ਕਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ ਮਨ ਤਨ ਰੰਗ ਰਤੇ ਰੰਗ ਏਕੇ ਨਾਨਕ ਜਨ ਕੈ ਬਿਰਤ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕੱਪਰੇ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਿਸ਼ਨਾਇ ਵਿਜੋਗ ਜਨ ਰਤਾ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਹਰ ਹਰ ਜਨ ਕੈ ਮਾਲ ਖਜ਼ੀਨਾ ਹਰ ਤਨ ਜਨ ਕੋ ਆਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਔਰ ਨ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੇ ਹਰ ਕੀ ਭਗਤ ਮੁਕਤ ਬਹੁ ਕਰੇ ਨਾਨ ਜਨ ਸੰਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲੱਥਾ ਨਾਮ ਕਿਵੇਂ ਮਨ ਸੰਤ੍ਰਿਧ ਵਸੇ ਸੰਤ ਪ੍ਰਤਾਪ ਦੁਰਤ ਸਭ ਨਸੇ ਸੰਤ ਕਾ ਸੰਗ ਬੜ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਤੇ ਆਈਐ ਨਾਮ ਤੁਲ ਕਛੇ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਸ਼ਲੋਕ ਬਹੁ ਸ਼ਾਸਤਰ ਬਹੁ ਸਿਮ੍ਰਤੀ ਭਿਖੇ ਸਰਵ ਢੰਡੋਲ ਪੂਛ ਨਾਈ ਹਰ ਹਰੈ ਨਾਨਕ ਨਾਮ ਮੋਲ ਅਸ਼ਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸੰਗ ਤਿਆਗ ਬਨਮਦੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੇ ਕਰ ਰਾਤੀ ਵਰਤ ਨੇਮ ਕਰੇ

ਮਨ ਵਿਖਿਆ ਟਰੇ ਜਲ ਧੋਵੇ ਬਹੁ ਦੇ ਅਨੀਦ ਸੁਧ ਗਾਵੇ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਫਤਿਹ ਬਹੁ ਮੂਚ ਬਹੁਤ ਸਿਆਣਮ ਜਮਕਾ ਭਉ ਵਿਆਪੇ ਅਨਕ ਯਤਨ ਕਰ ਤਿਸ਼ ਨਾਂ ਤਰਾਪੇ ਭੇਖ ਅਨੇਕ ਅਗਨੇ ਬੁਝੇ ਕੋਟ ਭਾਵ ਦਰਗਹਿ ਨੇ ਸਿਜੇ ਛੂਟ ਸੁਨਾ

ਲਾਗੈ। ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੇ ਸਦਗਾਵੇ, ਜੇ ਕੋ ਆਪਣੀ ਸੋਭਾ ਲੋਰੇ ਸਾਧ ਸੰਗੇ ਹਉਮੈ ਛੋਰੇ, ਜੇ ਕੋ ਜਨਮ ਮਰਨ ਤੇ ਡਰੇ ਸਾਧ ਜਿਨ੍ਹਾਂ ਕੀ ਸਰਨੀ ਪਰੇ। ਜਿਸ ਜਨ ਕੋ ਪ੍ਰਦਰਸ ਪਿਆ ਸਾ ਨਾਨਕ ਤਾਕੇ ਬਲ ਬਲ ਜਾਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਕਾ ਮਿਟੇ ਅਭਿਮਾਨ, ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ, ਜਾ ਕਾ ਮਨ ਹੋਏ ਸਗਲ ਕਿਰੀਨਾ, ਹਰ ਹਰ ਨਾਮ ਤਿਨ ਘਰ ਘਰ ਚੀਨਾ, ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੇ ਸਗਲ ਸਿਸ਼ਟ ਸਾਜਨਾ, ਸੁਖ ਦੁਖ ਜਨ ਸਮਦਿਸ਼ਟੇ ਤਾ ਨਾਨਕ ਭਾ ਪੁੰਨੇ ਲੇਪਾ, ਨਿਰ ਧਨ ਕੋ ਧਨ ਤੇਰੋ ਨਾਉ ਨਿਥਾਵੇ, ਕੋ ਨਾਉ ਤੇਰਾ ਥਾਉ ਨਿਮਾਨੇ, ਕੋ ਪ੍ਰਭ ਤੇਰੋ ਮਾਨ, ਸਗਲ ਕਟਾਂ ਕੋ ਦੇਵੋ ਦਾਨ, ਕਰਨ ਕਰਾਵਣ ਹਾਰ ਸੁਆਮੀ, ਸਗਲ ਘਟਾਂ ਕੇ ਅੰਤਰ ਜਾਮੀ, ਆਪਣੀ ਗਤਮਿਤ ਜਨ ਆਪੇ ਆਪਣ ਸੰਗ ਆਪ, ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਹੋਏ, ਨਾਨਕ ਅਵਨ ਜਾਣ ਸਕੋਏ, ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾਧ ਸੰਗ ਦੁਰਮਤ ਮਲਹਿਆ, ਸਗਲ ਉੱਦਮ ਮੈਂ ਉੱਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸੁਨ ਰਸਨ ਵਖਾਣੀ, ਸਗਲ ਥਾਨ ਤੇ ਉੱਤਮ ਥਾਨ, ਨਾਨਕ ਜੇ ਘਾਟ ਵਸੈ ਹਰ ਨਾਮ। ਸ਼ਲੋਕ ਨਿਰਗੁਣ ਆਰੇ ਆਨਿਆ ਸੋ ਪ੍ਰਸਾ ਸੰਭਾਲ, ਜਿਨ ਕੀਆ ਤੇ ਚੀਤ ਰੱਖ, ਨਾਨਕ ਨਿਵੀ ਨਾਲ ਅਸ਼ਪਦੀ, ਰਮਈਆ ਕੇ ਗੁਣਚੇਤ ਪੁਰਾਣੀ, ਕਵਨ ਮੂਲ ਤੇ ਕਵਨ ਦਿਸ਼ਟਾਨੀ, ਜੰਤੂ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ, ਬਾਰ ਵਿਵਸਥਾ ਤੁਝੇ ਪਿਆਰੇ ਦੂਤ, ਪਰ ਜੋਵਨ ਭੋਜਨ ਸੁਖਸੂਤ, ਬਿਰਦ ਭਿਆ ਉਪਰ ਸਾਖ ਸੈਨ, ਮੁੱਖ ਭਿਆਉ ਬੈਠ ਕੋ ਦੈਨ, ਇਹ ਨਿਰਗੁਣ ਗੁਣ ਕਸ਼ੂ ਨ ਬੂਜੈ, ਬਖਸ਼ ਲਿਓ ਤੋ ਨਾਨਕ ਸੀ, ਜੇ ਜੇ ਪ੍ਰਸਾਦ ਤਾਰੋ ਉਪਰ ਸੁਖ ਵਸੈ, ਸੁਤ ਭਰਾਤ ਮੀਤ ਬਨਤਾ ਸੰਗਸ ਹੈ, ਜੇ ਪ੍ਰਸਾਦ ਪੀਵੇ ਸੀਤਲ ਜਲਾ, ਸੁਖਦਾਈ ਪਵਨ ਪਾਵਕ ਮੁਲਾ, ਜੇ ਪ੍ਰਸਾਦ ਭੋਗੇ ਸਵ ਰਸਾ, ਸਗਲ ਸਮਗਰੀ ਸੰਗ ਸਾਧ ਵਸਾ, ਦੀਨੇ ਹਸਤ ਭਾਵ ਕਰਨ ਨੇਤਰ ਰਸਨਾ, ਤਿਸੇ ਤਿਆਗ ਅਵਰ ਸੰਗ ਰਚਨਾ, ਐਸੇ ਦੋਖ ਮੁੜੰਦ ਵਿਆਪੈ, ਨਾਨਕ ਕਾੜ ਲਿਓ ਪ੍ਰਵਿਆਪੈ, ਆਦੰਤ ਜੋ ਰੱਖਣ ਹਾਰ, ਤਿਸੋ ਪ੍ਰੀਤ ਨ ਕਰੇ ਗੁਵਾਰ, ਜਾ ਕੀ ਸੇਵਾ ਨੌਨਿਤ ਪਾਵੇ, ਤਾਂ ਸੋ ਮੂੜਾ ਮਨ ਨਹੀਂ ਲਾਵੇ, ਜੋ ਠਾਕਰ ਸਤ ਸਦਾ ਹਜ਼ੂਰੇ, ਤਾਂ ਕੋ ਅੰਦਾ ਜਾਣਤ ਦੂਰੇ, ਜਾ ਕੀ ਟਹਿਲ ਪਾਵੇ ਦਰਗੇ ਮਾਨ, ਤਿਸੇ ਵਿਸਾਰੇ ਮੁਕਤ ਜਾਨ, ਸਦਾ ਸਦਾ ਓ ਭੁੱਲਣ ਹਾਰ, ਨਾਨਕ ਰੱਖਣ ਹਾਰ ਭਾਰ, ਰਤਨ ਤਿਆਗ ਕੌਡੀ ਸੰਗ ਰਚੈ, ਸਾ ਛੋੜ ਝੂਠ ਸੰਗ ਮਚੇ, ਜੋ ਛੱਡਣਾ ਸੋ ਅਸਥਿਰ ਕਰਮਾਨੇ, ਜੋ ਹੋਵਨ ਸੋ ਦੂਰ ਪ੍ਰਾਣੇ, ਛੋੜ ਜਾਏ ਤਿਸ ਘਾ ਸਰਮ ਕਰੇ, ਸੰਗ ਸਾਈ ਤਿਸ ਪਰ ਹਰੇ, ਚੰਦਨ ਲੇ ਪੂਤਾਰੇ ਧੋਏ, ਗਰਦ ਪ੍ਰੀਤ ਭਸਮ ਸੰਗ।

ਬਾਹਰ ਭੇਖ ਅੰਤਰ ਮਲਮਾਇਆ, ਸ਼ਬਦ ਸੁਣਾਈ ਕਿਸ਼ ਕਰੇ ਛਪਾਇਆ। ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੇ ਲੋਭ ਸਵਾਨ, ਅੰਤਰ ਅਗਨ ਬਾਹਰ ਤਨਸਵਾ, ਗਲ ਪਾਤਰ ਕੈਸੇ ਤਰੇ ਹਥਾ। ਜਾ ਕੇ ਅੰਤਰ ਵਸੇ ਪ੍ਰਵਿਆਪ ਨਾਨ, ਤੇ ਜਨ ਸਹਿਜ ਸਮਾਜ ਸੁਨਿੰਦਾ, ਕੈਸੇ ਮਾਰਗ ਪਾਵੇ ਕਰ ਗਏ ਲਿਓ, ਨਿਭਾਵੇ ਕਾਂ ਬੁਝਾਰਤ ਬੂਝੇ, ਡੋਰਾ ਨਿਸਕਈਏ ਤੋ ਸਮਝੇ ਭੋਰਾ। ਕਾਂ ਵਿਸਨਬਦ ਗਾਵੇ ਗੁੰਗ, ਜਤਨ ਕਰੇ ਤੋ ਵੀ ਸੁਰਪੰਗ, ਕੈ ਪਿੰਗਲ ਪਰਬਤ ਪਰ ਭਵਨ ਨਹੀਂ, ਹੋ ਤੂੰ ਆਉਸ ਗਵਨ ਕਰਤਾਰ, ਕਰਨਾ ਮੈਂ ਦੀਨ ਬੇਨਤੀ ਕਰੇ, ਨਾਨਕ ਤੁਮਰੀ ਕਿਰਪਾ ਤਰੇ। ਸੰਗ ਸਾਈ ਸੁਆਵਿਨ ਚੀਤ, ਜੋ ਬਹਿਰਾਈ ਤਾਸੋ ਪ੍ਰੀਤ, ਬਲੁਆ ਕੇ ਗ੍ਰਹਿ ਭੀਤਰ ਵਸੈ, ਅੰਧ ਖੇਲ ਮਾਇਆ ਰੰਗ ਦੱਸੈ, ਦ੍ਰਿੜ ਕਰ ਮਾਨੇ ਮਨੇ ਪ੍ਰਤੀਤ, ਕਾਲ ਨਾ ਆਵੇ ਮੂੜੇ ਚੀਤ।

ਆਖਨ ਸਭ ਆਪਣੀ ਦੇ ਰਾਸ ਕਾਤ ਪੀਤ ਵਰਤੇ ਅੰਧ ਉਲਾਸ ਆਪਣੀ ਅਮਾਨ ਕਛਬੌਰ ਸਾਉ ਲੈ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੇ ਬੌਰ ਉਸ ਕਾ ਵਿਸ਼ਵਾਸ ਨ ਹੋਵੇ ਜਿਸ ਕੀ ਬਸਤੇ ਸਾਗੇ ਰਾਖੇ ਪ੍ਰਭ ਕੀ ਆਗਿਆ ਮਾਨੇ ਮਾਥੇ ਉਸਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਂਤ ਮਾਇਆ ਕੇ ਹੇਤ ਸਰਬ ਰਹੋਵਤ ਜਾਨ ਅਨੇਤ ਮਿਰਕੀ ਛਾਇਆ ਸੁਰੰਗ ਲਾਵੇ ਉਹ ਬਿਨਸੇ ਉਹ ਮਨ ਪਛਤਾਵੇ ਜੋ ਦਿਸੇ ਸੋ ਚੱਲ ਨਹਾ ਲਭ ਡਰਿਓ ਤੈ ਅੰਦਰ ਮਿਟਾਓ ਸਿਓ ਜੋ ਲਾਵੇ ਨੇ ਤਾ ਕੋ ਹਾਥ ਨਾ ਆਵੇ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਤਨ ਕੁਟੰਬ ਸਮਾਇਆ ਮਿਥਿਆ ਹੁਮੇ ਮਮਤਾ ਮਾਇਆ ਮਿਥਿਆ ਰਾਜ ਜੋਮਨ ਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸਵ ਅਸਤਰਾ ਮਿਥਿਆ ਰੰਗ ਸੰਗ ਮਾਇਆ ਪੇਗ ਹਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਅਪਸੂਪਰ ਕਰਤ ਗੁਮਾਨ ਅਸਥਿਰ ਭਗਤ ਸਾਧ ਕੀ ਸ਼ਰਨ ਨਾਨਕ ਜਬ ਜਬ ਜੀਵੇ ਹਰ ਕੇ ਚਰਨ ਮਿਥਿਆ ਸਰਵਨ ਪਰਨਿੰਦਾ ਸੁਨੇ ਮਿਥਿਆ ਹਸਤ ਪਰਦਰ ਕੁਇਰੇ

ਮਿਥਿਆ ਤਨ ਨਹੀਂ ਪਰ ਵਿਕਾਰਾ ਮਿਥਿਆ ਵਾਸਲੇ ਵਿਕਾਰਾ ਬਿਨ ਬੂਜੇ ਮਿਥਿਆ ਸਭ ਭੈ ਸਬਲ ਦੇ ਨਾਨਕ ਹਰ ਹਰ ਨਾਮ ਲੈ ਬਿਰਥੀ ਸਾਖਤ ਕੀ ਆਰਜਾ ਸੱਚ ਬਿਨਾ ਕਹਿ ਹੋਵਦ ਸੁੱਚਾ ਬਿਰਥਾ ਨਾਮ ਬਿਨਾ ਧਨ ਅੰਧ ਮੁਖਾਵਤਾ ਕੇ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਆਏ ਮੇਘ ਬਿਨਾ ਜਿਉਂ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਉ ਜਿਉਂ ਕਿਰਪਨ ਕੇ ਨਰਾਰ ਧਾਮ ਤਨ ਤਨ ਤੇ ਜਨ ਜੇ ਕਟ ਵਸਿਓ ਹਰ ਨਾਉ ਨਾਨਕ ਦਾ ਕੇ ਬਲ ਬਲ ਜਾਓ ਰਹਿਤੇ ਅਵਰ ਕਸੇ ਅਵਰ ਕਮਾਵਤ ਮਾਨੇ ਪ੍ਰੀਤ ਮੁਖੋਂ ਗੰਢ ਲਾਵਤ ਜਨ ਹਾਰ ਪ੍ਰਭੂ ਪ੍ਰਵੀਨ ਬਾਰ ਭੇਗ ਨ ਕਾਓ ਭੀਨ ਆਵਰ ਉਪਦੇਸੇ ਆਪ ਨਾ ਕਰੇ ਆਵਤ ਜਾਵਤ ਜਨਮੈ ਮਰੇ ਜਿਸਕੇ ਅੰਤਰ ਵਸੇ ਨੰਕਾਰ ਤਿਸਕੀ ਸੀਖ ਤਰੇ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਜਾਤਾ ਨਾਨਕ ਉਨ ਜਨ ਚੰਨ ਪ੍ਰਾਤਾ ਕਰੋ ਬੇਨਤੀ ਪਾਰਵਮ ਸਭ ਜਾਣੇ ਆਪਣਾ ਕੀਆ ਆਪੇ ਮਾਨੇ ਆਪੇ ਹੈ ਆਪ ਆਪ ਕਰਤ ਨਵੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਪਾਪ ਸਿਆਣ ਸਗਲ ਤੇ ਰਹਿਤ ਸਭ ਕੇ ਜਾਣੇ ਆਤਮ ਕੀ ਰਹਿਤ ਜਿਸ ਪਾਵੇ ਤਿਸ ਲੈ ਲੜ ਲਾਏ ਥਾਨ ਥਨੰਤਰ ਰਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸ਼ਲੋਕ ਆਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਗਾਏ ਤਿਸ ਟਾਗਰ ਕੋ ਰਖ ਮਨ ਮਾਏ ਜੇ ਪ੍ਰਸਾਦ ਸੁਗੰਧਤ ਤਨ ਲਾਵੇ ਤਿਸ ਕੋ ਸਿਮ੍ਰਿਤ ਪਰਮਗਤ ਪਾਵੇ ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਘ ਸੁਖ ਬਸਨਾ ਆਡ ਪੈ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਅਢਾਵੇ ਤਿਸੇ ਧਿਆ ਕਦਮ ਲੁਭਾਵੇ ਜੇ ਪ੍ਰਸਾਦ ਸੁਖ ਸੇ ਸੂਈ ਜੇ ਮਨ ਆਡ ਪੈਰ ਤਾਕਾ ਜਸ ਗਵੀ ਜੇ ਜੇ ਪ੍ਰਸਾਦ ਤੂੰ ਸਭ ਕੋ ਮਾਨੇ ਮੁਕਤਾ ਕੋ ਜਸ ਰਸਨ ਮਖਾਨੇ ਜੇ ਪ੍ਰਸਾਦ ਤਿਰ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰ ਗਏ ਮਾਨ ਪਾਵੇ ਨਾਨਕ ਬਦ ਸੇਤੀ ਕਰ ਜਾਵੇ ਜੇ ਪ੍ਰਸਾਦ ਰੋ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੇ ਹਰ ਜਿਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਸਿਦਰ ਢਾਕੇ ਮਨ ਸਰਣੀ ਬਰਠਾ ਕਿਰਪਾ ਕੇ ਜਾਕਿਨ ਜੈ ਪ੍ਰਸਾਦ ਤੁਝਕੋ ਨਾ ਪਹੁੰਚੇ ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਏ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਭੁੱਖਨ ਪੈ ਰਿਜੈ ਮਨ ਤੇ ਸਿਮਰਤ ਕਿਉਂ ਆਲਸ ਕੀਜੈ ਜੇ ਪ੍ਰਸਾਦ ਅਸਭ ਹਸਤ ਸਵਾਰੀ ਮੰਤ ਪ੍ਰਭ ਕੋ ਕਬੂ ਨਾਮ ਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾ ਰਾਗ ਭਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਮੰਤ ਬਣਾਏ ਉਠਤ ਬੈਠ ਸਤ ਤਿਸੇ ਧਿਆਈ ਤਿਸੇ ਧਿਆਏ ਜੋ ਏਕ ਲਖੇ ਆਉਹਾ ਨਾਨਕ ਤੇਰੀ ਰੱਖੇ ਜੇ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਆੜ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੋਂ ਚਾਰ ਬਿਹਾਰੀ ਤਿਸ ਪ੍ਰਭ ਕੋ ਸਾਹ ਸਾਜ ਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਨੂੰ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਾਤਰ ਹੈ ਗੁਰਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਣੇ ਕਰਨ ਨਾਦ ਜੇ ਪ੍ਰਸਾਦ ਪੇਖੇ ਵਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਸੈ ਜੇ ਬਸਨਾ ਜੇ ਪ੍ਰਸਾਦ ਹਸਤ ਕਰ ਚੱਲੇ ਜੇ ਪ੍ਰਸਾਦ ਸੰਪੂਰਨ ਪਲੇ ਜੇ ਪ੍ਰਸਾਦ ਪਰਮਗਤ ਪਾਵੇ ਜੇ ਪ੍ਰਸਾਦ ਸੁਖ ਸਹਿ ਸਮਾਵੇ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਤਾਕੋ ਜਾਵ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜ਼ੂਰੇ ਜੇ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਾਂ ਸਿਉਂ ਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੇ ਸੋ ਨਾਮ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਵਸੇ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਵ ਨਿਧਾਨ ਪ੍ਰਭ ਤੇਰੀ ਮੈਂ ਆਇਆ ਪੋ ਕਛੁ ਨ ਕਿਉਂ ਲਿਆ

ਜਨਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਿਨਾ ਕੀ ਆਚਰਜ ਕਥਾ ਅਸ਼ਪਰੀ ਸਾਧ ਕੇ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੇ ਸੰਗ ਮਿਟੇ ਅਭਿਮਾਨ ਸਾਧ ਕੇ ਸੰਗ ਪ੍ਰਟੇ ਸੋ ਗਿਆਨ ਸਾਧ ਕੇ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਵੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉੱਪਰ ਜਤਨ ਸਾਧ ਕੀ ਮਹਿਮਾ ਬਣਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਇਸਮਾਨੀ ਸਾਧ ਕੇ ਸੰਗ ਉੱਚਰ ਮਿਲੇ ਸਾਧ ਕੇ ਸੰਗ ਸਦਾ ਪ੍ਰਫੁੱਲੇ ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੇ ਸੰਗ ਮਨੋਹਰ ਬੈਨ ਸਾਧ ਕੇ ਸੰਗ ਨ ਕਥੂ ਧਾਵੇ ਸਾਧ ਸੰਗ ਅਸਥਿਤ ਮਨ ਪਾਵੇ ਸਾਧ ਕੇ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਭ ਮੀਤ ਸਾਧੂ ਕੈ ਸੰਗ ਮਹਾਪੁਨੀਤ ਸਾਧ ਸੰਗ

ਸਾਧ ਕੇ ਸੰਗਤ ਜੇ ਸਭ ਆਪ ਆਪੇ ਜਾਣੇ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣ ਆਈ ਸਾਧ ਕੇ ਸੰਗ ਨਾਨਕ ਕਬੂ ਧਾਵੇ ਸਾਧ ਕੇ ਸੰਗ ਸਦਾ ਸੁਖ ਪਾਵੇ ਸਾਧ ਸੰਗ ਬਸਤ ਅਗੋਚਰ ਲਹੇ ਸਾਧੂ ਕੇ ਸੰਗ ਅਜਰ ਸਹੇ ਸਾਧ ਕੇ ਸੰਗ ਬਸੇ ਥਾਨ ਉੱਚੇ ਸਾਧੂ ਕੇ ਸੰਗ ਮਹਿਲ ਪੂਚੇ ਸਾਧ ਕੇ ਸੰਗ ਦ੍ਰਿੜੇ ਸਭ ਧਰਮ ਸਾਧ ਕੇ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੇ ਸੰਗ ਮਨੋਹਰ ਬੈਨ ਸਾਧ ਕੇ ਸੰਗ ਕਤੂੰ ਧਾਵੇ ਸਾਧ ਸੰਗ ਅਸਤਿਤ ਮਨ ਪਾਵੇ ਸਾਧ ਕੇ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਭ ਮਹੀਰ ਸਾਧੂ ਕੇ ਸੰਗ ਮਹਾਂਪੁਨੀਤ ਸਾਧ ਸੰਗ ਕੇ ਸਿਉ ਨਹੀਂ ਬੈਰ ਸਾਧ ਕੇ ਸੰਗ ਨ ਬਿਗਾ ਪੈਰ ਸਾਧ ਕੇ ਸੰਗ ਨਾਹੀਂ ਕੋ ਮੰਦਾ ਸਾਧ ਸੰਜਾਨੇ ਪਰਮਾਨੰਦਾ ਸਾਧ ਕੇ ਸੰਗ ਨਾਹੀਂ ਉਹ ਤਾਪ ਸਾਧ ਕੇ ਸੰਗ ਤਜੇ ਸਭ ਆਪ ਆਪੇ ਜਾਣੇ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣਿਆਈ ਸਾਧ ਕੇ ਸੰਗ ਨਾ ਕਬੂ ਧਾਵੇ ਸਾਧ ਕੇ ਸੰਗ ਸਦਾ ਸੁਖ ਪਾਵੇ ਸਾਧ ਸੰਗ ਬਸਤ ਗੋਚਰ ਲਹੇ ਸਾਧੂ ਕੇ ਸੰਗ ਆਜਰ ਸਹੇ ਸਾਧ ਕੇ ਸੰਗ ਵਸੇ ਥਾਨ ਉੱਚੇ ਸਾਧੂ ਕੇ ਸੰਗ ਮਹਿਲ ਪਹੁੰਚੇ ਸਾਧ ਕੇ ਸੰਗ ਦ੍ਰਿੜੇ ਸਭ ਧਰਮ ਸਾਧ ਕੇ ਸੰਗ ਕੇਵਲ ਭਾਰ ਬ੍ਰਹਮ ਸਾਧ ਕੇ ਸੰਗ ਭਾਏ ਨਾਮ ਨਿਧਾਨ ਨਾਨਕ ਸਾਧੂ ਕੇ ਕੁਰਬਾਨ ਸਾਧ ਕੇ ਸੰਗ ਸਭ ਕੁੱਲ ਉਧਾਰੇ ਸਾਧ ਸੰਗ ਸਾਜ ਨਮੀਤ ਕੁਟੰਬ ਨਿਸਤਾਰੇ ਸਾਧੂ ਕੇ ਸੰਗ ਸੋਤਨ ਪਾਵੇ ਜਿਸ ਧਨ ਤੇ ਸਭ ਕੋ ਬਰਸਾਵੇ ਸਾਧ ਸੰਗ ਧਰਮ ਰਾਜ ਕਰੇ ਸੇਵਾ ਸਾਧ ਕੇ ਸੰਗ ਸੁਭਾ ਸੁਰਦੇਵਾ ਸਾਧੂ ਕੇ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੇ ਸੰਗ ਸਰਬਥਾਨ ਗਮ ਨਾਨਕ ਸਾਧ ਕੇ ਸੰਗ ਸਬਲ ਜਨਮ ਸਾਧ ਕੇ ਸੰਗ ਨਹੀਂ ਖਿਸ਼ਕਾਲ ਦਰਸ਼ਨ ਭੇਟ ਤੋਤ ਨਿਆਲ ਸਾਧ ਕੇ ਸੰਗ ਕਲੂਕ ਤਾਰੇ ਸਾਧ ਕੇ ਸੰਗ ਨਰਕ ਪਰ ਹਰੇ ਸਾਧ ਕੇ ਸੰਗ ਇਆਵਾਂ ਸੁਹੇਲਾ ਸਾਧ ਸੰਗ ਬਿਸ਼ਰ ਤਰ ਮੇਲਾ ਜੋ ਇੱਛੇ ਸੋਈ ਫਲ ਪਾਵੇ ਸਾਧ ਕੇ ਸੰਗ ਨਿਬਿਰਤਾ ਜਾਵੇ ਪਾਰ ਬ੍ਰਹਮ ਸਾਧ ਰਿਤ ਵਸੇ ਨਾਨਕ ਉਦਰੇ ਸਾਧ ਸੁਣ ਰਸੇ ਸਾਧ ਕੇ ਸੰਗ ਸੁਣੋ ਹਰ ਨਾਓ ਸਾਧ ਸੰਗ ਹਰ ਕੇ ਗੁੰਗਾਓ ਸਾਧ ਕੇ ਸੰਗ ਨ ਮੰਤੇ ਵਿਸਰੇ ਸਾਧ ਸੰਗ ਸਰਪਰ ਨਿਸਤਰੇ ਸਾਧ ਕੇ ਸੰਗ ਲਗੇ ਪ੍ਰਮੀਟਾ ਸਾਧੂ ਕੇ ਸੰਗ ਘਟ ਘਟ ਡੀਟਾ ਸਾਧ ਸੰਗ ਪੈ ਆਗਿਆਕਾਰੀ ਸਾਧ ਸੰਗ ਗਤ ਪਈ ਹਮਾਰੀ ਸਾਧ ਕੇ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧ ਕੀ ਮਹਿਮਾ ਭੇਦ ਨਾ ਜਾਣੇ ਜੇ ਤਸ ਨੇ ਤੇ ਤਵ ਖਿਆਨੇ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਊਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਸਾਧ ਕੀ ਸੋਭਾ ਸਾਧ ਬਣ ਆਈ ਨਾਨਕ ਸਾਧ ਪ੍ਰਭੇਦ ਨਾ ਭਾਈ ਸ਼ਲੋਕ ਮਨ ਸੱਚਾ ਮੁਖ ਸੱਚਾ ਸੋਏ ਅਵਨ ਭਿਖੇ ਇਕ ਬਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ

ਮਨੁ ਜਿਉ ਪਾਵ ਕਾ ਸਹਿ ਸੁਭਾਉ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨ ਲਾਗੇ ਜਲਾ। ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਗਾਸ਼, ਜੈਸੇ ਧਾਰੇ ਉਪਰੇ ਆਕਾਸ਼। ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕਹਿ ਨਾਇਵ ਮਾਨ। ਬ੍ਰਹਮ ਗਿਆਨੀ ਊਚ ਤੇ ਉੱਚਾ, ਮਨ ਆਪਣੇ ਹੈ ਸਭ ਤੇ ਨੀਚਾ। ਬ੍ਰਹਮ ਗਿਆਨੀ ਸੇ ਜਨ ਪਏ, ਨਾਨਕ ਜਿਨ ਪ੍ਰਵਿਆਪ ਕਰੇ। ਬ੍ਰਹਮ ਗਿਆਨੀ ਸਗਲ ਗਿਰੀ ਨਾਥ, ਮਰਸ ਬ੍ਰਹਮ ਗਿਆਨੀ ਚੀਨਾ। ਬ੍ਰਹਮ ਗਿਆਨੀ ਕੀ ਸਭ ਉੱਪਰ ਮਹਿਆ, ਬ੍ਰਹਮ ਗਿਆਨੀ ਤੇ ਕੁਛ ਬਰਾਨ ਪਿਆ। ਬ੍ਰਹਮ ਗਿਆਨੀ ਸਦਾ ਸੰਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ ਅੰਮ੍ਰਿਤ ਵਰਸੀ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਬ੍ਰਹਮ ਗਿਆਨੀ ਏਕ ਉਪਰਿਆਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਪੁਕਾਰੋ ਮਾਹਾ। ਬ੍ਰਹਮ ਗਿਆਨੀ ਕਹਿ ਨਾ ਹੀ ਧੰਦਾ, ਬ੍ਰਹਮ ਗਿਆਨੀ ਲੇ ਧਾਵਤ ਬੰਦਾ। ਬ੍ਰਹਮ ਗਿਆਨੀ ਕਹਿ ਉਹ ਸੋ ਭਲਾ,

ਸਿਮਰਨ। ਸੁਖ ਮੈਂ ਜਾਣੇ ਅਸਤੂਲ ਚੋਂ ਵਰਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਿਤ ਕੋ ਸਦਾ ਆਦੇਸ਼। ਬੀਜ ਮੰਤਰ ਸਰਬ ਕੋ ਗਿਆਨ ਚੋਂ ਵਰਨਾ ਮੈਂ ਜਪੇ ਕਉ ਨਾਮ, ਜੋ ਜੋ ਜਪੇ ਤਿਸ ਕੀ ਗਤ ਹੋਏ, ਸਾਧ ਸੰਗ ਪਾਵੇ ਜਨ ਕੋਏ। ਕਰ ਕਿਰਪਾ ਅੰਤਰੇ ਉਰਧਾਰੇ, ਪਸ ਪ੍ਰੇਤ ਮੁਕਤ ਪਾਤਰ ਕੋ ਤਾਰੇ। ਸਰਵ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ। ਜੁਗਤ ਕਿਤੇ ਨਾ ਪਾਈਏ ਧਰਮ, ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ। ਜਿਸ ਕੈ ਮਨ ਪਾਰ ਮਮਕਾ ਨਿਵਾਸ, ਤਿਸ ਕਾ ਨਾਮ ਸਤਿ ਰਾਮਦਾਸ। ਆਤਮ ਰਾਮ ਤਿਸ ਨਦਰੀ ਆਇਆ, ਦਾਸ ਸੰਦਨ ਭਾਇ ਤਿਨ ਪਾਇਆ। ਸਦਾ ਨਿਕ ਨਿਕ ਹਰ ਜਾਨ ਸੋ ਦਾਸ ਦਰਗੇ ਪ੍ਰਵਾਨ। ਆਪਣੇ ਦਾਸ ਕੋ ਆਪ ਕਿਰਪਾ ਕਰੇ, ਤਿਸ ਦਾਸ ਕੋ ਸਭ ਸੋ ਜੀ ਪਰੇ।

ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸਹਿ ਸਮਾਵੇ ਆਪਣੇ ਜਨ ਕੋ ਸਾਸ ਸਾਸ ਸਮਾਰੇ ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸ਼ਲੋਕ ਕਰਨ ਕਾਰਨ ਪ੍ਰਵੇ ਕਹਿ ਦੂਸਰ ਨਾ ਹੀ ਕੋਏ।

ਹੁਕਮੇ ਧਾਰ ਧਰ ਰਹਾਵੇ, ਹੁਕਮੇ ਉਪਜੇ ਹੁਕਮ ਸਮਾਵੇ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਕਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ, ਨਾਨਕ ਸਮੇ ਰਿਹਾ ਸਮਾਈ, ਪ੍ਰਭ ਪਾਵੇ ਮਾਨੂ ਗਤ ਪਾਵੇ, ਪ੍ਰਭ ਪਾਵੇ ਤਾਂ ਪਾਥਰ ਤਰਾਵੇ, ਪ੍ਰਭ ਪਾਵੇ ਬਿਨ ਸਾਸ ਤੇ ਰਾਖੇ, ਪ੍ਰਭ ਪਾਵੇ ਤਾਂ ਹਰ ਗੁਣ ਭਾਖੇ, ਪ੍ਰਭ ਪਾਵੇ ਤਾਂ ਪਤਿਤ ਉਧਾਰੇ, ਆਪ ਕਰੇ ਆਪਨ ਵਿਚਾਰੇ, ਦੁਆ ਸਿਰਿਆਂ ਕਾ ਆਪ ਸੁਆਮੀ, ਖੇਲੇ ਵਿਖਸੇ ਅੰਤਰ ਜਾਮੀ, ਜੋ ਪਾਵੇ ਸੋ ਘਰ ਕਰਾਵੇ, ਨਾਨਕ ਦ੍ਰਿਸ਼ਟੀ ਅਪਣਾਵੇ, ਕਹੋ ਮਨੁੱਖ ਦੇ ਕਿਆ ਹੋਇਆ ਵੇ, ਜੋ ਦਿਸ ਪਾਵੇ ਸੋਈ ਕਰਾਵੇ, ਇਸ ਕੈ ਹਾਥ ਹੋਏ ਤਾਂ ਸਭ ਚਲੇ, ਜੋ ਦਿਸ ਪਾਵੇ ਸੋਈ ਕਰੇ, ਅਨਜਾਨ ਵਿਖਿਆ ਮੈਂ ਰਚੇ, ਜੇ ਜਾਣਦੇ ਆਪਣਾ ਬਚੇ ਭਰਮੇ ਭੂਲਾ, ਦਹ ਦਿਸ ਧਾਵੇ ਨਿਮਾਏ, ਚਾਰ ਕੁੰਡ ਵਿਰਾਵੇ, ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜੰਨਾ ਮਿਲੇ, ਖਿਨਮੇ ਨੀਚ ਕੀਟ ਕੋ ਰਾਜ ਪਾਰ, ਬ੍ਰਹਮ ਗਰੀਬ ਨਿਵਾਸ, ਜਾਕਾ ਦ੍ਰਿਸ਼ ਕਛੂ ਨਾ ਆਵੇ, ਤਿਸ ਤਤਕਾਲ ਦਹਿ ਦਿਸ ਪ੍ਰਟਾਵੇ, ਜਾ ਕੋ ਆਪਣੀ ਕਰੇ ਬਖਸ਼ੀਸ਼, ਤਾਂ ਕਾ ਲੇਖਾ ਨਾ ਕਰੇ ਜਗਦੀਸ਼, ਜਿਉ ਪਿੰਡ ਸਭ ਤੇਰੀ ਜਿਉ ਪਿੰਡ ਸਭ ਦਿਸ ਕੀ ਰਾਸ, ਘੱਟ ਘੱਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣ ਤੇ ਆਪ ਬਣਾਈ, ਨਾਨਕ ਜੀਵੇ ਦੇਖ ਵਡਾਈ, ਇਸ ਕਾ ਬਲ ਨਹੀਂ ਇਸ ਹਾਥ, ਕਰਨ ਕਰਾਵਣ ਸਰਬ ਕੋ ਨਾਥ, ਆਗਿਆਕਾਰੀ ਬਪਰਾ ਜੀਓ, ਜੋ ਤੁਝ ਪਾਵੇ ਸੋਈ ਪੁੰਦੀਓ, ਕਬੂ ਉਚ ਨੀਚ ਮੈਂ ਬਸੇ, ਕਬੂ ਸੋ ਹਰ ਕਰੰਗ ਹੱਸੇ, ਕਬੂ ਨਿੰਦ ਚੰਦ ਵਿਵਹਾਰ, ਕਬੂ ਕਾਸ ਪਿਆਲ, ਕਬੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾ ਬਣਹਾਰ, ਕਬੂ ਨਿਰਤ ਕਰੇ ਬਹੁ ਭਾਤ, ਕਬੂ ਸੋਏ ਰਹਿ ਦਿਨ ਰਾਤ,

ਕਹੇ। ਗੁਰਪ੍ਰਸਾਦ ਨਾਨਕ ਸੱਚ ਕਹੇ, ਕਬੂ ਹੋਏ ਪੰਡਿਤ ਕਰੇ ਵਖਿਆਨ, ਕਬੂ ਮੋਹਨ ਧਾਰੀ ਲਾਵੇ ਧਿਆਨ, ਕਬੂ ਤਰ ਤੀਰਥ ਇਸ਼ਨਾਨ, ਕਬੂ ਸਿੱਧ ਸਾਧਕ ਮੁਖ ਗਿਆਨ, ਕਬੂ ਕੀਟ ਹਸ ਪਤੰਗ ਹੋਏ ਜੀਆਨ, ਜੋਨ ਪਰਮੇ ਪਰਮੀ ਆ ਨਾਨਾ ਰੂਪ ਜੋ ਸੁਆਗੀ ਦਿਖਾਵੇ, ਜੋ ਪ੍ਰਭਾਵੇ ਤਿਵੇ ਨਚਾਵੇ, ਜੋ ਤਿਸ ਭਾਵੇ ਸੋਈ ਹੋਏ ਨਾਨਕ ਦੂਜਾ ਆਪ ਨਾ ਕੋਏ, ਕਬੂ ਸਾਧ ਸੰਗ ਦਿਓ ਪਾਵੇ, ਉਸ ਸਥਾਨ ਤੇ ਭਉ ਨਾ ਆਵੇ, ਅੰਤਰ ਹੋਏ ਗਿਆਨ ਪ੍ਰਕਾਸ਼, ਉਸ ਸਥਾਨ ਕਾ ਨਹੀਂ ਵਿਨਾਸ, ਮੰਤਨ ਨਾ ਵਰਤੇ ਕਰੰਗ ਸਦਾ ਵਸੇ ਪਾਰੋਂ ਕੇ ਸੰਗ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕਹਿ ਸਾਧ ਕੁਰਬਾਨ ਸ਼ਲੋਕ, ਸੁਖੀ ਵਸੇ ਮਸਕੀਨੀਆਂ, ਆਪ ਨਿਵਾਰਤ ਲੇ ਬੜੇ ਬੜੇ ਅਹੰਕਾਰੀਆਂ, ਨਾਨਕ ਗਰਭ ਗਲੇ ਅਸ਼ਪਦੀ, ਜਿਸਕੇ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋ ਸੁਹਾਨ, ਜੋ ਜਾਣੇ ਮੈਂ ਜੋਵਨ ਬੰਤ, ਸੋਵਤ ਵਿਸ਼ਟਾ ਕਾ ਜੰਤ, ਆਪ ਉਸਕੋ ਕਰਮ ਬੰਤ ਕਾਵੇ, ਜਨਮ ਮਰੇ ਬਹੁ ਜੋਨ ਪਰਮਾਵੇ, ਧਨ ਭੂਮਿਕਾ ਜੋ ਕਰੇ ਗੁਮਾਨ, ਸੋ ਮੂਰਖ ਅੰਧਾ ਗਿਆਨ, ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੇ, ਨਾਨਕੀਆਂ ਮੁਕਤ ਆ ਕੇ ਸੁਖ ਪਾਵੇ, ਧਨਵੰਤਾ ਹੋਏ ਕਰ ਕਰਵਾਵੇ, ਤ੍ਰਿਣ ਸਮਾਨ ਕੇ ਸੰਗ ਨ ਜਾਵੇ, ਬਹੁ ਲਸ਼ਕਰ ਮਾਨ ਕੂਪਰ ਕਰੇ ਆਸ, ਬਲ ਪੀਤਰ ਤਾਕਾ ਹੋਏ ਵਿਨਾਸ, ਸਭ ਤੇ ਆਪ ਜਾਣੇ ਬਲਵੰਤ, ਖਿਨਵੇਂ ਹੋਏ ਜਾਏ ਪਸਮੰਦ, ਕਿਸੈ ਨਾ ਵਧੇ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਕੁਵਾਰੀ, ਗੁਰਪ੍ਰਸਾਦ ਜਾਕਾ ਮਿਟੇ ਅਭਿਮਾਨ, ਸੋ ਜਨ ਨਾਨਕ ਦਰਗਹਿ ਪ੍ਰਵਾਨ, ਕੋਟ ਕਰਮ ਕਰੇ ਉਧਾਰੇ, ਸਰਮ ਪਾਵੇ ਸਗਲੇ ਵਿਰਥਾਰੇ, ਅੰਗ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ, ਅੰਗ ਯਤਨ ਕਰੇ ਆਤਮ ਨਹੀਂ ਦਰਵੇ, ਹਰ ਦਰਗੇ ਕੋ ਕੈਸੇ ਗਵੇ, ਆਪਸ ਕੋ ਜੋ ਭਲਾ ਕਹਾਵੇ, ਤਿਸੇ ਭਲਾਈ ਨਿਕਟ ਨਾ ਆਵੇ, ਸਰਬ ਕੀ ਰੇਣ ਜਾ ਕਾ ਮਨ ਹੋਏ, ਕਹੋ ਨਾਨਕ ਤਾ ਕੀ ਨਿਰਮਲ ਸੋਏ, ਜਬ ਲਗ ਜਾਣੇ ਮੁਝ ਤੇ ਕਾਸ਼ ਹੋਏ, ਤਬ ਇਸ ਕੋ ਸੁਗੁਨਾਹੀ ਕੋਏ, ਜਬ ਇਹ ਜਾਣੇ ਮੈਂ ਕਿਸ ਕਰਤਾ, ਤਾਵਲਾ ਗਰਭ ਜੋਨ ਮੈਂ ਫਿਰਤਾ, ਜਬ ਤਾਰੇ ਕੋ ਬੈਰੀ ਮੀ, ਤਬਲਾ ਨੇ ਚਲਨਾ ਏ ਚੀਰ, ਜਬਲਾ ਮੋਹ ਮਗਨ ਸੰਮਾਏ, ਤਬਲਾ ਧਰਮ ਰਾਏ ਦੇਸ਼ ਜਾਏ, ਪ੍ਰਭ ਕਿਰਪਾ ਦੇ ਬੰਧਨ ਟੁੱਟੇ, ਗੁਰਪ੍ਰਸਾਦ ਨਾਨਕੋਂ ਛੁੱਟੇ, ਸਹਿਸ ਖੱਟੇ ਲੱਕੋਟ ਧਾਵੇ, ਤ੍ਰਿਪਤ ਨਾ ਆਵੇ, ਮਾਇਆ ਪਾਛੇ ਪਾਵੇ, ਅਨਕ ਭੋਗ ਮਿਕਿਆ ਕੇ ਕਰੇ ਨਾ ਤ੍ਰਿਪਤਾਵੇ, ਖਪ ਖਪ ਮਰੇ ਬਿਨਾ ਸੰਤੋਖ ਨਹੀਂ, ਕੋ ਰਾਜੇ ਸੁਪਨ ਮਨੋਹਰ ਮਿਰਥੇ ਸਭ ਕਾਜੇ, ਨਾਮ ਰੰਗ ਸਰਬ ਸੁਖ ਹੋਏ, ਵਡਭਾਗੀ ਕਿਸੇ ਪ੍ਰਾਪਤ ਹੋਏ, ਕਰਨ ਕਰਾਵਣ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ, ਕਰਨ ਕਰਾਵਣ ਕਰਨੇ ਹਾਰ ਇਸਕੇ ਆਦ ਕਾਮ ਵਿਚਾਰ, ਜੈ ਸ੍ਰੀ ਦ੍ਰਿਸ਼ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ, ਜੋ ਕਿਸ ਕੀਨੋ ਸੋ ਆਪਣੇ ਰੰਗ, ਸਭ ਤੇ ਦੂਰ ਸਭ ਕੇ ਸੰਗ, ਬੂਝੇ ਦੇਖੇ ਕਰੇ ਵਿਵੇਕ, ਆਪੇ ਆਪੇ ਅਨੇਕ ਮਰੇ, ਨਾ ਬਿਨਸੇ ਆਵੇ ਨਾ ਜਾਏ, ਨਾਨਕ ਸਦੀ ਰਹਿ ਸਮਾਏ, ਆਪ ਉਪਦੇਸੇ ਸਮਝੇ ਆਪ, ਆਪੇ ਰਚਿਆ ਸਭ ਕੇ ਸਾਧ, ਆਪ ਕੀਨੋ ਆਪਣ ਵਿਸਥਾਰ, ਸਭ ਕੇ ਸਿਖਾਓ ਕਰਨੇ ਹਾਰ, ਉਸਤੇ ਭੈਣ ਕਹੋ ਕਿਸ਼ੋਏ, ਥਾਨ ਥਨੰਦਰ ਏਕੈ ਸੋਏ, ਆਪਣੇ ਚਲਦੇ ਆਪ ਕਰਨੇ ਹਾਰ, ਕੋਤ ਕਰੇ ਰੰਗ ਭਾਰ, ਮਨ ਮੈਂ ਆਪ ਮਨ ਆਪਣੇ ਮਾਏ, ਨਾਨਕ ਕੀਮਤ ਕਹਿਣ ਨਾ ਜਾਏ, ਸਤ ਸਤ ਸਤ ਪ੍ਰਭ।

ਉਤਾਰ ਅਸ਼ਪਦੀ ਸੰਤ ਕੇ ਦੁਖਨ ਆਰਜਾ ਘੜੇ ਸੰਤ ਕੇ ਦੁਖਨ ਜਮਤੇ ਨਹੀਂ ਛੁੱਟੇ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ ਸੰਤ ਕੇ ਦੁਖਨ ਮਤ ਹੋਏ ਮਲੀਨ।

ਜਿੰਦਗ ਪੀ ਤਰੇ ਸੰਤ ਕੇ ਦੁਖਨ ਤੇ ਮੁਖ ਪਾਵੇ ਸੰਤਨ ਕੇ ਦੁਖਨ ਕਾਗ ਜੋਨ ਲਵੇ ਸੰਤਨ ਕੇ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਗਤ ਜੋਨ ਕਰਮਾਏ ਸੰਤਨ ਕੇ ਦੁਖਨ ਤਿਸ਼ਨਾ ਮੈਂ ਜਲੇ ਸੰਤ ਕੇ ਦੁਖਨ ਸਭ ਕੋ ਚਲੇ ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨੀਚ ਆਏ ਸੰਤ ਦੁਖੀ ਕਾ ਤਾਉ ਕੋ ਨਾਏ ਨਾਨਕ ਸੰਤ ਪਾਵੇ ਤਾਂ ਹੋਏ ਵੀ ਗਤ ਪਾਏ ਸੰਤ ਕਾ ਨਿੰਦਕ ਮਾਂ ਤਾਏ ਸੰਤ ਕਾ ਨਿੰਦਕ ਖੰਡਿਕ ਨ ਪਾਏ ਸੰਤ ਕਾ ਨਿੰਦਕ ਮਾਂ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖਿਆਰ ਦੀਨ ਸੰਤ ਕੇ ਨਿੰਦਕ ਓ ਸਰਵ ਰੋਗ ਸੰਤ ਕੇ ਨਿੰਦਕ ਓ ਸਭ ਜੋਗ ਸੰਤ ਕੇ ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਭਾਵੇ ਤਾਂ ਉਸਕਾ ਵੀ ਹੋਏ ਮੋਖ ਸੰਤ ਕਾ ਦੁਖੀ ਸਦਾ ਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੁਖੀ ਕੋ ਡਾਣ ਲਾਗੇ ਸੰਤ ਕੇ ਦੁਖੀ ਕੋ ਸਤਿਆਗੇ ਸੰਤ ਕਾ ਦੁਖੀ ਮਾਂਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮੇ ਮਰੇ ਸੰਤ ਕੀ ਦੁਖ ਨ ਸੁਖਦੇ ਡਰੇ ਸੰਤ ਕੇ ਦੁਖੀ ਕੋ ਨਾ ਹੀ ਠਾਓ ਨਾਨਕ ਸੰਤ ਭਾਵੇ ਤਾਂ ਲੈ ਮਿਲਾਏ ਸੰਤ ਕਾ ਦੁਖੀ ਅਭੀ ਤੇ ਟੁੱਟੇ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ ਸੰਤ ਕੇ ਦੁਖੀ ਕੋ ਧਿਆਨ ਭਰਮਾਈ ਹੈ ਸੰਤ ਕਾ ਦੁਖੀ ਉਜਲ ਪਾਈਐ ਸੰਤ ਕਾ ਦੁਖੀ ਅੰਤਰ ਤੇ ਤੋਤਾ ਜਿਉਂ ਸਾਸ ਬਿਨਾ ਮ੍ਰਿਤ ਕੀ ਲੋਤਾ ਸੰਤ ਕੇ ਦੁਖੀ ਕੀ ਜੜ ਕਿਸ਼ਨਾਏ ਆਪਣ ਬੀਜ ਆਪੇ ਹੀ ਖਾਏ ਸੰਤ ਕੇ ਦੁਖੀ ਕੋ ਆਪਣਾ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲੈ ਵਾਰ ਸੰਤ ਕਾ ਦੁਖੀ ਅੰਬਿਲਾਏ ਜਿਉਂ ਜਲ ਵਿਹੂਨ ਮਛਲੀ ਤਰਬੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ ਜਿਉਂ ਭਾਵ ਕੀ ਧਨੀ ਤਰਾਪੇ ਸੰਤ ਕਾ ਦੁਖੀ ਛੁੱਟੇ ਅਕੇਲਾ ਜਿਉਂ ਵਾੜ ਤਿਲਕੇਤ ਮਾਹੇ ਦੋਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਤਮਿਧਿਆ ਕੈਦ ਕਿਰਤ ਨਿੰਦਕਾ ਧੁਰੀ ਪਿਆ ਨਾਨਕ ਜੋਤਿਸ਼ ਭਾਵੇ ਸੋ ਵਰਤੀ ਸੋਈ ਥੀਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈ ਹੈ ਸੰਤ ਕਾ ਦੁਖੀ ਨਾ ਮਰੇ ਨਾ ਜਿਵਾਈਐ ਸੰਤ ਕੇ ਦੁਖੀ ਕੀ ਪੂਜਨਾ ਆਸਾ ਸੰਤ ਕਾ ਦੁਖੀ ਉੱਠ ਚੱਲੇ ਨਿਰਸਾ ਸੰਤ ਕੇ ਦੋਖ ਨਿਸ਼ਚੈ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕੀਰਤਨ ਮੇਟੇ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਕਰ ਦਿਸਕੇ ਉਹ ਕਰਨੇ ਹਾਰ ਸਾਸਦਾ ਦਿਸਕੋ ਨਮਸਕਾਰ ਪ੍ਰਭ ਕੀ ਉਸਤਿਤ ਕਰੋ ਦਿਨ ਰਾਤ ਦਿਆ ਵੋ ਸਾਸ ਗਰਾਸ ਸਭ ਕੁਛ ਵਰਤੇ ਦਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ ਆਪਣਾ ਖੇਲ ਆਪ ਕਰਨੇ ਆਰ ਦੂਸਰ ਕੌਣ ਕਹੇ ਵਿਚਾਰ ਜਿਸ ਨੂੰ ਕਿਰਪਾ ਕਰੇ ਤਿਸ ਆਪ ਨਾਮ ਦੇ ਵਡਭਾਗੀ ਨਾਨਕ ਜਨ ਸੇ ਸ਼ਲੋਕ ਤਦੋ ਸਿਆਨ ਸੁਰਜਨੋ ਸਿਮਰੋ ਹਰ ਹਰ ਰਾਏ ਕਾ ਸਰਮਨ ਰੱਖੋ ਨਾਨਕ ਦੂ ਭਰਮ ਪੋ ਜਾਏ ਅਸ਼ਪਰੀ ਮਾਨੁ ਕੀ ਟੇਕ ਬ੍ਰਿਥੀ ਸਭ ਜਾਣ ਦੇਵਨ ਕੋ ਏਕੇ ਭਗਵਾਨ ਜਿਸ ਕਹਿ ਦੀਏ ਰਹਿ ਅਗਾਏ ਬਹੁ ਨ ਤਿਸਨਾ ਲਾਗੇ ਆਏ ਮਾਰੇ ਰਾਖੇ ਕੋ ਆਪ ਮਾਨੁ ਕੇ ਕਿਸਨਾਈ ਆਤ ਤਿਸਕਾ ਹੁਕਮ ਬੂ ਸੁਖ ਹੋਏ ਤਿਸਕਾ ਨਾਮ ਰੱਖ ਕੰਠ ਪੁਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਵਿਘਨ ਲਾਗੇ ਕੋਏ ਉਸਤਤ ਮਨ ਮੈਂ ਕਰਨ ਕਾਰ ਕਰਮਨ ਮੇਰੇ ਸਤਵਿਹਾਰ ਅੰਮ੍ਰਿਤ ਰਸਨਾ ਨਾਨ ਉਸਤਤ ਮਨ ਮੈਂ ਕਰਨ ਕਾਰ ਕਰਨ ਮਨ ਮੇਰੇ ਸਤਵਿਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਨੈਨੋ ਭੇਗ ਠਾਕਰ ਕਾ ਰੰਗ ਸਾਧ ਸੰਗ ਬਿਨਸੇ ਸਭ ਸੰਗ ਚੰਨ ਚਲੋ ਮਾਰਗ ਗੋਬਿੰਦ ਮਿਟੇ ਭਾਵ ਜਪੀਏ ਅਰਬਿੰਦ ਕਰ ਹਰ ਕਰਨ ਸਰਨ ਹਰ ਕਥਾ ਦਰਗੈ ਨਾਨਕ ਉਜਲ ਮਤਾ ਬੜਭਾਗੀ ਤੇ ਜਨ ਜਗਮਾਏ ਸਾਧ ਸਾ ਹਰ ਕੇ ਗੁੰਗਾਏ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਕਨੀ ਸੰਸਾਰ ਮੰਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਣੇ ਤੁਤ ਗੀਓ ਸੋਜੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣਾ ਸੁਝੇ ਤਿਸਕੀ ਜਾਨੋ ਤ੍ਰਿਸ਼ਨਾ ਬੁਝੇ ਸਾਧ ਸੰਗ ਹਰ ਹਰ ਜਿਸ ਕਹਿਤ ਸਰਵ ਰੋਗ ਦੇਵ ਅਰਜਨ ਰਹਿਤ

ਤਿਸਨ ਲਾਗੇ ਦੁਖ। ਜਿਸ ਕੋ ਆਤਮਾ ਮਨ ਚਿਤ ਆਵੇ ਸੋ ਸੰਤ ਸੋਏ ਲਾ ਨਹੀਂ ਡਲਾਵੇ। ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵ ਕੋ ਕਿਸੇ ਰਹੇ। ਜੈਸਾ ਸਾਧੈ ਸਦਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ। ਸੋਧਤ ਸੋਧਤ ਸੋਧਤ ਸਿਜਿਆ ਗੁਰਪ੍ਰਸਾਦ ਤਤ ਸੰਭੂਜਿਆ। ਜਬ ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਈ ਅਸਤੂਰ ਨ ਕਿਸ ਜਨਮੇ ਨ ਕਿਸ ਮਰੇ। ਆਪਨ ਚਲਤੇ ਆਪ ਹੀ ਕਰੇ ਆਵਨ ਜਾਵਨ ਦ੍ਰਿਸ਼ਟਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਕਲ ਮੈਂ ਆਪ ਅਨੰਗ ਜੁਗ ਤੇਰਾ ਥਾਪੇ ਥਾਵੇ ਅਵਨਾਸੀ ਨਾਹੀਂ ਕਿਸ ਖੰਡ ਧਾਰਨ ਧਾਰਿਓ ਬ੍ਰਹਮੰਡ। ਅਲੱਖ ਭੇ ਪੁਰ ਪ੍ਰਤਾਪ ਆਜ ਪਾਇਤ ਨਾਨਕ ਜਾਪ ਜਿਨ ਪ੍ਰਭਜਾਤਾ ਸੋ ਸੋ ਭਾਵੰਤ ਸਗਲ ਸੰਸਾਰ ਉਦਰੇ ਤਨਮੰਤ। ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਧੂਪ ਸਾਰਨ ਆਪੇ ਮੇਲ ਲਏ ਕਿਰਪਾਲ ਗੁਰ ਕਾ ਸਬਜਾ ਭੈ ਨਿਹਾਲ ਕੀ ਸੇਵਾ ਸੋਈ ਲਾਗੇ ਇਸ ਨੂੰ ਕਿਰਪਾ ਕਰੇ ਵਡਭਾਗੇ। ਨਾਮ ਜਪਤ ਪਾਵੇ ਵਿਸਰਾਮ ਨਾਨਕ ਤਿੰਨ ਪੁਰਖੋ ਉੱਤਮ ਕਰਮਾਨ ਜੋ ਕਿਸ ਕਰੇ ਸੋ ਪ੍ਰਭ ਕੇ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸੁਭਾਏ ਹੋਵੇ ਸੋ ਹੋਏ। ਕਰਨੇ ਹਾਰ ਪਛਾਣੇ ਸੋਏ ਪ੍ਰਭ ਕਾ ਕੀਆ ਜਨਮ ਈਠਲ ਕਰਨਾ ਜੈਸਾ ਸਾ ਤੈਸਾ ਦਿਸ਼ਟਾਨਾ ਜਿਸ ਤੇ ਉਪਜੈ ਤੇ ਸਮਾਏ ਸਮਾਏ ਹੋਏ ਸੁਖ ਨਿਧਾਨ ਬਣਾਏ ਆਪ ਸਕੂ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ। ਸ਼ਲੋਕ ਸਰਵ ਕਲਾ ਭਰਪੂਰ ਪ੍ਰਭ ਬਿਰਥਾ ਜਨ ਹਾਰ ਜਾ ਕੇ ਸਿਮਰਨ ਉਦਰੀਏ ਨਾਨਕ ਤਿਸ ਬਲਿਆਰ ਅਸ਼ਪਰੀ। ਟੂਟੀ ਗਨ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਏ ਤਿਸ ਤੇ ਬਿਰਥਾ ਕੋਏ ਨਾਏ। ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ ਆਪਨ ਕੀਆ ਕੁਛ ਨਾ ਹੋਏ ਜੇ ਸੋ ਪ੍ਰਾਣੀ ਲੋਚੇ ਕੋਏ ਤਿਸਮੇ ਨਾ ਹੀ ਤੇਰੇ ਕਿਸ ਕਾਮ। ਗਤ ਨਾਨਕ ਜਾਪੇ ਕਰ ਨਾਮ ਰੂਪ ਬੰਦ ਹੋਏ ਨਾ ਹੀ ਮੋਹੇ। ਪ੍ਰਭ ਕੀ ਜੋਤ ਸਗਲ ਕਟ ਸੋਏ ਤਨਮੰਤਾ ਹੋਏ ਕਿਆ ਕੋ ਗਰਬੇ ਜਾਂ ਸਭ ਵੇ ਦਿਸਕਾ ਦੀਆ ਦਰਬੇ ਅਸੂਰਾ ਜੇ ਕੋ ਕਹਾਵੇ। ਪ੍ਰਭ ਕੀ ਕਲਾ ਬਿਨਾ ਕਹਿਤਾਵੇ ਜੇ ਕੋ ਹੋਏ ਬਹਿ ਦਾਰ ਤੇ ਦੇਣ ਹਾਰ ਜਾਣੇ ਗਵਾਰ। ਜਿਸ ਗੁਰਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੋ ਜਨ ਸਦਾ ਰੋਗ। ਜਿਉਂ ਮੰਦਰ ਕੋ ਥਾਮੇ ਥੰਮਣ ਤਿਉਂ ਗੁਰ ਕਾ ਸ਼ਬਦ ਮਨੇ ਥੰਮਣ। ਜਿਉਂ ਪਾ ਖਾਣ ਨਾਵ ਚੜ੍ਹਦ ਰਹੇ ਪ੍ਰਾਣੀ ਗੁਰ ਚੰਨ ਲਗਤ ਨਿਸਤਰੇ। ਜਿਉਂ ਅੰਧਕਾਰ ਦੀਪਕ ਪ੍ਰਕਾਸ਼ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ। ਜੋ ਮਾਂ ਧਿਆਨ ਮੇ ਮਾਰਗ ਪਾਵੇ ਤਿਉਂ ਸਾਧੂ ਸੰਗ ਤਿਉਂ ਸਾਧੂ ਸੰਗ ਜੇ ਕੋ ਹੋਏ ਬਹਿ ਦਾ ਤਾਰ ਤੇ ਦੇਣ ਹਾਰ ਜਾਣੇ ਗਵਾਰ। ਜਿਸ ਗੁਰਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੋ ਜਨ ਸਦਾ ਰੋਗ। ਜਿਉਂ ਮੰਦਰ ਕੋ ਥਾਮੇ ਥੰਮਣ ਤਿਉਂ ਗੁਰ ਕਾ ਸ਼ਬਦ ਮਨੇ ਥੰਮਣ। ਜਿਉਂ ਪਾਖਾਣ ਨਾਵ ਚੜ੍ਹਦ ਰਹੇ ਪ੍ਰਾਣੀ ਗੁਰ ਚੰਨ ਲਗਤ ਨਿਸਤਰੇ। ਜਿਉਂ ਅੰਧਕਾਰ ਦੀਪ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ। ਜੋ ਮਾਂ ਧਿਆਨ ਮੇ ਮਾਰਗ ਪਾਵੇ ਤਿਉਂ ਸਾਧੂ ਸੰਗਮਿਲ ਜੋਤ ਪ੍ਰਟਾਵੇ। ਤਿੰਨ ਸੰਤਰੰਗੀ ਬਾਸ਼ੋ ਧੂਰ ਨਾਨਕ ਕੀ ਹਰ ਲੋਚਾ ਪੂਰ। ਮਨ ਮੂਰਖ ਕਾਏ ਬਿਲ ਲਾਈ ਹੈ ਪ੍ਰਭ ਲਿਖੇ ਘਾ ਲਿਖਿਆ ਪਾਈ ਹੈ। ਦੁਖ ਸੁਖ ਪ੍ਰਭ ਦੇ ਬਣਹਾਰ ਅਵ ਤਿਆਗ ਤੂੰ ਤੇਜ ਤਾਰ। ਜੋ ਕਿਸ ਕਰੇ ਸੋਈ ਸੁਖਮਾਨ ਪੂਲਾ ਕਾਏ ਫਿਰੇ ਜਾਣ ਕੌਣ ਬਸਦਾਈ ਤੇਰੇ ਸੰਗ। ਲਪਟ ਰਿਓ ਰਸ ਲੋਭੀ ਪਤੰਗ ਰਾਮ ਨਾਮ ਜਬਿਰ ਦੇ ਮਾਏ ਨਾਨਕ ਪਸਿਤੀ ਕਰ ਜਾਏ। ਜਿਸ ਵਕਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਦਨ ਕਰਪਾਇਆ। ਤਜ ਮਾਨ ਲਿਓ ਮਨ ਮੋਹ ਰਾਮ ਨਾਮ ਹਿਰਦੇ ਮੈਂ ਤੋ ਲਾਦ ਗੇ ਸੰਤੈ ਸੰਚਾਲ ਅਵਰਦਿਆ ਵਿਖਿਆ ਜੰਜਾਲ। ਧਨ ਧਨ ਕੇ ਸਭ ਕੋਏ ਮੁਖੋ ਜਲ ਹਰ ਦਰ ਗਏ ਸੋਏ। ਉਹ ਵਪਾਰ ਬਿਰਲਾ ਵਪਾਰੇ ਨਾਨਕ ਤਾਂ ਕੇ ਸਦ ਬਲਿਆਰੇ। ਚੰਨ ਸਾਧ ਕੇ ਧੋਤ ਪੀਓ ਅਰਬ ਸਾਧ ਕੋ ਆਪਣਾ ਜੀਓ। ਸਾਧ ਕੇ ਧੂਰ ਕਰੋ ਇਸ਼ਨਾਨ ਸਾਧੂ ਪੁਰ ਜਾਈਏ ਕੁਰਬਾਨ। ਸਾਧ ਸੇਵਾ ਵਡਭਾਗੀ ਪਾਈ ਹੈ ਸਾਧ ਸੰਗਾਰ ਕੀਰਤਨ ਗਾਈਏ। ਅਨਕ ਬਿਗਨਤੇ ਸਾਧੂ ਰਾਕੇ ਹਰ ਗੁਣ ਗਾਏ ਅੰਮ੍ਰਿਤ ਰਸ ਚੱਕੇ। ਹੋੜ ਗਈ ਸੰਦੈ ਨਰਾਇਆ ਸਭ ਸੁਖ ਨਾਨ ਤੇ ਪਾਇਆ। ਮ੍ਰਿਤਕ ਕੋ ਜੀ ਵਾਲਣ ਹਾਰ ਭੁੱਖੇ ਕੋ ਦੇਵ ਤੇ ਆਧਾਰ। ਸਭ ਨਿਧਾਨ ਜਾ ਕੇ ਦ੍ਰਿਸ਼ਟੀ ਮਾਏ ਪੁਰ ਲਿਖੇ ਕਾ ਲੈਣਾ ਪਾਏ। ਸਭ ਕੇ ਤਿਸਕਾ ਹੋ ਕਰਨੇ ਜੋ ਤਿਸਮੈਨ ਦੂਸਰ ਹੋ ਨ ਹੋ। ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉਸ ਨਿਰਮਲੇ ਕਰਨੀ ਕਰ ਕਿਰਪਾ। ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ। ਜਾ ਕੇ ਮਨ ਗੁਰ ਕੀ ਪ੍ਰਤੀਤ ਤੇ ਜਨ ਆਵੇ ਹਰ ਪ੍ਰਚੀਤ। ਭਗਤ ਭਗਤ ਸੁਨੇ ਤੇ ਲੋਏ ਜਾ ਕੇ ਹਿਰਦੇ ਕੋ ਹੋਏ ਸਚ ਕਰਨੀ ਸਤਾ ਕੀ ਰਹਿਤ।
ਸੱਚ ਹਿਰਦੇ ਸਤਮੁਖ ਕਹਿ ਸਾਚੀ ਦੇ ਸਾਚਾ ਆਕਾਰ ਸਚ ਵਰਤੇ ਸਾਚਾ ਪਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨ ਸੋਜਨ ਸਤ ਸਮਾਤਾ ਸ਼ਲੋਕ ਰੂਪ ਨਾ ਰੇਖ ਨਾ ਰੰਗ ਕਿਸ ਤਰ੍ਹਾਂ ਗੁਣ ਤੇ ਪ੍ਰਭਿੰਨ ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਪਦੀ ਅਵਨਾਸੀ ਬ੍ਰਹਮਨ ਮੈਂ ਰਾਗ ਮਾਨੁ ਕੀ ਤੂੰ ਪ੍ਰੀਤ ਤਿਆਗ ਤਿਸ ਤੇ ਪਰੇ ਨਾਹੀਂ ਕਿਸ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗੈ ਗੰਭੀਰ ਗਹੀਰ ਸੁਜਾਨਾ

ਮਨਸਾ ਪੂਰਨ ਸਰਨਾ ਜੋ ਜੋ ਕਿਰਪਾਇਆ ਸੋਈ ਹੋ ਹਰਨ ਪੰਜਾ ਕਾ ਨੇਤਰ ਭੋਰ ਤਿਸਕਾ ਮੰਤਰ ਨਾ ਜਾਣੇ ਹੋ ਰਣ ਧਰੂਪ ਮੰਗਲ ਸਚ ਜਾ ਕੇ ਸਾਰਸ ਹੋ ਸੁਨਿਆ ਕਰਤਾ ਕੇ ਰਾਜ ਮੇ ਰਾਜ ਜੋਗ ਮੈਂ ਜੋਗੀ ਤਪ ਮੈਂ ਤਵੀਸਰ ਕਿਸਮੇ ਭੋਗੀ ਧਿਆਇ ਧਿਆਇ ਭਗਤਾ ਸੁਖ ਪਾਇਆ ਨਾਨਕ ਪੁਰਖਾ ਕਿਨੇ ਅੰਤ ਨਾ ਪਾਇਆ ਜਾਂ ਕੀ ਲੀਲਾ ਕੀਮਤ ਨਾ ਏ ਸਗਲ ਦੇਵ ਹਾਰੇ ਅਵਗਾਏ ਪਿਤਾ ਕਾ ਜਨਮ ਕੇ ਜਾਣੇ ਪੂਤ ਸਗਲ ਪਰੋਈ ਆਪਣੇ ਸੂਤ ਸੋ ਮਤ ਗਿਆਨ ਧਿਆਨ ਜੰਦੇ ਜੰਦਾਸ ਨਾਮ ਧਿਆਵੇ ਸੇ ਤੈ ਗੁਣ ਮੈਂ ਜਾ ਕੋ ਭਰਮਾਏ ਜਨਮ ਮਰੇ ਫਿਰੇ ਆਵੇ ਜਾਏ ਊਚ ਨੀ ਤਿਸਕੇ ਅਸਥਾਨ ਜੈ ਸਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਕਰੇ ਕਰੰਗ ਨਾਨਾ ਬਿਤਕੀ ਨੋ ਵਿਸਥਾਰ ਪ੍ਰਭਵ ਨਾਸੀ ਏਕ ਅੰਕਾਰ ਨਾਨਾ ਚਲਤ ਕਰੇ ਕਿਨਮਾਏ ਪੂਰੇ ਪੂਨ ਸਭ ਠਾਏ ਨਾਨਾ ਬਿਤਕਰ ਬੰਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਤਿਸਕੇ ਸਭ ਤਿਸਕੇ ਠਾਓ ਜਬ ਜਬ ਜੀਵੇ ਨਾਨਕ ਹਰ ਨਾਓ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਗਾਸ ਪਤਾਲ ਨਾਮ ਕੇ ਧਾਰੇ ਸਗਲਾ ਘਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੇ ਸੰਗ ਉਦਰੇ ਸੁਮ ਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦਮੇ ਸੋ ਜਨਗਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਮਾਏ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬਜਾਏ ਤਿਸੇ ਸਭ ਭੁਲੀ ਸਤ ਨਾਮ ਪ੍ਰਕਾਸ ਉਦਾਏ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਏ ਸਤ ਵਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕੇ ਹਿਰਦੇ ਪ੍ਰਵੇਸ਼ ਸਤ ਨਿਰਭੂਜੇ ਜੇ ਕੋਏ ਨਾਮ ਜਬ ਤਾਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੇ ਸਿਸ ਕੱਢਣੇ ਹਾਰ ਨਭੂਜ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀਆ ਨਾਨਕ ਜੋ ਤਿਸ ਭਾਵੇ ਸੋ ਵਰਤੀਆ ਵਿਸਮਨ ਵਿਸਮੈ ਵਿਸਮਾਤ ਜਿਨ ਬੂਝਿਆ ਤਿਸਾਇਆ ਸਵਾਦ ਪ੍ਰਭਕੇ ਰੰਗ ਰਾਜ ਜਨ ਰਹੇ ਗੁਰ ਕਹਿ ਬਚਨ ਪਦਾਰਥ ਲਹੇ ਉਹ ਦਾਤੇ ਤੂੰ ਕੱਟ ਨਾ ਹਾਰ ਜਾ ਕੇ ਸੰਗਤ ਰੇ ਸੰਸਾਰ ਜਨਕਾ ਸੇਵਕ ਸੋਵੜ ਭਾਗੀ ਜਨਕੇ ਸੰਗ ਏਕ ਲਿਵ ਲਾਗੀ ਗੁਰੂ ਗੋਬਿੰਦ ਕੀਰਤਨ ਜਨ ਗਾਵੇ ਗੁਰਪ੍ਰਸਾਦ ਨਾਨਕ ਫਲ ਪਾਵੇ ਸ਼ਲੋਕ ਆਦ ਸੱਚ ਜੁਗਾਦ ਸੱਚ ਹੈ ਬੇ ਸੱਚ ਨਾਨਕ ਹੋਸੀ ਭੈ ਸੱਚ ਅਸ਼ਪਰੀ ਚਰਨ ਸਤ ਸਤ ਪ੍ਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਣ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਾ ਸੁੰਦਾ ਭੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਨ ਮਾਨਿਆ ਕਰਨ ਕਰਾਉਣ ਤਿੰਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਵਰਟਾਇਆ ਭੈ ਤੇ ਨਿਰਭੋ ਹੋਏ ਵਸਾਨਾ ਜਿਸ ਤੇ ਉਪਜਾ ਤਿਸ ਮਾਏ ਸਮਾਨਾ ਬਸ ਮਾਏ ਲੇ ਬਸ ਕਢਾਏ ਤਾਂ ਕੋ ਭਿੰਨ ਨਾ ਕਹਿਣਾ ਜਾਏ ਬੂਝੇ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਹੋ ਪ੍ਰਭ ਪਾਲਣਹਾਰਾ ਸੇਵਕ ਕੀ ਰਾਖੇ ਨੰਕਾਰਾ ਸੋ ਸੇਵਕ ਜੇ ਦਇਆਪਤ ਧਾਰੇ ਨਾਨਕ ਸੋ ਸੇਵਕ ਸਾਸ ਸਾਸ ਮਾਰੇ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰਬਣ ਰਾਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੇ ਤਾਗੀ ਗਦਮਤ ਕੋਏ ਨਾ ਲਾਗੇ ਪ੍ਰਭ ਕੇ ਸੇਵਕ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਊਚ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ ਪ੍ਰਟਾਇਆ

ਜਿੱਥੇ ਚਾਹੇ ਪ੍ਰਭ ਆਪਣੇ ਸੋ ਰਹੇ ਸਮਾਏ। ਜੋ ਹੋਆ ਹੋਵ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ। ਤਿਸਕੀ ਮਹਿਮਾ ਕੌਣ ਵਖਾਨੋ, ਤਿਸਕਾ ਗੁਣ ਕਹਿ ਏਕ ਨਾ ਜਾਣੋ। ਆੜ ਪੈਰ ਪ੍ਰਭ ਸੇ ਹਜ਼ੂਰੇ ਕੌਣ ਆਨੰਦ ਸੇ ਜਨ ਪੂਰੇ। ਮਨ ਮੇਰੇ ਤਿਨਕੀ ਓਰਲੇ, ਮੰਤ ਨੇ ਆਪਣਾ ਤਿੰਨ ਜਨ ਦੇ, ਜਿਨ ਜਣੇ ਆਪਣਾ ਪ੍ਰਭੂ ਪਛਾਦਾ, ਸੋ ਜਨ ਸਰਬ ਦੋ ਕਾ ਦਾਤਾ। ਤਿਸਕੀ ਸਰਨ ਸਰਬ ਸੁਖ ਪਾਵੇ, ਤਿਸਕੇ ਦਰ ਸਭ ਭਾਵ ਮਿਟਾਵੇ। ਅਵਰ ਸਿਆਣ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾ ਗਿਆ, ਉਨ ਜਾਨ ਨਾ ਹੋਵੀ ਤੇਰਾ ਨਾਨ। ਤਿਸ ਜਨ ਕੇ ਪੂਜੋ ਸਤ ਪੈਰਾ ਸ਼ਲੋਕ। ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸਕਾ ਨਾਉ, ਸਤਿਗੁਰ ਤਿਸਕਾ ਨਾਉ, ਤਿਸਕੈ ਸੰਗ ਸਿੱਖ ਉਧਰੇ, ਨਾਨਕ ਹਰ ਗੁਣ ਗਾਓ ਅਸ਼ਪਦੀ। ਸਤਿਗੁਰ ਸਿੱਖੀ ਕਰੇ ਪ੍ਰਿਤਪਾਲ, ਸੇਵਕ ਗੁਰ ਸਦਾ ਦਿਆਲ। ਸਿੱਖੀ ਗੁਰ ਦੁਰਮਤ ਮਲ ਹਿਰੇ, ਗੁਰਬਚਨੀ ਹਰ ਨਾਮ ਚਰੇ। ਸਤਿਗੁਰ ਸਿੱਖੇ ਬੰਧਨ ਕਾਟੇ, ਗੁਰ ਕਾ ਸਹਿ ਵਿਕਾਰ ਤੇ ਆਟੇ। ਸਤਿਗੁਰ ਸਿੱਖੋ ਨਾਮ ਧਨ ਦੇ, ਗੁਰ ਕਾ ਸਿੱਖ ਬੜ ਭਾਗੀ ਹੈ। ਸਤਿਗੁਰ ਸਿੱਖਾ ਹਲਤ ਪਲ ਸੁਆਰੇ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ। ਗੁਰ ਕੈ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹੇ। ਆਪਸ ਕੋ ਕਰ ਕਛ ਨਾ ਜਨਾਵੇ, ਹਰ ਨਾਮ ਹਿਰਦੇ ਸਭ ਧਿਆਵੇ। ਮਨ ਵਿੱਚ ਸਤਿਗੁਰ ਕੇ ਭਾਵ, ਤੇ ਸੇਵਕ ਕੇ ਕਾਰਜ ਰਾਸ। ਸੇਵਾ ਕਰ ਦੋ ਇੰਨੇ ਕਾਮੀ, ਦਿਸਕੋ ਪ੍ਰਾਪ ਸੁਆਮੀ। ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵ ਗੁਰ ਕੀ ਮਤ ਲੇ, ਬੀਸ ਬਿਸਵੈ ਗੁਰ ਕਾ ਮਨ ਮਾਨੇ। ਸੋ ਸੇਵ ਪਰਮੇਸ਼ਰ ਕੀ ਕਰ ਜਾਣੇ, ਸੋ ਸਤਿਗੁਰ ਜਿਸ ਹਿਰਦੇ ਹਰ ਨਾਓ। ਅਨਕਬਾਰ ਗੁਰ ਕੋ ਬਲ ਜਾਓ, ਸਰਬਨਦਾਨ ਜੀ ਕਾ ਦਾਤਾ। ਆੜ ਪਹਿਰ ਪਾਰ ਬ੍ਰਹਮ ਰੰਗ ਰਾਤਾ, ਬ੍ਰਹਮ ਜਨ ਜਨਮੇ ਪਾਰ ਬ੍ਰਹਮ ਕਹਿ ਆਪਣੇ। ਇੱਕ ਭਰਮ ਸਹਿ ਸਿਆਣਪ ਲੈ ਨਾ ਜਾਈਏ, ਨਾਨਕ ਐਸਾ ਕਰੋੜ ਭਾਗੀ ਪਾਈਐ। ਸਬਲ ਦਰਸ਼ਨ ਵੇਖ ਪੁਨੀਤ, ਪ੍ਰਸਤ ਚਰਨ ਗਾਤ ਨਿਰਮਲ ਰੀਤ। ਭੇਡ ਸੰਗਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰ ਕਹਿ ਕਵੇ। ਸੁਨ ਕਰ ਬਚਨ ਕਰਨ ਗਾਨੇ, ਮਨ ਸੰਤੋਖ ਆਦਮ ਪਤੀਆਂ ਨੇ।

ਜੇ ਬਾਏ ਕੁਸਤਤ ਨੇ ਸਤਿਪੁਰਖ ਪੂਰਨ ਵਿਵੇਕ ਆਉ ਬੋਲ ਨ ਪਹੁੰਚਤ ਪ੍ਰਾਣੀ ਗਮ ਗੋਚਰ ਪ੍ਰਭ ਨਿਰਵਾਣੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੇ ਚੰਨ ਕਮਲ ਹਿਰਦੇ ਸਿਮਰੇ ਸਤ ਬਲਿਆਰੀ ਸਤਿਗੁਰੇ ਆਪਣੇ ਨਾਨ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਉਹ ਅਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਮਨਸੋਏ ਉਸ ਪੁਰਖਾ ਨਾ ਹੀ ਕਦੇ ਬਿਨਾ ਜਾ ਕੇ ਮਨ ਪਰਟੇ ਗੁੰਦਾਸ ਆੜ ਪੈਰ ਹਰ ਕਾ ਨਾਮ ਲੇ ਸੱਚ ਦੇ ਸੇਵਕੋ ਦੇ ਮੋਹ ਮਾਇਆ ਕੇ ਸੰਗ ਨਾ ਲੇਪ ਮਨ ਮੈਂ ਰੱਖੈ ਹਰ ਹਰ ਏਕ ਅੰਧਕਾਰ ਦੀ ਪ੍ਰਗਾਸੇ ਨਾਨੂ ਭਰਮ ਮੋਦਕ ਤੈ ਤੇ ਨਾਸੈ ਤਪਤ ਮਾਏ ਠਾਣ ਵਰਤਾਏ ਅੰਧ ਪਿਆ ਦੁਖ ਨਾਠੇ ਪਾਏ ਜਨਮਣ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਪਉ ਚੁਕਾ ਨਿਰਭਉ ਹੋਏ ਵਸੇ ਅਨਸਗਲ ਵਿਆਦ ਮਨ ਤੇ ਖੈ ਨਸੇ ਜਿਸਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾ ਮੁਰਾਰੀ ਤਿਤਵਾ ਚੁਕੇ ਭਰਮ ਗਵਨ ਸੁਨ ਨਾਨਕ ਹਰ ਹਰ ਜਸ ਸਰਵਣ ਨਿਰਗੁਣ ਆਪ ਸਰਗੁਣ ਵੀ ਓਹੀ ਕਲਾ ਧਾਰ ਜਿਨ ਸਗਲੀ ਮੋਈ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਭ ਨਿਰੰਤਰ ਏਕੋ ਸੋਏ ਓਤ ਬੋਤ ਰਵਿਆ ਰੂਪ ਰੰਗ ਪੈ ਪ੍ਰਗਾਸ ਸਾਧ ਕਹਿ ਸੰਗ ਰਚਨਾ ਆਪਣੀ ਗਲਧਾਰੀ ਅਨਗਵਾਰ ਨਾਨ ਬਲਿਆਰੀ ਸ਼ਲੋਕ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਾਰਾ ਨਾਮ ਕਮਾਵਨਾ ਨਾਨਕਿਓ ਧਨ ਸਾਰ ਅਸ਼ਪਰੀ

ਇਹੋ ਧਨ ਸੰਚੋ ਹੋਵੋ ਭਗਵੰਤ, ਸੰਚੇ ਨਾ ਕਰ ਨਿਰਵਣ ਮੰਤ, ਏਕ ਆਸ ਰਾਖੋ ਮਨ ਮਾਏ, ਸਰਵ ਰੋਗ ਨਾਨਕ ਮਿਟ ਜਾਏ, ਜਿਸ ਧਨ ਕੋ ਚਾਰ ਕੁੰਟੜ ਧਾਵੇ, ਸੋ ਧਨ ਹਰ ਸੇਵਾ ਤੇ ਪਾਵੇ, ਜਿਸ ਸੁਖੋ ਨਿਰਵਾਸ਼ੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ, ਜਿਸ ਸੋਭਾ ਕੋ ਕਰੇ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਨੀ, ਅਨਕੋ ਭਾਵੀ ਰੋਗ ਨ ਜਾਏ, ਰੋਗ ਮਿਟੇ ਹਰਿ ਔਖ ਦਲਾਏ, ਸਰਵ ਨਿਧਾਨ ਮੈਂ ਹਰ ਨਾਮ ਨਿਧਾਨ, ਜਬ ਨਾਨਕ ਦਰਗਹਿ ਪ੍ਰਵਾਨ, ਮਨ ਪ੍ਰਬੁੱਧ ਹਰ ਕੇ ਨਾਏ, ਦੈ ਤਾਵ ਦਿਆਵੇ ਠਾਏ, ਤਾ ਕੋ ਬਿਗਿਨ ਲਾਗੇ ਕੋਏ, ਜਾ ਕੇ ਹਿਰਦੇ ਵਸੇ ਹਰ ਸੋਏ, ਕਲ ਤਾਦੀ ਠਾਂਡਾ ਹਰ ਨਾਉ, ਸਿਮਨ ਸਿਮਨ ਸਦਾ ਸੁਖ ਪਾਉ, ਭਉ ਬਿਨਸੇ ਪੂਰਨ ਹੋਏ ਆਸ, ਭਗਤ ਪਾਏ ਆਤਮ ਪ੍ਰਗਾਸ, ਸਤਿਗੁਰ ਜਾਏ ਵਸੇ ਅਵਨਾਸੀ, ਨ ਕਹੁ ਨਾਨਕ ਕਾਟੀ ਜਮ ਫਾਸੀ, ਤਤ ਵਿਚਾਰ ਕਹਿ ਜਨ ਸਾਚਾ, ਜਨ ਮੇਰੇ ਸੋ ਕਾਚੋ ਕਾਚਾ ਆਵਾ, ਗਵਨ ਮਿਟੇ ਪ੍ਰਭ ਸੇਵ, ਆਪ ਤਿਆਗ ਸ਼ਰਨ ਗੁਰਦੇਵੇ, ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਨ ਪ੍ਰਾਣ ਉਧਾਰ, ਅਨਕੋ ਪਾਵਨ ਛੁਟਣ ਹਾਰੇ, ਸਿਮਰ ਸਾਸਤ ਵੇਦ ਵਿਚਾਰੇ, ਹਰ ਕੀ ਭਗਤ ਕਰੋ ਮਨ ਲਾਏ, ਮਨ ਵੰਸ਼ ਨਾਨਕ ਫਲ ਪਾਏ, ਸੰਗ ਚਾਲ ਤੇਰੇ ਧਨਾ, ਤੂੰ ਗਿਆਨ ਲੁਟਾਵੇ, ਮੂਰਖ ਮਨਾ ਸੁਤ ਮੀਰ ਕੁਟਮ ਹਰ ਬਣਦਾ, ਇੰਤੇ ਕਹੋ ਹੋ ਤੁਮ ਗਮਨ ਸੁਨਾਤਾ, ਰਾਜ ਰੰਗ ਮਾਇਆ ਵਿਸਤਾਰ, ਇੰਤੇ ਕਹੋ ਕਵਨ ਛੁਟਕਾਰਾ, ਸਸਤੀ ਰਥ ਸਵਾਰੀ, ਝੂਠਾ ਡੰਮ ਝੂਠ ਵਸਾਰੀ, ਜਿੰਦੀ ਏ ਤਿਸ ਬੁਝੇ ਨਾਮ ਗਾਨਾ, ਨਾਮ ਸਾ ਨਾਨ ਪਛਤਾਨਾ, ਗੁਰ ਕੀ ਮਤੂੰ ਲੇ ਆਨੇ, ਭਗਤ ਬਿਨਾਵੋ ਡੂਬੇ ਸਿਆਣੇ, ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ, ਚਰਨ ਕਮਲ ਰਾਖੋ ਮਨ ਮਾਏ, ਜਨਮ ਜਨਮ ਕੇ ਕਿਲ ਵਿਖ ਜਾਏ,

ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋਂ ਸ਼ਰਨ ਆਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਪਦੀ ਜਾਚਕ ਜਨ ਜਾਚੇ ਪ੍ਰਵਧਾਨ ਕਰ ਕਿਰਪਾ ਦੇਵੋ ਹਰ ਨਾਮ ਸਾਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਸਰਦਾ ਪੂਰ ਸਾਸ ਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਵੇਂ ਧਿਆਵੋ ਚਰਨ ਕਮਲ ਸਿਉਂ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏ ਕੋਟ ਇੱਕੋ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ ਮਾਸ ਕੋਏ ਹਰ ਰਸ ਪਾਵੇ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨੇ ਡੋਲਾ ਨੇ ਸੁਭਰ ਪਰੇ ਪ੍ਰੇਮ ਰਸ ਰੰਗ ਉਪਜੇ ਚਾਓ ਸਾਧ ਕੈ ਸੰਗ ਪਰੇ ਸ਼ਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਦਿਨ ਲਵਲਾਗ ਬੜਪਾ ਕੀ ਜਪਿਆ ਪ੍ਰਸ ਹੋਏ ਨਾਨਕ ਨਾਮ ਰਤੇ ਸਗੋਏ ਸੇਵਕ ਕੀ ਮਨਸਾ ਪੂਰੀ ਭੈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਏ ਦਿਆਲ ਸੇਵਕ ਕੀ ਨੋ ਸਦਾ ਨਿਹਾਲ ਬੰਧਨ ਕਾਢ ਮੁਕਤ ਜਨ ਪਿਆ ਜਨ ਬਣ ਦੂਖ ਪ੍ਰਮ ਗਿਆ ਇਸ਼ ਪੁੰਨੀ ਸਰਦਾ ਸਭ ਪੂਰੀ ਰਵ ਰਿਹਾ ਸਤਸੰਗ ਹਜ਼ੂਰੀ ਇਸਕਾ ਸਾਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੇ ਜੇ ਘਾਲ ਨ ਬਾਨੇ ਸੋ ਕਿਉਂ ਵਿਸਰੇ ਜੇ ਕੀ ਆ ਜਾਣੇ ਸੋ ਕਿਉਂ ਵਿਸਰੇ ਜਿਨ ਸਭ ਕੁਝ ਲਈਆ ਸੋ ਕਿਉਂ ਵਿਸਰੇ ਜੇ ਜੀਵਨ ਜੀ ਆ ਸੋ ਕਿਉਂ ਵਿਸਰੇ ਜੇ ਅਗਨ ਮੇਰਾ ਕਹਿ ਗੁਰਪ੍ਰਸਾਦ ਕੋਬਰ ਲਾਲ ਆਖੇ ਸੋ ਕਿਉਂ ਵਿਸਰੇ ਜੇ ਵਿਖਤੇ ਕਾਂਡੇ ਜਨਮ ਜਨਮ ਕਾ ਟੁੱਟਾ ਗਾਂਡੇ ਗੁਰਪੂਰੇ ਤਦੇ ਹੈ ਬੁਝਾਇਆ ਪ੍ਰਭ ਆਪਣਾ ਨਾਨ ਜਨ ਧਿਆਇਆ ਸਾਜਨ ਸੰਤ ਕਰੋ ਅਕਾਮ ਆਨ ਤਿਆ ਜਪੋ ਹਰ ਨਾਮ ਸਿਮਰ ਸਿਮਰ

ਨਾਜ਼ ਨਾਨਕ ਨਾਮ ਜਪੋ ਗੁਣਤਾਸ ਉਪਜੇ ਪ੍ਰੀਤ ਪ੍ਰੇਮ ਰਚਾਓ ਮੰਤਨ ਅੰਤਰੇ ਹੀ ਸੁਹਾਓ ਨੇਤਰੋ ਪੇਖ ਦਰਸੁ ਕੋਏ ਮਨ ਵਿਕਸੇ ਸਾਧ ਚੰਨ ਧੋਏ ਭਗਤ ਜਿਨਾ ਕਹਿ ਮੰਤਨ ਰੰਗ ਬਿਰਲਾ ਕਹੁ ਪਾਵੇ ਸੰਗ ਏਕ ਬਸ ਦੀਜੈ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ ਤਾ ਕਿ ਉਪਮਾ ਕਹੀ ਨ ਜਾਏ ਨਾਨਕ ਰਿਹਾ ਸਰਸਮਾਏ ਪ੍ਰਭਕਸ਼ਨ ਦੀਨ ਦਿਆਲ ਅਨਾਥ ਭਗਤ ਵਸਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਕਢਾ ਕਰਤ ਪ੍ਰਿਤਪਾਲ ਆਦਿ ਪੁਰਕਰਨ ਕਰਤਾਰ ਭਗਤ ਜਿਨਾ ਕੇ ਪ੍ਰਾਣ ਆਧਾਰ ਜੋ ਜੋ ਜਪੇ ਸੋਏ ਪੁਨੀਤ ਭਗਤ ਪਾਏ ਲਾਵੇ ਮਨੀ ਤਮ ਨਿਰਗੁਣਿਆਰ ਨੀਚ ਜਾਨ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬ ਕੁੰਡ ਮੁਕਤ ਮੋਖ ਪਾਏ ਏਕ ਨਿਮਖ ਹਰ ਕੇ ਗੁੰਗਾਏ ਅਨਕਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਅਨੀਤ ਭਲੀ ਸੁਕਰਣੀ ਸੋਭਾ ਧਨਵੰਤ ਹਿਰਦੇ ਉਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਵ ਨਿਵਾਸ ਨਾਨਕ ਸੁਖ ਨਾ ਸਾਧ ਸੰਗ ਪ੍ਰਭ ਦੇਵ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸ਼ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਫਿਰ ਜਾਪ ਅਸ਼ਪਰੀ ਜਬਾ ਕਾਰੇ ਕਿਸ਼ਨਾ ਦਿਸ਼ਟੇ ਤਾ ਪਾਪੁਨ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਣ ਸਮਾਤ ਵੈਰ ਵਿਰੋਧ ਕਿ ਸੰਕਮਾਤ ਜਾਵ ਇਸਕਾ ਵਰਨ ਚੇਨ ਨਾ ਜਾਪਦ ਤਬ ਹਰ ਸੋ ਕੋ ਕਿਸੇ ਵਿਆਪਤ ਜਬ ਆਪਣੇ ਆਪ ਆਪ ਪਾਰ ਬ੍ਰਹਮ ਤਬ ਮੋਕਾ ਕਿਸ ਹੋਵਦ ਭਰਮ ਆਪਨ ਖੇਲ ਆ ਵਰਤੀ ਜਾ ਨਾਨਕ ਕਰਨੇ ਹਾਰ ਨ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਖ ਕੋ ਕਿਸ ਕੋ ਗਨੀ ਜਬੇ ਕੈਰ ਗਮ ਪਾਰ ਤਬ ਨਰਕ ਸੁਰ ਕੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸਿਰ ਸਖਤ ਕਾ ਹੋਕ ਦਿਠਾਏ ਜਬ ਆਪੇ ਹੈ ਆਪ ਆਪਣੀ ਜੋਤ ਧਰੇ ਤਬ ਕਵਨ ਨਿਰਾਰ ਕਮ ਕਤ ਡਰੇ ਆਪ ਨੂੰ ਚਲਦੇ ਆਪ ਕਰਨੇ ਹਾਰ ਨਾਨਕ ਠਾਕਰ ਕੰਮ ਭਾਰ ਅਵਨਾਸੀ ਸੁਖੇ ਆਪਣੇ ਆਸਨ ਤੈ ਜਨਮ ਕੋ ਕਾਮ ਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕੋਕ ਸੋਏ ਜਾਵੇ ਅਵਗਤ ਗੋਚਰ ਪ੍ਰਵੇਕਾ ਤਬ ਚਿਤ੍ਰਗੁਪਤ ਕੇ ਪੂਛਤ ਲੇਖਾ ਜਮ ਨਾਥ ਨਿਰੰਜਨ ਗੋਚਰ ਕਰਦੇ ਤਬ ਕੌਣ ਛੁਟੇ ਕੌਣ ਬੰਧਨ ਮਾਦੇ ਆਪਣੇ ਆਪ ਹੀ ਚਰਜਾ ਨਾਨਕ ਆਪਣ ਰੂਪ ਆਪ ਹੀ ਉਪਰ ਜਾ ਜੈ ਨਿਰਮਲ ਪੁਰਖ ਪੁਰਖ ਪਤੋਤਾ ਤੈ ਬਿਨ ਮੈਲ ਕੋ ਕਹਿ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਭਾਨ ਤੈ ਕੌਣ ਕੋ ਮਾਨ ਕੌਣ ਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਿੰਦਰ ਲਖਤ ਕੋ ਕੀਸ ਜੈ ਜੋਤ ਸਰੂਪੀ ਜੋਤ ਸੰਗ ਸਮਾਵੇ ਤੈ ਕਿਸੇ ਭੂ ਕਵਨ ਤ੍ਰਿਪਤਾਵੇ ਕਰਨ ਕਰਾਵਣ ਕਰਨੇ ਹਾਰ ਨਾਨਕ ਕਰਤੇ ਕਾ ਨਾ ਸਮਾਰ ਜਬ ਆਪਣੀ ਸੋਭਾ ਆਪਣ ਸੰਗ ਮਨਾਏ ਤਬ ਕਵਨ ਮਾਏ ਬਾਪ ਮਿੱਤਰ ਸੁਧ ਭਾਈ

ਕੌਣ ਠਾਕਰ ਕੌਣ ਕਹੀਏ ਚੇਰਾ ਬਿਸਮਨ ਬਿਸਮਰੈ ਬਿਸਮਾਤ ਨਾਨਕ ਆਪਣੀ ਗਤ ਜਾਨੋ ਆਪ ਜੈ ਛਲ ਛੇਦ ਭੇਰ ਸਮਾਇਆ ਉਹਾਂ ਕਿਸੇ ਵਿਆਪਤ ਮਾਇਆ ਆਪਸ ਕੋ ਆਪੇ ਆਦੇਸ਼ ਤੈ ਗੁਣ ਕਾ ਨਾਈ ਪ੍ਰਵੇ ਜੈ ਕਹਿ ਏਕ ਏਕ ਭਵੰਤਾ ਤੈ ਕੌਣ ਚਿੰਤਕ ਸਲਾਗੇ ਚਿੰਤਾ ਜੈ ਆਪਣੇ ਆਪ ਦੀ ਆਰਾ ਤੈ ਕੌਣ ਕਦੇ ਕੌਣ ਸੁਣੇ ਆਰਾ ਬਹੁ ਬੇਅੰਤ ਉੱਚ ਤੇ ਉੱਚਾ ਨਾਨਕ।

ਜੰਦ ਕੇ ਠਾਕਰਾ ਆਪੇ ਵਰਤਣ ਹਾਰ ਨਾਨਕੇ ਕੋ ਪਸਰਿਆ ਦੂਜਾ ਕਹਿ ਦਿਸ਼ਟਾਰ ਅਸ਼ਟਪਦੀ ਆਪ ਕਥੇ ਆਪ ਸੁਣੇ ਹਾਰ ਆਪੇ ਕਾ ਵਿਸਤਾਰ ਜਾ ਤਿਸ ਭਾਵੇ ਤਾਂ ਸਿਸ਼ਟ ਪਾਏ ਆਪਣੇ ਪਾਣੇ ਲੈ ਸਮਾਏ ਤੁਮ ਤੇ ਪਿੰਡ ਨਹੀਂ ਕਿਛ ਹੋਏ ਆਪ ਨਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀਉ ਆਪ ਬਝਾਏ ਸਚ ਨਾਮ ਸੋਈ ਜਨ ਪਾਏ ਸੋ ਸੁੰਦਰਸੀ ਤਤਕਾ ਵੇਤਾ ਨਾਨ ਸਰਲ ਸਿਸ਼ਟ ਕਾ ਜੇਤਾ ਜੀ ਜੰਤ ਸਭ ਸਭ ਤਾ ਕੇ ਹਾਥ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੇ ਤਿਸ ਕੋਏ ਨ ਮਾਰੇ ਸੋ ਮੂੰਹ ਆ ਜਿਸ ਮਨੋ ਮਸਾਰੇ ਤਿਸਦਾ ਜਬਰ ਕਾ ਕੋ ਜਾਏ ਸਭ ਸਰੇਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੇ ਸਭਾਤ ਅੰਤਰਵਾਰ ਜਾਨੋ ਸਾਥ ਗੁਣ ਨਿਧਾਨ ਬੇਅੰਤ ਪਾਰ ਨਾਨਕ ਦਾਸ ਦਾ ਬਲਿਹਾਰ ਪੂਰਨ ਭੂਰ ਹੈ ਦਿਆਲ ਸਭ ਉੱਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਿਹੋ ਪਿਆ ਪ੍ਰਿਤਪਾਲੇ ਜੀ ਅਨੁਭਵ ਭਾ ਜੋ ਜੋ ਰਚਿਓ ਸੋ ਤਿਸੇ ਇਤਿਹਾਸ ਜਿਸ ਭਾਵੇ ਤਿਸ ਲੈ ਮਿਲਾਏ ਭਗਤ ਕਰੇ ਹਰ ਕੇ ਗੁੰਗਾਏ ਮਨ ਅੰਦਰ ਵਿਸ਼ਵਾਸ ਕਰ ਮਾਨਿਆ ਕਰਨ ਹਰ ਨਾਨਕ ਇੱਕ ਜਾਣਿਆ ਜਨ ਲਗਾ ਹਰੇਕ ਕਹਿ ਨਾਏ ਤਿਸ ਕੀ ਆਸ ਨਿਮ੍ਰਤੀ ਜਾਏ ਸੇਵਕ ਕੋ ਸੇਵਾ ਬਣਿਆਈ ਹੁਕਮ ਬੂਝ ਪਰਮਪਦ ਪਾਈ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਪੈ ਨਿਰਵੈਰ ਅੰਦਰ ਪੂਜੇ ਕੁਰਕੇ ਪੈਰੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕਾਰ ਪ੍ਰਵਾਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲੱਭ ਦੇ ਕਾ ਕਰੋ ਉਧਾਰ ਅੰਮ੍ਰਿਤ ਵਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਕਾਏ ਸੁਹਾਓ ਆੜ ਪੈਰ ਪ੍ਰਭੇਖੋ ਨੇਰਾ ਮਿਟੇ ਗਿਆਨ ਬਿਨਸੇ ਅੰਧੇਰਾ ਸੁਨ ਉਪਦੇਸ਼ ਹਿਰਦੇ ਵਸਾਵੋ ਮਨ ਛੇ ਨਾਨਕ ਬਲ ਪਾਵੋ ਹਲਤ ਪਲਤ ਦੋਇਲਿਓ ਸੁਭਾ ਰਾਮ ਨਾਮ ਅੰਤਰ ਉਰਧਾਰ ਪੂਰੇ ਗੁਰ ਕੀ ਪੂਰੀ ਲਿਖਿਆ ਜਿਸ ਮਨ ਵਸੇ ਤੇ ਸਾਜ ਪ੍ਰੀਖਿਆ ਮੰਤਰ ਨਾਮ ਜਪੋ ਲਵਲਾਏ ਦੁਖ ਦਰਦ ਮਨ ਤੇ ਪਹੁ ਜਾਏ ਸੱਚ ਵਪਾਰ ਕਰੋ ਵਪਾਰੀ ਦਰ ਕਹਿ ਨਿਵੇ ਖੇਪ ਤੁਮਾਰੀ ਏਕਾ ਟੇਕ ਰਖੋ ਮਨ ਮਾਏ ਨਾਨਕ ਬੋਰ ਨਾ ਆਵੇ ਜਾਏ ਤਿਸਤੇ ਦੂਰ ਕਹਾਂ ਕੋ ਜਾਏ ਉਭਰੇ ਰਾਖਣ ਹਾਰ ਤੇ ਆਏ ਨਿਰਭਉ ਜਪੇ ਸਗਲ ਭਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੇ ਜਿਸ ਪ੍ਰਭ ਰਾਖੇ ਤਿਸ ਨਾ ਹੀ ਦੁਖ ਨਾਮ ਜਪਤ ਮਨੋ ਵਸੂਖ ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਨ ਕੋਇਨ ਪਹੁੰਚਣ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਦਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਵੇਖ ਦੋ ਉਧਰ ਸ਼ੇਸ਼ ਚਰਨ ਗਮਨ ਜਾ ਕੇ ਅਨੂਪ ਸਬਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੇ ਸੁਨੇ ਜਿਸ ਮਨ ਵਸੇ ਸੋਤ ਨਿਹਾਲ ਤਾ ਕੇ ਨਿਕਣਾ ਆਵਦ ਕਾਲ ਅਮਰ ਪੈ ਅਮਰਾ ਪਤ ਪਾਇਆ ਸਾ ਸੰਗ ਨਾਨਕ ਹਰ ਧਿਆਇਆ ਸ਼ਲੋਕ ਗਿਆਨ ਅੰਜਨ ਗੁਰਦੀਆ ਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਦੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਪਦੀ ਸੰਤ ਸੰਗ ਅੰਤਰ ਪ੍ਰਵਿਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਲ ਸਮਿਗਰੀ ਏਕ ਘਟ ਮਾਏ ਅਨਕਰੰਗ ਨਾਨਾ ਦਿਸ਼ਟਾਏ ਨੌ ਨਿਧਿ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਸੁਨ ਸਮਾਧਾਨ ਤੈ ਨਾਦ ਕਹਿ ਨ ਜਾਏ ਚਰਜ ਵਿਸਮਾ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਜਨ ਸੋਝੀ ਪਾਏ ਸੋ ਅੰਤਰ ਸੋ ਬਾਰ ਅਨੰਤ ਕਟਕਟ ਪਿਆ ਪਿਆ ਭਗਵੰਤ ਧਰਨ ਮਾਏ ਆਕਾਸ਼ ਪਿਆਲ ਸਰਵ ਲੋਕ ਪੂਰਨ ਪ੍ਰਤਪਾਲ ਬਨ ਤਿੰਨ ਪਰਬਤ ਹੈ ਪਾਰ ਬ੍ਰਹਮ ਜੈਸੀ ਆ ਗਿਆ ਤੈਸਾ ਕਰਮ ਪੌਣ ਪਾਣੀ ਬੇਸੰਤਰ ਮਾਏ ਚਾਰ ਕੁੰਡ ਹੈ ਤਿਸ ਸਮਾਏ ਤਿਸਦੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨ ਸੁਖ ਪਾਓ ਵੇਦ ਪ੍ਰਾਣ ਸਿਮਰਤ ਮੈਂ ਦੇਖ ਸੱਸੇ ਸੂਨ ਨਖੱਤਰ ਮੇਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਢੋਲ ਨ ਕਬੂਨ ਡੋਲੇ ਸਰਵ ਕਲਾਕਰ ਖੇਲੇ ਖੇਲ ਮੋਲ ਨ ਪਾਈਐ ਗੁਣੇ ਅਮੋਲ ਸਰਵ ਜੋਤ ਮੈਂ ਜਾਗੀ ਜੋਤ ਧਾਰਿਓ ਸਵਾਮੀ ਓਤ ਬੋਧ ਗੁਰਪ੍ਰਸਾਦ ਪ੍ਰਮਖਾ ਨਾਸ ਨਾਨਕ ਤਿਨ ਮੈਂ ਅਵਿਸਾਸ ਸੰਜਨਾ ਕਾ ਪੇਖਣ ਸਭ ਬ੍ਰਹਮ ਸੰਜਨਾ ਕੇ ਹਿਰਦੇ ਸਭ ਧਰਮ ਸੰਜਨਾ ਸੁਨੇ ਸ਼ੁਭ ਬਚਨ ਸਰਵ ਵਿਆਪੀ ਰਾਮ ਸੰਗਰਚਨ ਜਿਨ ਜਾਤਾ ਦਸਕੀਏ ਰਹਿਣ ਸਤ ਬਚਨ ਸਾਧੂ ਸਭ ਕਹਿ ਜੋ ਜੋ ਹੋਏ ਸੋਏ ਸੁਖਮਾਨੇ ਕਰਨ ਕਰਾਵਨ ਹਾਰ ਪ੍ਰਜਾਨੇ ਅੰਤਰ ਵਸੇ ਬਾਰ ਵੀ ਉਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਦੇ ਸਗਲੀ ਉਤਪਤ ਤਿਸ ਪਾਵੇ ਤਾਂ ਕਰੇ ਵਿਸਥਾਰ

ਆਏ ਜਿਸ ਪਾਵੇ ਤਿਸ ਲਏ ਮਿਲਾਏ। ਕਵਨ ਨਿਕਟ ਕਵਨ ਕਹੀਏ ਦੂਰ ਨਾ ਆਪੇ ਆਪ, ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ, ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ, ਨਾਨ ਤਜਨ ਆਪ ਬੁਝਾਏ, ਸਰਭੂਤ ਆਪ ਵਰਤਾਰਾ, ਸਰਵਨੈਣ ਆਪ ਏਕਣਹਾਰਾ, ਸਗਲ ਸਮੱਗਰੀ ਜਾਕਾ ਤਨਾਇਆ, ਪਨਜਾਸਾ ਪੀ ਸੁਨਾਇਆ, ਆਪ ਅਣਜਾਣੇ ਖੇਲ ਬਣਾਇਆ, ਆਗਿਆਕਾਰੀ ਕਿੰਨੀ ਮਾਇਆ, ਸਭ ਕਹਿ ਮਦ ਲਿਪਤ ਹੋ ਰਹੇ। ਜੋ ਕਿਸ ਕਰਨ ਕਹਿਣਾ ਸੋ ਆਪੇ ਕਹੇ, ਆਗਿਆ ਆਵੇ ਆਗਿਆ ਜਾਏ, ਨਾਨ ਜਾ ਪਾਵੇ ਤਾਂ ਲੈ ਸਮਾਏ, ਇਸਤੇ ਹੋਏ ਸੋ ਨਾਹੀਂ ਬੁਰਾ, ਉਰੇ ਕਹੋ ਕਿਨੇ ਕਿਸ ਕਰਾ। ਆਪ ਭਲਾ ਕਰਤੂਤਾ ਨਿੱਕੀ ਆਪੇ ਜਾਣੇ, ਆਪਣੇ ਜੀ ਕੀ ਆਪ ਸਾਜ ਧਾਰੀ, ਸਭ ਸਾਹ ਜੋਤ ਬੋਧ ਆਪ ਸੰਗਰਾਚ, ਤਾਂ ਕਿ ਗਤਮਿਤ ਕਹੀ ਨ ਜਾਏ, ਤੁਸਰ ਹੋਏ ਤਸੋ ਜੀ ਭਾਏ, ਤਿਸਕਾ ਕੀਆ ਸਭ ਪ੍ਰਵਾਨ, ਗੁਰਪ੍ਰਸਾਦ ਨਾਨਕ ਜਾਨ, ਜੋ ਜਾਣੇ ਤੇ ਸਦਾ ਸੁਖ ਹੋਏ। ਆ ਮਿਲਾਇ ਲੈ ਪ੍ਰਸ ਹੋਏ, ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਦੇ ਭਗਵੰਤ, ਤਨ ਤਨ ਤਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ, ਜਨ ਆਵਨ ਗਾਏ ਸੁਆਓ, ਜਨ ਕੇ ਸੰਗਚਿਤ ਆਵੇ ਨਾਓ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਸ਼ਲੋਕ ਪੂਰਾ ਪ੍ਰਭ ਅਰਾਧਿਆ, ਪੂਰਾ ਜਾਕਾ ਨਾਓ ਨਾਨ ਪੂਰਾ ਪਾਇਆ, ਪੂਰੇ ਕੇ ਗੁਣਗਾਓ ਅਸ਼ਪਦੀ, ਪੂਰੇ ਗੁਰ ਕਾ ਸੁਨ ਉਪਦੇਸ਼, ਭਾਰ ਬ੍ਰਹਮ ਨਿਕਟ ਕਰ ਭੇਗ, ਸਾਹ ਸਾਹ ਸਿਮਰੋ ਕੋ ਬਿੰਦ, ਮਨ ਅੰਤਰ ਕੀ ਉਤਰੇ ਚਿੰਦ, ਆਸ ਨਿਤਿਆ ਗੋ ਤਰੰਗ, ਸੰਜਨਾ ਕੀ ਧੂਰ ਮਨ ਮੰਗ, ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਤਰੋ, ਹਾਰ ਤਨ ਕੇ ਪਰਲੇ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ, ਖੇਮ ਕੁਸਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ, ਨਰਕ ਨਿਵਾਰ ਉਧਾਰੋ ਜੀਓ, ਗੁਣ ਗੋਬਿੰਦ ਅਮਰਸ ਪੀਓ, ਚਚਤ ਬੋ ਨਰਾਇਣ, ਏਕ ਏਕ ਰੂਪ ਜਾ ਕੇ ਰੰਗ, ਅਨੇਕ ਪਾਲ ਦਮੋਦਰ ਦੀਨ ਦਿਆਲ, ਦੁਖ ਪੰਜਨ ਪੂਰਨ ਕਿਰਪਾਲ,

ਸਤਾਰ ਆਪ ਤੇਰੇ ਲੋਕਾਂ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਨਾਦ ਬਾਜੇ ਸੁਣ ਸਨ ਆਨੰਦ ਕਰੇ ਪ੍ਰਭ ਗਾਜੇ ਪ੍ਰਗਟੇ ਗੋਪਾਲ ਮਹਾਤਕੇ ਮਾਥੇ ਨਾਨਕ ਉਦਰੇ ਤਿਨਕੇ ਸਾਥੇ ਸਰਨ ਜੋਗ ਸੁਨਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭੈ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭੈ ਗੁਰਦੇਵ ਪੂਰਨ ਹੋਏ ਸੇਵਕੀ ਸੇਵ ਆਲ ਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਣ ਰਸਨਾ ਕਹਿਤੇ ਕਰ ਪ੍ਰਸਾਦ ਦੇ ਆ ਪ੍ਰਭ ਧਾਰੀ ਨਾਨਕ ਨਿਵੀ ਖੇਪ ਮਾਰੀ ਪ੍ਰਭ ਕੀ ਉਸਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੇ ਸੋ ਹੋਤ ਨਿਧਾਨ ਸਰਵਿਸ਼ਾ ਤਾਂ ਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬੋਰ ਨ ਹੋਵੇ ਆਵਨ ਜਾਨ ਹਰ ਤਨ ਖਾਟ ਚਲੇ ਜਨ ਸੋਏ ਨਾਨ ਜਿਸੇ ਪ੍ਰਾਪਤ ਹੋਏ ਖੇਮ ਸਾਂਦ ਰਿੱਧ ਨੌ ਨਿਧ ਗੁ ਬੁੱਧ ਗਿਆਨ ਸਰਵ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕਹਿ ਮਤ ਸਕਲ ਤੇ ਉਦਾਸ ਸੁੰਦਰ ਚਤੁਰ ਤਤਕਾ ਵੇਤਾ ਸਮਦਾ ਸੀ ਏਕ ਤਿਸ਼ਟੇਤਾ ਏ ਫਲ ਤਿਸ ਜਨ ਕਹਿ ਮੁਖ ਭਨੈ ਗੁਰੂ ਨਾਨਕ ਨਾਮ ਬਚਨ ਮਨ ਸੁਨੈ ਏ ਨਿਧਾਨ ਜਪੇ ਮਨ ਕੋਏ ਸਭ ਜੁਗ ਮੈਂ ਤਾਕੀਕਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਰਲ ਮਤਾਨ ਕੇਵਲ ਹਰ ਨਾਮ ਗੋਬਿੰਦ ਭਗਤ ਕਹਿ ਮਨ ਵਿਸਰਾਮ ਕੋਟ ਭਰਾ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੈ ਮਸਤਕ ਕਰਮ ਪ੍ਰਭਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਵਸੈ ਸੁਨੈ ਲਾਏ ਪ੍ਰੀਤ ਤੇ ਜਨ ਆਵੇ ਅਰਪਲ ਚੀਤ

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਸ ਸਿਆਣਪਾਂ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ

ਕੌਣ ਵਡਿਆਈ ਆਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀ ਲੈ ਫਿਰ ਦੇਹ

ਕੋਟੀ ਕੋਟ ਕੋਟ ਦੇਦਾ ਦੇ ਲੈਂਦੇ ਥਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹੋ ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਉ ਅਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਏ ਜਿੱਤ ਦਿਸੈ ਦਰਬਾਰ ਬਹੁ ਕੇ ਬੋਲਣ ਬੋਲੀਏ ਜਿੱਤ ਸੁਣ ਧਰੇ।

ਜਿਨ ਸੇਵਿਆ ਤਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਇ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਹੀਂ, ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਾਇ ਕਰੀ, ਜੇ ਤੀਸਰਠ ਉਪਾਈ, ਵੇਖਾਂ ਵਿਣ ਕਰਮਾਂ ਕੇ ਮਿਲੈ ਲਈ, ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ।

ਲਾਗੈ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੋਇਆ ਦੁਖ ਪਾਪ ਕਾ ਨਾਸ।

ਸਾਹ ਨਾਨਕ ਪਾਤ ਸਾਹੀ ਪਾਤ ਸਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ

ਅਮੁੱਲ ਪਰਵਾਨ, ਅਮੁੱਲ ਬਖਸੀਸ, ਅਮੁੱਲ ਨਿਸ਼ਾਨ, ਅਮੁੱਲ ਕਰਮ, ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਣ, ਆਖੇ ਪੜ੍ਹੇ ਕਰੇ ਵਖਿਆਣ, ਆਖੇ ਬਰਮੇ ਆਖੇ ਇੰਦ, ਆਖੇ ਗੋਪੀ ਤੈ ਗੋਵਿੰਦ, ਆਖੇ ਈਸ

ਆਦੇਸ਼ ਤਿਸੈ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕ ਵੇਸ ਭੁਗਤ ਗਿਆਨ ਦਇਆ ਭੰਡਾਰਨ ਘੜ ਘੜ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਧ ਸਿਧ ਅਵਰਾ

ਤੰਗ ਮਹੰਤੇ ਨਮਸ ਤਸਤ ਰਾਗੇ ਨਮਸ ਤੰਗ ਸੁਹਾਗੇ ਨਮੋ ਸਰਬ ਸੌਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਸ਼ਾਂਤ ਵੈ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ ਅਲੇਖ ਹੈ ਅਪੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਪੇ ਅਪੇ ਹੈ।

ਪੰਜ ਹੈ ਝੂਝ ਹੈ ਝੰਜ ਹੈ ਅਮੀਕ ਹੈ ਰਫੀਕ ਹੈ ਧੰਦ ਹੈ ਅਬੰਧ ਹੈ ਨਿਰਬੂਝ ਹੈ ਅਸੂਝ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ

ਹੈ। ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ ਖੇਲ, ਖੇਲ ਅਖੇਲ ਖੇਲ ਅਨੰਤ ਕੁਫਰੇਕ। ਦੇਵ ਭੇਵ ਨ ਜਾਣਹੀ ਜਿਹ ਬੇਦ ਔਰਕ ਤੇਵ,

ਭਜੰਗ ਪ੍ਰਿਆ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸ

ਕਹਤੇ ਕਿਆ ਛਿਜ ਦੇਸੇ ਕਿਆ ਭਿਜ ਪਿਸੇ ਕਿਆ ਗੰਜ ਕਰਮੇ ਕਿਆ ਭੰਜ ਭਰਮੇ ਕਿਆ ਭਿਜ ਲੋਕ ਕਹਿ ਕਿਆ ਦਿੱਤ ਸੋ ਕਹਿ ਕੇ ਵਤਹੂਤ ਵਰਨੇ ਕਿ ਵਿਭੂਤ ਕਰਨੇ ਕਿ ਰਾਜੰਗ ਪ੍ਰਭਾ ਹੈ ਕਿ ਧਰਮੰਗ ਤੁਜਾ ਹੈ ਕਿ ਅਸੋਕ ਵਰਨੇ ਕਿ ਸਰਬਾ ਅਭਰਨੇ ਕਿ ਜਗਤੰਕ੍ਰਿਤੀ ਹੈ ਕਿ ਸ਼ਤਰੰਗ ਛਤਰੀ ਹੈ।

ਆਏ ਪਧਾਰੇ ਜੀਤ ਫਿਰੇ ਸਭ ਦੇਹ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੋੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਪੂਤ ਭਵਿੱਖ ਭਵਾਨ ਕੇ ਪੂਵਤ ਕੌਣ ਗਣੇ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨਵੰਤ ਕੋ ਅੰਤ ਕੇ ਧਾਮ ਸਿਧਾਰੇ।

ਪਟਮ ਸਹਿਸਿਓ ਪਵਿੱਤ ਸੰਗਤ ਸਭਾਈਆ ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਗੁਰੂ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ।

ਪਾਉ। ਸਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਹਨਾਂ ਦੇ ਬਿਝਾਏ, ਕਹੇ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਓ।

ਭਲਾ ਪਾਇਆ। ਲਿਵ ਛਿੜਕੀ ਲੱਗੀ ਤ੍ਰਿਸ਼ਨਾ ਮਾਇਆ, ਮਰਵਤਾਇਆ ਇਹ ਮਾਇਆ, ਜਿਤ ਹਰ ਵਿਸਰੇ ਮੋਹ ਪਜੇ ਭਾਉ ਦੂਜਾ ਲਾਇਆ। ਕਹਿ ਨਾਨਕ ਗੁਰਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਨੀ ਵਿੱਚੇ ਮਾਇਆ ਪਾਇਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ। ਉਪਰੰਤ ਸਾਹਿਬਾਂ ਨੇ ਸੋਹਣੇ ਤਖਤਾਂ ਤੇ ਪ੍ਰਕਾਸ਼ ਮਨੋ ਕੇ ਦਰਸ਼ਨ ਦੀਦਾਰ ਬਖਸ਼ੇ। ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਦੇ ਨੇਤਨੇ ਮਤੇ ਸਾਹਿਬਾਂ ਵੱਲੋਂ ਬਖਸ਼ਿਸ਼ ਮੁੱਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਦੀ ਕਿਰਪਾ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਜੀ ਦਾਦ ਬਖਸ਼ਣ ਜੀ। ਆਓ ਹੁਣ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਆਰੰਭ ਹੋ ਰਹੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਭਿੰਦਰ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਰਾਗੀ ਜਥਾ। ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਅੱਜ ਸ਼ਾਮ ਦੇ ਦੀਵਾਨਾ ਵਿੱਚ ਸ੍ਰੀ ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ 6:30 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਜੋ ਰਾਗ ਮਲਹਾਰ ਕੀਰਤਨ ਦਰਬਾਰ ਹੋ ਰਹੇ ਹਨ, ਜਿਸ ਵਿੱਚ ਪੰਥ ਪ੍ਰਸਿੱਧ ਕੀਰਤਨੀ ਜਥੇ ਆਪ ਸੰਗਤਾਂ ਨੂੰ ਕੀਰਤਨ ਦੌਰਾਨ ਨਿਹਾਲ ਕਰਨਗੇ, ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਦੂਸਰੀ ਬੇਨਤੀ ਹੈ ਜੋ ਹਰ ਸਾਲ ਦੀ ਤਰ੍ਹਾਂ ਅਖੰਡ ਕੀਰਤਨੀ ਜਥੇ ਵੱਲੋਂ ਸਾਲਾਨਾ ਸਮਾਗਮ ਹੁੰਦੇ ਹਨ, ਜੋ ਵੀਰਵਾਰ ਨੂੰ ਗੁਰੂ ਘਰ ਟੇਸੀ ਵਿਖੇ ਸ਼ਾਮ ਦੇ ਦੀਵਾਨ ਹੋਣਗੇ, ਸ਼ੁੱਕਰਵਾਰ ਸਵੇਰੇ ਗੁਰੂ ਘਰ ਫਰੀ ਮੋਡ ਵਿਖੇ ਸ੍ਰੀ ਆਸਾ ਜੀ ਦੇ ਵਾਰ, ਅਤੇ ਸ਼ਾਮੀ 6:30 ਵਜੇ ਤੋਂ ਲੈ ਕੇ 9 ਵਜੇ ਤੱਕ ਕੀਰਤਨ ਹੋਣਗੇ। ਸ਼ਨੀਵਾਰ ਜੋ ਸਵੇਰੇ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਹੋਣਗੇ ਉਹ ਗੁਰੂ ਘਰ ਟੇਸੀ ਵਿਖੇ ਹੋਣਗੇ। ਨਾਲ ਨਾਲ ਜੋ ਉੱਥੇ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਰੱਖੇ ਗਏ ਹਨ, ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ, ਆਪ ਜੀਆਂ ਨੇ ਸਮੇਂ ਸਿਰ ਪਹੁੰਚਣਾ ਜੀ। ਅਤੇ ਸ਼ਾਮ ਨੂੰ ਜੋ 25 ਤਰੀਕ ਨੂੰ ਰਹਿਣ ਸਬਾਈ ਕੀਰਤਨ ਹੋਣਗੇ, ਸੋ ਇਹ ਬੇਨਤੀ ਪ੍ਰਵਾਨ ਕਰਨੀ ਜੀ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਸਾਜੀ ਕਰ ਸੰਢਿਠੋ ਚਾਉ ਦਾਤਾ ਕਰਤਾ ਆਪ ਤੂੰ ਤੁਸ ਦੇਵ ਕਰੇ ਪਸਾਉ ਤੂ ਜਾਣੋ ਸਭ ਸੇ ਦਿਲ ਸਿੰਧ ਗਵਾਉ ਕਰਿਆ ਸੰਢਿਠੋ ਚਾਉ ਕਰਿਆ ਸੰਢਿਠੋ ਚਾਉ।

ਸ਼ਰਮ ਬਹਾ ਲਿਆ। ਉੱਥੇ ਸੱਚੇ ਸੱਚ ਨੇ ਬੜਾ ਤੈਨੂੰ ਅੱਖ ਖੜੇ ਜਜ਼ਮਾ ਲਿਆ। ਥਾਉ ਨਾ ਪੰਜ ਕੂੜੇ ਅਰ ਮੁਹਕਾਰੇ ਤੋਂ ਜਗਸਾ ਲਿਆ। ਤੇਰੇ ਨਾਇਰ ਤੇ ਸਜਣ ਗਏ ਹਾਰ ਗਏ ਸੇ ਠੱਗਣ।

ਕਰੇ ਜੇ ਆਪਣੀ ਤਾਂ ਨਜ਼ਰੀ ਸਤਿਗੁਰ ਪਾਇਆ। ਇਹ ਜੀਉ ਬਹੁਤ ਜਨਮ ਭਰਮੈ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣੇ ਲੋਕ ਸਭਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਹਨੇ ਵਿੱਚੋਂ ਆਪ ਗਵਾਇਆ। ਜਿਹਨੇ ਸੱਚੋ ਸੱਚ ਬੁਝਾਇਆ ਜਿਹਨੇ ਸੱਚੋ ਸੱਚ।

ਸਭ ਤੋਂ ਸਦਾ ਦਿਖਾ ਜੇ ਆਪ ਗਵਾਈ ਹੈ ਜੇ ਲੋੜਾ ਚੰਗਾ ਆਪਣਾ ਘਰ ਪੁਨਹ ਨੀਚ ਸਦਾਈ ਹੈ ਜੇ ਜਰਮਣਾ ਪਰ ਹਰ ਜਰਵੇਸ਼ ਕਰਿੰਦੀ ਆਈ ਹੈ ਕੋ ਰਹਿ ਨਾ ਭਰੀਏ ਭਾਈਏ ਕੋ ਰਹਿ ਨਾ ਭਰੀਏ।

ਬਿਨੈ ਸਤਿਗੁਰ ਕਿਨੈ ਨਾ ਪਾਇਓ, ਬਿਨੈ ਸਤਿਗੁਰ ਕਿਨੈ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਆ ਹੁਣ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਜਿਨ ਵਿੱਚੋਂ ਮੋਹ ਚੁਕਾਇਆ। ਤੁਮੇ ਵਿਚਾਰ ਹੈ ਜਿਨ ਸਤੇ ਸਿਉ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

ਕਿ ਜਿਹਨੇ ਸੱਚ ਸੱਚ ਤੇ ਆਇਆ ਉਹਨੇ ਮਦਦ ਪੈ ਕਰ ਸ਼ੋਕਰ ਤੂੰ ਧਰਮ ਕਮਾਇਆ ਉਹਨੇ ਦੁਨੀਆਂ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ ਅਗਲਾ ਨਿੱਤ

ਸੱਚ ਸਾਹਿਬ ਏਕੋ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਤਿਸ ਮਿਲੇ ਸੱਚ ਤਤ ਨੇ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ ਸਤਨ ਜਾਣਦੀ ਮਨਮੁਖੀ ਜਨਮ ਗਵਾਇਆ।

ਤੁਹਾਡੇ ਭਗਤ ਤੇਰੇ ਮਨ ਭਾਵ ਦਾ ਸੁਨ ਕਿਰਤ ਗਾਉਂਦੇ ਨਾਨਕ ਕਰਮ ਬਰ ਦਾ ਢੋਲ ਲੈਣੀ ਧਾਵਦੇ ਇੱਕ ਮੁੱਲ ਭਜਨ ਆਪਣਾ ਅਣਹੁੰਦਾ ਗਣਾਇੰਦੇ ਹੁਣ ਢਾਡੀ ਕਨੀਤ ਜਾਤ ਹੋਰ ਗੁਣ ਜਾਤ ਸਦਾਇੰਦੇ।

ਸੇਵਾ ਕਰੇ ਤਾਂ ਸਾਈ ਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ, ਹੁਕਮ ਮਨੇ ਹੋ ਪ੍ਰਮਾਣ ਤਾਂ ਕਿਸਮੇ ਕਮੈਲ ਪਾਏ ਸੀ। ਕਸਮੇ ਭਾਵੇ ਸੋ ਕਰੇ ਮਨੁੱਖ।

ਜਿਤ ਸੇਵੈ ਸੁਖ ਪਾਈ ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈ ਆਪਣਾ ਸਕਾਲ ਬ੍ਰਿਖ ਘਾਲੀਐ। ਮੰਦਾ ਮੂਲ ਕੀ ਚਾਹੀ ਤੇ ਲੰਮੀ ਨਦਰ ਨਿਹਾਲੀਐ। ਜੋ ਸਾਹਿਬ ਨਾਲ ਲਹਾਰੀਏ ਤੇ ਵਿਹ ਪਾਸਾ ਢਾਲੀਏ। ਕਿਛ ਲਾਹੇ ਉਪਰ ਘਾਲੀਏ, ਕਿਛ ਲਾਹੇ ਉਪਰ ਘਾਲੀਏ।

ਪੌੜੀ ਚਾਕਰ ਲਗੇ ਚਾਕਰੀ ਜੇ ਚੱਲਿਆ ਕਿਸਮੈ ਪਾਏ ਹੋਰ ਮਤ ਸੁਣੋ ਅਗਲੀ ਉਹ ਵਜੋ ਵੀ ਦੂੜਾ ਖਾਏ ਕਿਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੋਹ ਮੋਹ ਪਾਣਾ ਖਾਏ ਜਿਸ ਦਲ ਤਾ ਕੰਮ ਜਿਸ ਕੇ ਸਾਬਾਸ ਨਾਨਕ ਕੁਨੇ ਚੱਲੇ ਨਾਲ ਖਸਮ।

0: ਕੀ ਫਤਿਹ
1: ਪੌੜੀ ਵੱਡੇ ਕੇਵੜੇ ਆ ਕਿਛ ਕਹਿ ਨਾ ਕਹਿਣ ਜਾਏ ਸੋ ਕਰਤਾ ਕਾਦਰ ਕ੍ਰਿੰਦ ਜੀ ਅਰਜਿਕ ਸੰਭਾਏ ਸਾਈ ਕਰ ਕਮਾਵ ਨੇ ਧੁਰ ਛੋਟੇ ਤਿੰਨੇ ਪਾਏ ਨਾਨਕ ਕੀ ਵਾਰੀ ਉਰਦ ਜੀ ਨਾਹੀਂ ਜਾਏ ਸੋ ਕਰੇ ਜਿਤ ਸਰ ਜਾਏ ਸੋ ਕਰੇ ਜਿਤ ਸਰ ਜਾਏ।

ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ ਆਪ ਸੰਗਤਾਂ ਨੇ ਆਸਾ ਕੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮਾਉਂਟ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਦੀ ਸੇਵਾ ਵਿੱਚ ਸਤਿਕਾਰਯੋਗ ਰਾਗੀ ਭਾਈ ਭੁਪਿੰਦਰ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਵਾਲੇ ਜਥੇ ਸਮੇਤ ਆਪ ਸੰਗਤਾਂ ਨੂੰ ਕੀਰਤਨ ਨੂੰ ਸਰਵਣ ਕਰਵਾ ਰਹੇ ਸਨ। ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਵਾਗ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਗੁਰਜਨ ਸਿੰਘ ਜੀ, ਉਹਨਾਂ ਪਾਸ ਸਰਵਣ ਕਰੀਏ। ਸੋ ਅੱਜ ਜੋ ਸ਼ਾਮ ਦੇ ਦੀਵਾਨ ਹਨ, 6:30 ਤੋਂ ਲੈ ਕੇ ਰਾਤ 10 ਤੱਕ ਰਾਗ ਮਲਹਾਰ ਕੀਰਤਨ ਦਰਬਾਰ ਹੋ ਰਹੇ ਹਨ, ਜਿਸ ਵਿੱਚ ਪੰਥ ਪ੍ਰਸਿੱਧ ਕੀਰਤਨ ਜਥੇ ਆਪ ਸੰਗਤਾਂ ਨੂੰ ਕੀਰਤਨ ਦੌਰਾਨ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

कपोक तीरथ किए।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਜੀਓ, ਵੱਡਿਆਂ ਪਾਗਾਂ ਵਾਲੇ ਹਾਂ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦਾ ਲਾਹਾ ਖੱਟ ਰਹੇ ਹਾਂ। ਮਹਾਰਾਜ ਜੀ ਦੇ ਦਰ ਤੋਂ ਜੋ ਹਰ ਰੋਜ਼ ਸ੍ਰੀ ਮੁਖ ਪਾਤ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ, ਇਸ ਬਾਣੀ ਦੇ ਅਰਥ ਮਹਾਰਾਜ ਜੀ ਦੀ ਹਜ਼ੂਰੀ ਚ ਬੈਠ ਕੇ ਸ਼ਰਵਣ ਕਰਦੇ ਹਾਂ। ਅੱਜ ਮਹਾਰਾਜ ਜੀ ਨੇ ਲਾਵਾਂ ਦਾ ਜੋ ਉਪਦੇਸ਼ ਹੈ ਸ੍ਰੀ ਮੁਖ ਵਾਕ ਰੂਪ ਦੇ ਵਿੱਚ ਬਖਸ਼ਿਸ਼ ਕੀਤਾ ਹੈ। ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਹੈ ਇਹ ਬਾਣੀ, ਔਰ ਪੁਰਾਣੇ ਜਿੰਨੇ ਵੀ ਗੁਰੂ ਕੇ ਸਿੱਖ ਸਨ ਇਸ ਬਾਣੀ ਨੂੰ ਆਪਣੇ ਨਿਤਨੇਮ ਦੇ ਵਿੱਚ ਕਰਿਆ ਕਰਦੇ ਸਨ। ਹੁਣ ਵੀ ਬਹੁਤ ਸਾਰੇ ਗੁਰੂ ਕੇ ਸਿੱਖ ਨੇ ਜਿਹੜੇ ਹਰ ਰੋਜ਼ ਨਿਤਨੇਮ ਦੇ ਵਿੱਚ ਇਸ ਪਾਵਨ ਬਾਣੀ ਦਾ ਜਾਪ ਕਰਦੇ ਨੇ। ਸੁੰਦਰ ਗੁਟਕਾ ਸਾਹਿਬ ਦੇ ਜਿਹੜੇ ਨਿਤਨੇਮੀ ਗੁਰਸਿੱਖ ਨੇ ਉਹ ਗੁਰਸਿੱਖ ਹਰ ਰੋਜ਼ ਜਿੱਥੇ ਸੁੰਦਰ ਗੁਟਕਾ ਸਾਹਿਬ ਦਾ ਨਿਤਨੇਮ ਕਰਦੇ ਨੇ ਵਿੱਚ ਇਸ ਬਾਣੀ ਦਾ ਨਿਤਨੇਮ ਸੁੱਤੇ ਸਿੱਧ ਹੁੰਦਾ। ਸੋ ਮਹਾਰਾਜ ਜੀ ਨੇ ਚਾਰ ਅਵਸਥਾਵਾਂ ਪਰਮਾਤਮਾ ਦੀ ਪ੍ਰਾਪਤੀ ਦੀਆਂ ਇਸ ਪਾਵਨ ਬਾਣੀ ਚ ਦਰਸਾਈਆਂ ਨੇ। ਨਾਲ ਨਾਲ ਮਹਾਰਾਜ ਜੀ ਨੇ ਗ੍ਰਿਸਤੀਆਂ ਤੇ ਮਿਹਰ ਕੀਤੀ ਹੈ, ਗ੍ਰਿਸਤੀਆਂ ਨੂੰ ਵੀ ਉਪਦੇਸ਼ ਦਿੱਤਾ ਹੈ, ਕਿਉਂਕਿ ਇਸ ਸ਼ਬਦਾਂ ਦੇ ਜਾਪ ਨਾਲ ਔਰ ਮਹਾਰਾਜ ਜੀ ਦੀਆਂ ਚਾਰ ਪ੍ਰਕਰਮਾਂ ਦੇ ਨਾਲ ਜਿਹੜਾ ਗ੍ਰਿਸਤ ਧਰਮ ਦੇ ਵਿੱਚ ਸਿੱਖ ਦਾ ਪ੍ਰਵੇਸ਼ ਹੁੰਦਾ ਹੈ। ਮਹਾਰਾਜ ਜੀ ਤੋਂ ਪਹਿਲੇ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਅੱਗ ਦੇ ਚੁਫੇਰੇ ਫੇਰੇ ਲਏ ਜਾਂਦੇ ਸਨ, ਜਿਵੇਂ ਹੁਣ ਵੀ ਹਿੰਦੂ ਮਤ ਦੇ ਵਿੱਚ ਉਹ ਸੱਤ ਜਿਹੜੇ ਫੇਰੇ ਲੈਂਦੇ ਨੇ। ਅੱਗ ਦੇ ਚੁਫੇਰੇ ਫੇਰੇ ਲੈਣ ਦੇ ਦੋ ਕਾਰਨ ਸੀ ਉਹਨਾਂ ਦੇ, ਇੱਕ ਤਾਂ ਅੱਗ ਨੂੰ ਦੇਵਤਾ ਮੰਨਦੇ ਹੈ, ਦੂਸਰਾ ਇਹ ਵੀ ਜਿਸ ਦਿਨ ਸਰੀਰ ਦਾ ਅੰਤ ਹੋਣਾ ਹੈ ਇਸੇ ਅੱਗ ਚ ਸੜਨਾ ਪਏਗਾ, ਇਸ ਕਰਕੇ ਇਸ ਅਗਨੀ ਨੂੰ ਸਾਕਸ਼ੀ ਮੰਨ ਕੇ ਅਸੀਂ ਆਪਣੇ ਗ੍ਰਿਸਤ ਧਰਮ ਦਾ ਪਾਲਣ ਕਰਾਂਗੇ। ਇਹ ਕਾਰਨ ਸੀ, ਕਿਉਂਕਿ

ਅੰਤ ਵੇਲੇ ਚੜਾਉਣਾ ਕਿਹਨੇ ਹੈ? ਗੁਰੂ ਨੇ। ਇਸ ਕਰਕੇ ਗੁਰੂ ਨੂੰ ਹੀ ਸਾਕਸ਼ੀ ਮੰਨੋ। ਨਾਲੇ ਅੱਗ ਨੂੰ ਤਾਂ ਲੋਕ ਫਿਰ ਵੀ ਸ਼ਾਇਦ ਵਿਸਾਰ ਦੇਣ, ਵੀ ਫਿਰ ਕੀ ਹੋਇਆ ਜੀ, ਅੱਗ ਦੇ ਅਗਨੀ ਦੇ ਚਾਰ ਫੇਰੇ ਲੈ ਲਏ। ਗੁਰੂ ਤੋਂ ਬੇਮੁੱਖ ਹੋ ਕੇ ਬੰਦਾ ਕਿੱਥੇ ਜਾਏਗਾ? ਮਹਾਰਾਜ ਜੀ ਨੇ ਇਸ ਕਰਕੇ ਗੁਰੂ ਨੂੰ ਹੀ ਮੁੱਖ ਰੱਖਿਆ ਹੈ ਕਿ ਗੁਰੂ ਵਾਲਾ ਬਣ ਕੇ, ਗੁਰੂ ਦੀ ਸ਼ਰਨ ਚ ਰਹਿ ਕੇ, ਪੈ ਅਦਬ ਚ ਰਹਿ ਕੇ ਜੀਵਨ ਬਤੀਤ ਕਰੇਗਾ ਸਿੱਖ। ਆਓ, ਦੁਨਿਆਵੀ ਪੱਖ ਤੋਂ ਨਹੀਂ, ਅਧਿਆਤਮਿਕ ਪੱਖ ਤੋਂ ਆਪਾਂ ਅੰਦਰੂਨੀ ਅਰਥ, ਜੋ ਚਾਰ ਲਾਵਾਂ ਦੇ, ਚਾਰ ਅਵਸਥਾਵਾਂ ਦੇ, ਬ੍ਰਹਮ ਗਿਆਨ ਦੀ ਪ੍ਰਾਪਤੀ ਤਾਂ ਕਾਮ ਜੀਵ ਤੋਂ ਮਹਾਰਾਜ ਕਿਵੇਂ ਉਪਦੇਸ਼ ਕੀਤਾ ਹੈ, ਅਖਰੀ ਅਰਥਾਂ ਦੇ ਵਿੱਚ ਸੰਖੇਪ ਰੂਪ ਚ ਸ਼੍ਰਵਣ ਕਰਦੇ ਹਾਂ। ਆਓ, ਚਿੱਤ ਬਿਰਤੀਆਂ ਨੂੰ ਕਰੋ ਇਕਾਗਰ, ਰਸਨਾ ਦੀ ਪਵਿੱਤਰਤਾ ਲਈ

ਦੇ ਅੰਦਰ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਅੰਮ੍ਰਿਤਮਈ ਬਖਸ਼ਿਸ਼ ਕਰਦੇ ਹਨ। ਇੱਕ ਹੋਰ ਵੀ ਪਰੰਪਰਾ ਪੰਥ 'ਚ ਪੁਰਾਣੀਆਂ ਜਥੇਬੰਦੀਆਂ 'ਚ ਪੁਰਾਤਨ ਸਮੇਂ ਰਹੀ ਹੈ, ਚਾਰ ਪ੍ਰਕਰਮਾਂ ਤੋਂ ਪਹਿਲੇ ਵਾਲਾ ਸ਼ਬਦ ਸੂਹੀ ਮਹੱਲਾ ਚੌਥਾ ਹਰ ਪਹਿਲੜੀ ਲਾ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਇਹ ਸ਼ਬਦ ਪੜ੍ਹਨ ਤੋਂ ਪਹਿਲੇ ਜਿਹੜਾ ਇਸ ਤੋਂ ਪਹਿਲੇ ਮਹਾਰਾਜ ਜੀ ਦਾ ਸ਼ਬਦ ਹੈ, ਇਹ ਸਾਰਾ ਇੱਕ ਵਾਰ 'ਚ ਪੜਿਆ ਜਾਂਦਾ ਸੀ, ਕਿਉਂਕਿ ਇਹਦੇ 'ਚ ਮਹਾਰਾਜ ਜੀ ਦਾ ਸਾਰਾ ਉਪਦੇਸ਼ ਹੈ ਸੰਸਾਰ 'ਚ ਵਿਚਰਨ ਦਾ। ਇੱਕੋ ਹੀ ਸ਼ਬਦ ਦੇ ਵਿੱਚ ਸੰਸਾਰ ਤੋਂ ਲੈ ਕੇ ਵਾਹਿਗੁਰੂ ਦੀ ਦਰਗਾਹ ਤੱਕ ਦਾ ਇਸ ਤੋਂ ਪਹਿਲੇ ਸ਼ਬਦ ਦੀਆਂ ਚਾਰ ਪੌੜੀਆਂ ਦੇ ਵਿੱਚ ਕਦੇ ਸਮਾਂ ਲੱਗੇ ਮਹਾਰਾਜ ਜੀ ਦਾ ਸਰੂਪ ਪ੍ਰਕਾਸ਼ ਕਰਕੇ ਪੋਥੀ ਸਾਹਿਬ ਪੜ੍ਹ ਕੇ ਦੇਖਿਓ, ਵਿੱਚੋਂ ਵਿੱਚੋਂ ਅਸੀਂ ਦੱਸ ਵੀ ਦਿੰਦੇ ਹਾਂ ਸਤਿਗੁਰ ਪੁਰਖ

ਪਾਪਾ ਅੱਗਾ ਸਹਿਜ ਸਹਿਜ ਮਿਲਾਇਆ। ਅੱਗੇ ਸੱਤ ਸੰਤੋਖ ਕਰ ਭਾਉ ਕੁੜਮ ਕੁੜਮਾਈ ਆਇਆ ਬਲਰਾਮ ਜੀਉ ਸੰਤ ਜਨਾ ਕਰ ਮੇਲ ਗੁਰਬਾਣੀ ਗਾਵਾਈਆ ਬਲਰਾਮ। ਅੱਗੇ ਜਾ ਕੇ ਫਿਰ ਗਿਆ ਕ੍ਰੋਧ ਮਮਤਾ ਤਨ ਨਾਠੀ ਪਾਖੰਡ ਭਰਮ ਗਵਾਇਆ ਹੋਮੈ ਪੀਰ ਗਈ ਸੁਖ ਪਾਇਆ ਆਰੋਗਤ ਪਏ ਸਰੀਰਾ। ਯਾਨੀ ਕਿ ਇੱਕ ਇੱਕ ਸ਼ਬਦ ਚਾਰ ਸ਼ਬਦਾਂ ਦੇ ਵਿੱਚ ਪੌੜੀਆਂ ਦੇ ਵਿੱਚ ਮਹਾਰਾਜ ਜੀ ਨੇ ਇੱਕ ਆਮ ਬੰਦੇ ਨੂੰ ਬ੍ਰਹਮ ਗਿਆਨ ਪ੍ਰਾਪਤੀ ਲਈ ਜਿੰਨਾ ਕੁ ਗਿਆਨ ਚਾਹੀਦਾ ਜਿੰਨਾ ਕੁ ਵਰਜਣਾ ਸਭ ਵਰਜ ਦਿੱਤਾ। ਸੋ ਇਹ ਸ਼ਬਦ ਨੂੰ ਵੀ ਪਹਿਲਾਂ ਜਿਹੜੇ ਆ ਦਲਾਂ ਪੰਥਾਂ ਦੇ ਵਿੱਚ ਟਕਸਾਲਾਂ ਦੇ ਵਿੱਚ ਹੁਣ ਵੀ ਪੜ੍ਹਦੇ ਆ ਪਰ ਆਮ ਸੰਗਤ ਨਹੀਂ, ਸਿਰਫ ਇਹ ਸੰਗਤ ਦੀ ਗਿਆਤ ਲਈ ਦੱਸਿਆ ਵੀ ਮਹਾਰਾਜ ਜੀ ਨੇ ਚਾਰ ਲਾਵਾਂ ਸਾਨੂੰ ਦਿੱਤੀਆਂ। ਚਾਰ ਲਾਵਾਂ ਦੀ ਮਰਿਆਦਾ ਪਹਿਲੇ ਚਾਰ ਸ਼ਬਦਾਂ ਚ ਮਹਾਰਾਜ ਜੀ ਨੇ ਦੱਸੀ, ਉਹ ਪੜ੍ਹ ਲੈਣੀਆਂ ਮਹਾਰਾਜ ਜੀ ਦੀ ਹਜ਼ੂਰੀ ਨੂੰ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਜੀ ਨੂੰ ਜਾਣਦੇ ਹਾਂ ਸਾਡੇ ਲਈ ਹਰ ਰੋਜ਼ ਨਿਤਨੇਮ ਦੇ ਵਿੱਚ ਉਹ ਬੜੀ ਲਾਜ਼ਮੀ ਨੇ।

ਕੀ ਹੈ ਕਿ ਕਰਮ ਦੇ ਵਿੱਚ ਪ੍ਰਵਿਰਤੀ ਹੋਣੀ, ਇਹੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਆਖਿਆ ਹੈ ਬਲਰਾਮ ਜੀ ਕਿ ਕਰਮ ਚ ਪ੍ਰਵਿਰਤ ਹੋ। ਸਭ ਤੋਂ ਪਹਿਲੇ ਕਰਮ ਹੈ, ਧਰਮ ਦੇ ਮਾਰਗ ਤੇ ਚੱਲਣਾ ਨਾ, ਤੁਹਾਨੂੰ ਪਹਿਲੇ ਕਰਮ ਕਰਨਾ ਪਏਗਾ। ਘਰੋਂ ਇਸ਼ਨਾਨ ਪਾਨ ਕਰੋਗੇ ਫਿਰ ਤੁਰੋਗੇ, ਕਦਮ ਦਰ ਕਦਮ ਤੁਰੋਗੇ, ਤੇ ਫਿਰ ਮਹਾਰਾਜ ਜੀ ਦੀ ਹਜ਼ੂਰੀ ਚ ਆਓਗੇ, ਨਮਸਕਾਰ ਕਰੋਗੇ, ਬੈਠੋਗੇ। ਕਰਮ ਹੈ। ਉਸ ਤੋਂ ਬਾਅਦ ਗੁਰੂ ਦੇ ਬਚਨ ਸੁਣੋਗੇ, ਮੰਨੋਗੇ ਕਿ ਸੇਵਾ ਕਰੋ, ਸਿਮਰਨ ਕਰੋ, ਕਿਸੇ ਦਾ ਬੁਰਾ ਨਹੀਂ ਕਰਨਾ, ਦਸ ਨੋਹਾਂ ਦੀ ਕਿਰਤ ਕਰਨੀ, ਇਹ ਸਾਰਾ ਕਰਮ ਦਾ ਉਪਦੇਸ਼ ਹੈ। ਤੇ ਕਹਿੰਦੇ ਫਿਰ ਕਰਮ ਰਾਹੀਂ ਹੀ ਪੰਜਾਂ ਤੋਂ ਅੰਮ੍ਰਿਤ ਦੀ ਦਾਤ ਲਾਓਗੇ, ਗੁਰੂ ਵਾਲੇ ਬਣੋਗੇ, ਕਰਮ ਕਰੋਗੇ, ਗੁਟਕਾ ਸਾਹਿਬ ਪੋਥੀ ਸਾਹਿਬ ਹੱਥ ਚ ਫੜ ਕੇ ਬੈਠੋਗੇ, ਬਾਣੀ ਪੜੋਗੇ ਸੁਣੋਗੇ, ਸੇਵਾ ਕਰੋਗੇ, ਸੇਵਾ ਕਰਾਓਗੇ ਨਾਲ ਹੋਊਗੇ। ਇਹ ਸਭ ਸਾਰਾ ਹੀ ਕਰਮ ਚ ਆਉਂਦਾ, ਜੋ ਅਸੀਂ ਗੁਰੂ ਘਰ ਦੀ ਜਿੰਨੀ ਪ੍ਰਕਿਰਿਆ ਸਰੀਰ ਕਰਕੇ ਆਪਾਂ ਕਰਦੇ ਹਾਂ ਨਾ, ਇਹ ਸਭ ਪਹਿਲੀ ਪੌੜੀ ਹੈ ਪਰਮਾਤਮਾ ਨੂੰ ਮਿਲਣ ਵੇਲੇ। ਹੁਣ ਜੇ ਪਹਿਲੇ ਡੰਡੇ ਤੇ ਬਹਿ ਕੇ ਸਾਰੀ ਜ਼ਿੰਦਗੀ ਈਰਖਾ ਚੁਗਲੀ ਨਿੰਦਿਆ ਰਾਗ ਦੁਆਇਸ਼ ਕਰੀ ਜਾਣੀ ਹੈ, ਉਹ ਆਪਣੀ ਮਰਜ਼ੀ ਹੈ। ਜੇ ਅਗਲਾ ਡੰਡਾ ਵੀ ਚੜ੍ਹਨਾ ਪੌੜੀ ਦਾ, ਉਹ ਵੀ ਆਪਣੀ ਮਰਜ਼ੀ ਹੈ।

ਕਹਿੰਦੇ ਜਿਹੜੀ ਮਹਾਰਾਜ ਜੀ ਦੀ ਬਾਣੀ ਹੈ ਨਾ, ਇਹਦੇ ਵਿੱਚ ਜੋ ਉਪਦੇਸ਼ ਤੁਹਾਨੂੰ ਕੀਤਾ ਗਿਆ, ਜਿਵੇਂ ਬ੍ਰਹਮਾ ਜੀ ਨੇ ਵੇਦ ਚ ਕੀਤਾ ਸਨਾਤਨ ਮਤ ਵਾਲਿਆਂ ਨੂੰ, ਤੇ ਉੱਥੋਂ ਸੇਧ ਲੈ ਕੇ ਆਪਣਾ ਜੀਵਨ ਜਿਉਂਦੇ ਆ। ਗੁਰਸਿੱਖੋ, ਤੁਹਾਡੇ ਲਈ ਤੁਹਾਡਾ ਵੇਦ ਗੁਰੂ ਕੀ ਬਾਣੀ ਹੈ, ਗੁਰੂ ਕੀ ਬਾਣੀ ਦੇ ਬਚਨ ਹੀ ਤੁਹਾਡੇ ਲਈ ਵੇਦ ਬਚਨ ਹਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਤੁਹਾਡੇ ਗੁਰੂ ਨੇ ਕੀ ਵੇਦ ਬਚਨ ਆਖਿਆ ਤੁਹਾਨੂੰ? ਧਰਮ ਦ੍ਰਿੜ ਹੋ, ਪੱਕੇ ਹੋਣਾ ਆਪਣੇ ਧਰਮ ਦੇ ਵਿੱਚ, ਦ੍ਰਿੜ ਹੋਣਾ। ਪਾਪ ਤਜਾਇਆ ਬਲਰਾਮ ਜੀਓ, ਔਰ ਇਹ ਮਹਾਰਾਜ ਜੀ ਨੇ ਸਪੈਸ਼ਲ ਕਿਹਾ ਕਿ ਪਾਪ ਦਾ ਤਿਆਗ ਕਰ ਦੇਣਾ। ਜਿਸ ਕਰਮ ਕਰਕੇ ਪਾਪ ਹੋਵੇ ਉਹ ਕਰਮ ਨਹੀਂ ਕਰਨਾ। ਕਰਮ ਦਾ ਗਿਆਨ ਚੱਲ ਰਿਹਾ ਨਾ ਸਾਰਾ। ਮਹਾਰਾਜ ਜੀ ਕਹਿੰਦੇ ਜਨ ਉੱਤਮ, ਕਿਸੇ ਗ੍ਰੰਥਕਾਰ ਦੇ ਬੋਲ ਨੇ, ਜਨ ਉੱਤਮ ਪਾਉ ਨੇਰ ਤਰਾਪਰ, ਉੱਤਮ ਪਾਉ ਤਰੇ ਨਹਿ ਜੰਤ ਮਰੇ। ਜਿਹੜੇ ਉੱਤਮ ਪੁਰਸ਼ ਹੁੰਦੇ ਆ, ਕਹਿੰਦੇ ਉਹ ਧਰਤੀ ਤੇ ਪੈਰ ਵੀ ਦੇਖ ਕੇ ਰੱਖਦੇ ਆ, ਪੈਰ ਥੱਲੇ ਆ ਕੇ ਕੋਈ ਜੀਵ ਨਾ ਮਰ ਜਾਏ। ਸੋ ਪਾਪ ਚ ਜਾਇਆ ਬਲਰਾਮ ਜੀ, ਮਹਾਰਾਜ ਜੀ ਨੇ ਪਾਪ ਤੋਂ ਵਰਜਿਆ ਸਾਨੂੰ। ਪਾਪ ਕੀ ਹੈ? ਪਾਪ ਹਰ ਉਹ ਕੰਮ ਜਿਹੜਾ ਕਿਸੇ ਦਾ ਦਿਲ ਦੁਖਾਏ, ਪਾਪ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਕਿਸੇ ਦਾ ਮਾਨਸਿਕ ਸਰੀਰਕ ਸ਼ੋਸ਼ਣ ਕਰੇ ਉਹ ਪਾਪ ਹੈ। ਕਿਸੇ ਨੂੰ ਮਾਰਨਾ, ਕੁੱਟਣਾ, ਧੱਕਾ ਕਰਨਾ, ਕਿਸੇ ਦਾ ਹੱਕ ਖਾ ਲੈਣਾ, ਕਿਸੇ ਦੇ ਪੈਸੇ ਮਾਰ ਲੈਣੇ, ਕਿਸੇ ਦਾ ਚੁਗਲੀ ਨਿੰਦਿਆ ਕਰਕੇ ਕਾਜ ਵਿਗਾੜ ਦੇਣਾ, ਯਾਨੀ ਕਿ ਹਰ ਉਹ ਕਿਰਿਆ ਪਾਪ ਹੈ ਜਿਹੜੀ ਇਨਸਾਨੀਅਤ ਤੋਂ ਗਿਰੀ ਹੋਈ ਹੈ। ਜਿਹੜਾ ਹੁਣ ਅਸੀਂ ਬਹੁਤਾ ਚੱਕਰ ਚ ਤਾਂ ਪੈਣ ਦੀ ਲੋੜ ਨਹੀਂ,

ਪਾਪ ਹੈ। ਜਿਸ ਕਰਮ ਚ ਇਨਸਾਨੀਅਤ ਹੈ ਉਹ ਧਰਮ ਹੈ। ਮਹਾਰਾਜ ਜੀ ਕਹਿੰਦੇ ਧਰਮ ਦ੍ਰਿੜੋ ਹਰ ਨਾਮ ਤੇ ਆਵੋ ਸਿਮਰਤ ਨਾਮ ਦ੍ਰਿੜਾਇਆ। ਕਹਿੰਦੇ ਬਸ ਉਹਨੂੰ ਦ੍ਰਿੜ ਕਰੋ, ਪੱਕਾ ਕਰੋ ਤੇ ਵਾਹਿਗੁਰੂ ਦਾ ਨਾਮ ਜਪੋ। ਇਹੀ ਮਹਾਰਾਜ ਜੀ ਨੇ ਕਿਹਾ, ਇਹੀ ਸਿਮਰਤੀਆਂ ਨੇ ਕਿਹਾ ਕਿ ਨਾਮ ਜਪੋ ਭਾਈ ਪਰਮਾਤਮਾ ਦਾ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀਆਂ।

ਜ਼ੁਲਮ ਵੀ ਦੁੱਖ ਵੀ ਤੇ ਸੁੱਖ ਵੀ ਕਿੰਨੀ ਕੁ ਦੇਰ ਕਰ ਲੇਗਾ? ਜਿੰਨੀ ਜਿੰਨਾ ਕੁ ਜਾ ਸਰੀਰ ਚੱਲੇਗਾ ਉਨਾ ਕੁ ਜ਼ੁਲਮ ਕਰੇਗਾ ਨਾ, ਜਦੋਂ ਨਹੀਂ ਚੱਲ ਹੋਣਾ ਸਰੀਰ ਤੋਂ ਮੌਤ ਹੋ ਜਾਣੀ ਹੈ ਸਰੀਰ ਦੀ। ਇਸ ਕਰਕੇ ਰੱਬ ਦੇ ਪਿਆਰੇ ਨਹੀਂ ਡਰਦੇ ਕਿਸੇ ਨਾ ਜ਼ਾਲਮ ਤੋਂ ਨਾ ਜ਼ੁਲਮ ਤੋਂ, ਕਿਉਂ ਪੱਕੇ ਹੁੰਦੇ ਆ। ਮਹਾਰਾਜ ਜੀ ਕਹਿੰਦੇ ਐਂ ਗ੍ਰਿਸਤੀਆਂ ਨੂੰ ਪੱਕੇ ਹੋਣਾ ਪੈਂਦਾ ਆਪਣੇ ਧਰਮ ਉੱਤੇ, ਵੀ ਹੁਣ ਤੱਕ ਜੋ ਹੋ ਗਿਆ ਗੁਨਾਹ ਹੋ ਗਿਆ, ਹੁਣ ਤੋਂ ਬਾਅਦ ਨਹੀਂ। ਬਸ ਜਦੋਂ ਅਸੀਂ ਲੀਕ ਖਿੱਚ ਦਿੰਦੇ ਹਾਂ, ਮਹਾਰਾਜ ਲੇਖਾ ਪਾੜਨਾ ਸ਼ੁਰੂ ਕਰ ਦਿੰਦੇ ਆ ਹੌਲੀ।

ਇਹਦੇ ਸਹਿਜੇ ਹੀ ਹੁਣ ਭਾਗ ਜਾਗਣ ਲੱਗ ਪੈਂਦੇ ਆ, ਬਖਸ਼ਿਸ਼ ਹੋਣ ਲੱਗ ਪੈਂਦੀ ਹੈ, ਮਨ ਨੂੰ ਵਾਹਿਗੁਰੂ ਦਾ ਨਾਮ ਮਿੱਠਾ ਲੱਗਣਾ ਸ਼ੁਰੂ ਹੋ ਜਾਂਦਾ ਪਹਿਲੀ ਅਵਸਥਾ ਦੇ ਵਿੱਚ। ਪਹਿਲਾਂ ਬੰਦਾ ਕਹਿੰਦਾ ਵਾਹਿਗੁਰੂ ਜਵਾਨ ਤੋਂ ਹੀ ਜੀ ਨਹੀਂ ਕਰਦਾ ਕਹਿਣ ਨੂੰ, ਲੇਕਿਨ ਇੱਥੇ ਆ ਕੇ ਜਦੋਂ ਦਿਲੋਂ ਕਹਿੰਦਾ ਨਾ ਵਾਹਿਗੁਰੂ, ਇੱਕ ਅਜਬ ਜਿਹੀ ਫੀਲਿੰਗ ਆਉਂਦੀ ਹੈ ਉਹਨੂੰ, ਵੱਖਰੀ ਹੋਈ ਵੱਖਰਾ ਜਿਹਾ ਹੀ ਆਨੰਦ ਆਉਂਦਾ ਉਹਨੂੰ, ਅਤੇ ਉਹ ਬਿਆਨ ਕਰਨ ਦਾ ਉਹਦੇ ਕੋਲ ਲਫ਼ਜ਼ ਨਹੀਂ ਹੁੰਦਾ, ਪਰ ਜੋ ਸੁੱਖ, ਜੋ ਸਕੂਨ, ਜੋ ਟਿਕਾ ਉਸ ਵਾਹਿਗੁਰੂ ਕਹਿਣ 'ਚ ਹੁੰਦਾ ਨਾ, ਉਹ ਹਰ ਬਾਹਰ 'ਚ ਨਹੀਂ। ਇੱਦਾਂ ਦੀ ਖੇਡ ਇੱਥੇ ਸ਼ੁਰੂ ਹੋ ਜਾਂਦੀ।

ਰਾਜ ਜੀ ਕਹਿੰਦੇ ਭਾਈ ਇਹ ਤੁਹਾਡਾ ਰੱਬ ਨਾਲ ਵਿਆਹ ਵਾਲਾ ਕਾਰਜ ਆਰੰਭ ਹੋ ਗਿਆ, ਹੁਣ ਤੁਸੀਂ ਉਹ ਮਾਰਗ ਤੇ ਚੱਲ ਪਏ ਹੋ, ਉਹ ਰਸਤਾ ਤੁਹਾਡਾ ਤੁਰ ਪਿਆ ਜਿਹੜਾ ਜਨਮਾਂ ਜਨਮਾਂਤਰਾਂ ਦਾ ਖਲੋਤਾ ਸੀ ਜਿਹੜਾ ਵਾਹਿਗੁਰੂ ਦੇ ਘਰ ਨੂੰ ਜਾਂਦਾ ਹੈ। ਆਖੋ ਸਤਨਾਮ।

ਮਾਂ ਬਾਪ ਤੋਂ ਜਿਹੜਾ ਬੱਚਾ ਬਿਲਕੁਲ ਸਹੀ ਹੈ ਆਪਣੇ ਆਪ ਚ, ਉਹਨੂੰ ਕਦੇ ਡਰਨ ਦੀ ਲੋੜ ਥੋੜੀ ਪੈਂਦੀ ਹੈ। ਤੇ ਜੇ ਕਿਤੇ ਕੋਈ ਕਮੀ ਹੋਵੇ ਫਿਰ ਉਹਦੇ ਮਨ ਚ ਕਿਤੇ ਨਾ ਕਿਤੇ ਰਹਿੰਦਾ ਹੈ ਡਰ, ਭੈ ਬਣਿਆ ਹੁੰਦਾ, ਕਿਉਂ ਕਮੀ ਆਪਣੇ ਆਪ ਚ। ਜਿਵੇਂ ਕਿਤੇ ਕੁਛ ਬੰਦੇ ਖੜੇ ਹੋਣ ਤੇ ਉੱਥੇ ਆ ਕੇ ਪੁਲਿਸ ਖਲੋ ਜੇ, ਜੇ ਵਿੱਚੋਂ ਕੋਈ ਕਿਸੇ ਬੰਦੇ ਚ ਕੋਈ ਕਮੀ ਹੋਏਗੀ, ਕੋਈ ਚੋਰ ਹੋਏਗਾ ਜਾਂ ਕੁਛ ਹੋਰ ਹੋਏਗਾ, ਉਹਨੂੰ ਅੰਦਰੋਂ ਅੰਦਰ ਭੈ ਪੈਦਾ ਹੋ ਜਾਣਾ ਉਹਨਾਂ ਦਾ,

ਉਦੋਂ ਫਿਰ ਕੋਈ ਭੈ ਨਹੀਂ ਰਹਿੰਦਾ ਅੰਦਰ, ਉਲਟ ਕੇ ਭੈ ਦੀ ਲੋੜ ਵੀ ਨਹੀਂ ਰਹਿੰਦੀ, ਪਰ ਇੱਕ ਨਿਰਮਲ ਭਾਅ ਮਹਾਰਾਜ ਕਹਿੰਦੇ ਪੈਦਾ ਹੋ ਜਾਂਦਾ, ਨਿਰਮਲ ਪ੍ਰੇਮ ਪੈਦਾ ਹੋ ਜਾਂਦਾ। ਇੱਕੋ ਡਰ, ਜਿਹੜਾ ਡਰ ਸਾਡੇ ਰਿਸ਼ਤਿਆਂ ਦੇ ਵਿੱਚ ਅਗਰ ਆ ਜਾਏ, ਉਹ ਰਿਸ਼ਤਾ ਕਦੇ ਨਹੀਂ ਟੁੱਟਦਾ, ਦੁਨਿਆਵੀ ਰਿਸ਼ਤਾ। ਕਿਹੜਾ ਡਰ? ਕਿ ਮੈਂ ਕੋਈ ਇਹੋ ਜਿਹਾ ਕੰਮ ਨਾ ਕਰਾਂ, ਮੇਰੇ ਤੋਂ ਕੋਈ ਇਹੋ ਜਿਹੀ ਗਲਤੀ ਨਾ ਹੋਵੇ ਜਿਹਦੇ ਕਰਕੇ ਮੇਰੇ ਮਾਂ ਬਾਪ ਨਾਲ, ਪਤੀ ਪਤਨੀ ਦਾ, ਭੈਣ ਭਰਾ ਦਾ, ਭਰਾ ਭਰਾ ਦਾ, ਦੋਸਤ ਦੋਸਤ ਦਾ, ਕੋਈ ਵੀ ਰਿਸ਼ਤਾ ਟੁੱਟ ਜਾਏ। ਜੇ ਨਿਰਮਲ ਭਾਵ, ਆਤਮਾ ਪਵਿੱਤਰ, ਮਨ ਪਵਿੱਤਰ ਹੋਏਗਾ ਅੰਦਰੋਂ ਦੋਨਾਂ ਦਾ, ਵੀ ਪ੍ਰੇਮ ਹੈ, ਐਸਾ ਪ੍ਰੇਮ ਹੈ, ਅੰਦਰੋਂ ਸਾਫ ਨੇ ਦੋਨੋਂ ਹੀ, ਫਿਰ ਇਹੋ ਜਿਹੇ ਪ੍ਰੇਮ ਤੋਂ ਵੀ ਟੁੱਟ ਨਾ ਜਾਏ ਕਿਸੇ ਕੰਮ ਕਰਕੇ, ਜਦਕਿ ਕਮੀ ਕੋਈ ਨਹੀਂ ਹੁੰਦੀ।

ਕਥਾ ਚਾ ਕੇ ਸਿੱਖ ਚ ਪਰ ਇੱਕ ਨਿਰਮਲ ਇੱਕ ਪਿਆਰ ਕਰਕੇ ਡਰ ਬਣਿਆ ਰਹਿੰਦਾ ਅੰਦਰ, ਕਿਤੇ ਪਿਆਰ ਟੁੱਟ ਨਾ ਜਾਏ। ਆਖੋ ਸਤਨਾਮ, ਉਹਨੂੰ ਨਿਰਮਲ ਭਾਉ ਕਿਹਾ ਮਹਾਰਾਜ ਜੀ ਨੇ ਬਾਣੀ ਦੇ ਅੰਦਰ। ਜਿਵੇਂ ਭਗਤਾਂ ਦੀ ਬਾਣੀ ਚ ਇੱਕ ਬਚਨ ਆਉਂਦਾ, ਕਹਿੰਦੇ ਕਹਾਂ ਭਇਓ ਜੋ ਤਨ ਭਇਓ ਛਿਨ ਛਿਨ, ਪ੍ਰੇਮ ਜਾਏ ਤਾਂ ਡਰ ਪੈ ਤੇਰੋ ਜਨ। ਕਹਿੰਦੇ ਕੋਈ ਫਰਕ ਨਹੀਂ ਪੈਂਦਾ, ਮੇਰਾ ਸਰੀਰ ਟੁਕੜੇ ਟੁਕੜੇ ਹੋ ਜਾਏ, ਵੱਢਿਆ ਜਾਏ, ਜਮਾਂ ਵੀ ਡਰ ਨਹੀਂ ਲੱਗਦਾ। ਕਹਿੰਦੇ ਮਹਾਰਾਜ ਇੱਕ ਗੱਲੋਂ ਡਰ ਲੱਗਦਾ ਬਸ, ਕਿਤੇ ਤੇਰਾ ਮੇਰਾ ਪਿਆਰ ਨਾ ਟੁੱਟ ਜਾਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਤੁਹਾਡੇ ਨਾਲ ਜਿਹੜੀ ਪ੍ਰੀਤ ਪਈ ਹੋਈ ਹੈ ਨਾ, ਇਹ ਨਾ ਟੁੱਟ ਜਾਏ। ਇਹ ਜਿਸ ਰਿਸ਼ਤੇ ਚ ਨਿਰਮਲ ਭਾਉ ਹੁੰਦਾ ਦੋਨੋਂ ਪਾਸਿਆਂ ਤੋਂ, ਯਾਦ ਰੱਖਿਓ, ਮੇਰੇ ਖਿਆਲ ਤਾਂ ਉਹ ਰਿਸ਼ਤਾ ਕਿਸੇ ਜਨਮ ਚ ਵੀ ਨਹੀਂ ਟੁੱਟਦਾ ਕਦੇ। ਆਖੋ ਸਤਨਾਮ, ਇੱਕ ਜਨਮ ਤਾਂ ਬਹੁਤ ਛੋਟੀ ਚੀਜ਼ ਹੈ, ਉਹ ਕਿਸੇ ਜਨਮ ਚ ਵੀ ਨਹੀਂ ਟੁੱਟਦਾ ਰਿਸ਼ਤਾ, ਐਸਾ ਰਿਸ਼ਤਾ ਬਣ ਜਾਂਦਾ ਉਹ।

ਕਹਿੰਦੇ ਫਿਰ ਉਹ ਵਾਹਿਗੁਰੂ ਨੂੰ ਜਪਦਾ, ਉਹਨੂੰ ਦੇਖਦਾ, ਉਹਨੂੰ ਦ੍ਰਿਸ਼ਟੀ ਆਉਣ ਲੱਗ ਪੈਂਦਾ ਕਿ ਮੇਰੇ ਹਾਜ਼ਰ ਨਾਜ਼ਰ ਹੈ। ਹਰ ਆਤਮ ਰਾਮ ਪਸਾਰਿਆ ਸਵਾਮੀ, ਸਰਬ ਰਹਿਆ ਪਰ ਪੂਰੇ, ਉਹਨੂੰ ਸਾਰੇ ਹੀ ਘਟਾਂ ਘਟਾਂ ਦੇ ਵਿੱਚ ਉਹਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ ਕਿ ਸਾਰੇ ਪਾਸੇ ਪਸਾਰਾ ਹੀ ਉਹਦਾ ਹੈ, ਹਰ ਪਾਸੇ ਫੈਲੇ ਹੀ ਉਹ ਹੋਇਆ। ਅੰਤਰ ਬਾਹਰ ਹਰ ਪ੍ਰਭ ਏਕੋ, ਅੰਦਰ ਵੀ ਬਾਹਰ ਵੀ ਇੱਕੋ ਹੀ ਹੈ ਵਾਹਿਗੁਰੂ। ਮਿਲ ਹਰ ਜਨ ਮੰਗਲ ਗਾਏ, ਜਨ ਨਾਨਕ ਦੂਜੀ ਲਾਭ ਚਲਾਈ ਅਨਹਦ ਸ਼ਬਦ। ਕਹਿੰਦੇ ਫਿਰ ਉਹ ਮੰਗਲ ਗਾਉਂਦਾ ਦੇਖ ਕੇ ਵਾਹਿਗੁਰੂ ਨੂੰ, ਕਿਵੇਂ ਜਿਵੇਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਗਾਏ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਜਿਵੇਂ ਰੱਬ ਦੇ ਕਿੰਨੇ ਪਿਆਰਿਆਂ ਨੇ ਗਾਏ ਕਿ ਹੇ ਵਾਹਿਗੁਰੂ ਤੂੰ ਇਹੋ ਜਿਹੀ ਕੋਈ ਤਾਂ ਹੀ ਹੈ ਨੀ ਜਿੱਥੇ ਨਹੀਂ ਦਿਖਦਾ। ਮਹਾਰਾਜ ਜੀ ਕਹਿੰਦੇ ਇਹ ਦੂਸਰੀ ਅਵਸਥਾ ਦੇ ਵਿੱਚ ਜਾ ਕੇ ਸਿੱਖ ਦੇ ਅੰਦਰ ਅਨਹਦ ਧੁਨ ਸ਼ੁਰੂ ਹੋ ਜਾਂਦੀ ਹੈ, ਨਾਮ ਦੀ ਧੁਨ, ਜਿਹੜੀ ਦੋ ਤਰ੍ਹਾਂ ਦੀ ਧੁਨਾਂ ਹੁੰਦੀਆਂ ਨੇ, ਇੱਕ ਆਹਤ ਇੱਕ ਅਨਾਹਤ। ਆਹਤ ਉਹ ਧੁਨੀ ਹੁੰਦੀ ਹੈ ਜਿਹੜੀ ਦੋ ਚੀਜ਼ਾਂ ਦੇ ਸੁਮੇਲ ਨਾਲ ਉਪਜਦੀ ਹੈ, ਜਿਵੇਂ ਜਵਾਨ ਤੋਂ ਲਫ਼ਜ਼ ਆ ਰਹੇ ਹੈ ਇਹ ਆਹਤ ਧੁਨੀ ਹੈ, ਜਾਂ ਦੋ ਚੀਜ਼ਾਂ ਵੱਜਣ ਨਾਲ ਇੱਦਾਂ ਖੜਕਾ ਹੁੰਦਾ ਜਿਹੜਾ, ਇਹ ਧੁਨੀ, ਇਹ ਆਹਤ ਧੁਨੀਆਂ ਨੇ ਸਾਰੀਆਂ। ਲੇਕਿਨ ਇੱਕ ਧੁਨੀ ਉਹ ਹੈ ਜਿਹੜੀ ਆਪਣੇ ਆਪ ਤੋਂ ਹੈ, ਉਹਨੂੰ ਅਨਾਹਤ ਕਹਿੰਦੇ, ਤੇ ਅਨਾਹਤ ਵੀ ਉਹਨੂੰ ਹੀ ਕਹਿੰਦੇ, ਅਨਹਦ ਵੀ ਉਹਨੂੰ ਹੀ ਕਹਿੰਦੇ ਹੈ।

ਜੀਓ। ਕਹਿੰਦੇ ਤੀਸਰੀ ਅਵਸਥਾ ਆ ਜਾਂਦੀ ਹੈ, ਮਨ ਚ ਚਾਅ ਪੈਦਾ ਹੋ ਜਾਂਦਾ ਵਾਹਿਗੁਰੂ ਨੂੰ ਮਿਲਣ ਦਾ, ਕਿਉਂਕਿ ਬਾਜੇ ਬੱਜ ਪੈਂਦੇ ਆ ਨਾ, ਜਿਵੇਂ ਪਿੰਡਾਂ ਚ ਬਰਾਤ ਆਵੇ ਉਹ ਬਾਜੇ ਵੱਜਣੇ ਸ਼ੁਰੂ ਹੋ ਜਾਂਦੇ ਆ, ਉੱਥੋਂ ਹੀ ਪਤਾ ਚੱਲ ਜਾਂਦਾ ਘਰ ਵਾਲਿਆਂ ਨੂੰ ਬਰਾਤ ਆ ਗਈ। ਕਹਿੰਦੇ ਵਾਹਿਗੁਰੂ ਦੇ ਆਉਣ ਦੀ ਨਿਸ਼ਾਨੀ ਹੈ ਅਨਹਦ ਬਾਜੇ ਵੱਜਣੇ ਸ਼ੁਰੂ ਹੋ ਜਾਂਦੇ। ਤੇ ਜਿਹੜੇ ਵੈਰਾਗ ਚ ਬੈਠੇ ਹੁੰਦੇ ਆ ਮਹਾਰਾਜ ਦੇ ਅੱਖਾਂ ਚ ਜਲ ਪ੍ਰੇਮ ਤੜਫ ਅੰਦਰ, ਕਹਿੰਦੇ ਉਹਨਾਂ ਚ ਚਾਅ ਪੈਦਾ ਹੋ ਜਾਂਦਾ, ਹੁਣ ਮਿਲੂ, ਹੁਣ ਦਰਸ਼ਨ ਹੋਣਗੇ, ਆਖੋ ਸਤਨਾਮ ਸ਼੍ਰੀ ਵਾਹਿਗੁਰੂ।

ਪਿਆਰੇ ਹੋ ਜਾਂਦੇ ਆ, ਜਿਹੜੇ ਵਾਹਿਗੁਰੂ ਨੂੰ ਪਾ ਲੈਂਦੇ ਆ ਵੱਡੇ ਭਾਗਾਂ ਵਾਲੇ, ਉਹ ਅਗੱਥ ਦੀ ਕਥਾ ਨੂੰ ਕੱਥ ਲੈਂਦੇ ਆ, ਫਿਰ ਉਹਦੀ ਕਹਾਣੀ ਉਹਨਾਂ ਦੇ ਅੰਦਰ ਅਨੁਭਵ ਰੂਪ ਦੇ ਵਿੱਚ ਆ ਜਾਂਦੀ ਹੈ ਸਮਝ। ਹਿਰਦੈ ਹਰ ਹਰ ਹਰ ਧੁਨੀ ਉਪਜੀ, ਹਰ ਜਪੀਐ ਮਸਤਕ ਪਹਾਗ ਜੀਓ। ਕਹਿੰਦੇ ਫਿਰ ਉਹੀ ਧੁਨ ਜਿਹੜਾ ਅਨਹਦ ਸ਼ਬਦ ਹੈ ਪਹਿਲਾਂ ਕੰਨਾਂ 'ਚ ਸੁਣਨਾ ਸ਼ੁਰੂ ਹੁੰਦਾ, ਅਤੇ ਹੌਲੀ ਹੌਲੀ ਹਿਰਦੇ 'ਚ ਹਿਰਦੇ 'ਚੋਂ ਧੁਨੀ 'ਚ ਧੁਨੀ 'ਚੋਂ ਰੋਮ ਰੋਮ 'ਚ ਚਲਾ ਜਾਂਦਾ। ਬਸ ਫਿਰ ਪਿੱਛੇ ਕੀ ਬਚਣਾ ਹੈ। ਕਹਿੰਦੇ ਉਹ ਨਾਮ ਦੀ ਧੁਨ ਹਿਰਦੇ 'ਚੋਂ ਪੈਦਾ ਹੋ ਜਾਂਦੀ ਹੈ, ਪਹੁੰਚ ਜਾਂਦੀ ਹੈ। ਉਪਜੀ ਦਾ ਮਤਲਬ ਹੁੰਦਾ ਉਪਜਣਾ, ਪੈਦਾ ਹੋਣਾ। ਹਰ ਜਪੀਐ ਕਹਿੰਦੇ ਇੱਦਾਂ ਜਪਣਾ, ਮਸਤਕ ਭਾਗ ਜੀਓ, ਮੱਥੇ ਦੇ ਭਾਗਾਂ ਨਾਲ ਹੁੰਦਾ ਭਾਈ। ਮੱਥੇ ਦੇ ਭਾਗ ਕਿਵੇਂ ਹੁੰਦੇ ਆ? ਮਹਾਰਾਜ ਦੀ ਕਿਰਪਾ ਦੇ ਨਾਲ। ਜਨ ਨਾਨਕ ਬੋਲੇ ਤੀਜੀ ਲਾਵੈ, ਹਰ ਉਪਜੈ ਮਨ ਬੈਰਾਗ ਜੀਓ। ਮਹਾਰਾਜ ਜੀ ਕਹਿੰਦੇ ਤੀਸਰੀ ਲਾਮ ਦੇ ਵਿੱਚ ਭਾਈ, ਸਿੱਖ ਤੇ ਜਦੋਂ ਐਡੀ ਬਖਸ਼ਿਸ਼ ਹੋ ਜਾਂਦੀ ਹੈ ਨਾ, ਫਿਰ ਉਹਦੇ ਮਨ 'ਚ ਬੈਰਾਗ ਪੈਦਾ ਹੁੰਦਾ। ਕੀ ਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀ ਰਹੇ ਹਮ ਥਾਪੇ। ਮਹਾਰਾਜ ਅਸੀਂ ਰੁਲਦੇ ਫਿਰਦੇ ਸੀ, ਸਾਨੂੰ ਕੌਣ ਜਾਣਦਾ ਸੀ? ਐਡੀ ਦਾਤ ਬਖਸ਼ ਦਿੱਤੀ ਆਪ ਜੀ ਨੇ, ਐਸਾ ਵੈਰਾਗ, ਉਹ ਦੁਨੀਆਦਾਰੀ ਵਾਲਾ ਵੈਰਾਗ ਨਹੀਂ,

ਦੀ ਅਵਸਥਾ ਚ ਜਾ ਕੇ ਵਾਹਿਗੁਰੂ ਨੂੰ ਪ੍ਰਾਪਤ ਕਰ ਲਈ ਦਾ ਤੀਸਰੀ ਅਵਸਥਾ ਚ, ਕਹਿੰਦੇ ਚੌਥੀ ਚ ਜਾ ਕੇ ਫਿਰ ਮਨ ਵਾਹਿਗੁਰੂ ਚ ਟਿਕ ਜਾਂਦਾ, ਸਹਿਜ ਟਿਕਾ ਆਨੰਦ ਸ਼ਾਂਤੀ ਇੱਕ ਰਸ। ਇਹ ਜਿਹੜੀ ਤੀਸਰੀ ਅਵਸਥਾ ਇੱਥੇ ਦੱਸੀ ਹੈ, ਇਹਨੂੰ ਸੱਤ ਭੂਮਿਕਾ ਬ੍ਰਹਮ ਗਿਆਨ ਦੀਆਂ ਕਹਿੰਦੇ ਹੈ ਮਹਾਂਪੁਰਸ਼ ਲੋਕ, ਇਹਨੂੰ ਚੌਥੀ ਭੂਮਿਕਾ ਕਿਹਾ ਜਾਂਦਾ। ਚੌਥੀ ਭੂਮਿਕਾ ਦਾ ਮਹਾਂਪੁਰਸ਼ ਜਿਹੜਾ ਹੁੰਦਾ ਨਾ, ਉਹ ਪਰਉਪਕਾਰੀ ਹੁੰਦਾ, ਸੰਸਾਰ ਚ ਰਹੇਗਾ, ਹੱਸੇਗਾ ਵੀ ਖੇਡੇਗਾ ਵੀ, ਦੁਨੀਆਦਾਰਾਂ ਵਾਂਗੂ ਦੁਨੀਆਦਾਰਾਂ ਦੇ ਵਿੱਚ ਰਹੂਗਾ, ਲੇਕਿਨ ਰਹੂਗਾ ਕਾਹਦੇ ਲਈ? ਪਰਉਪਕਾਰ ਲਈ, ਭਲਾ ਕਰਨ ਲਈ। ਹੁਣ ਜਿਹੜੇ ਮਹਾਂਪੁਰਸ਼ ਵੱਡੇ ਵੱਡੇ ਹੋਸਪਿਟਲ, ਵੱਡੀਆਂ ਵੱਡੀਆਂ ਬਿਲਡਿੰਗਾਂ, ਸਕੂਲ, ਇੱਦਾਂ ਦੀਆਂ ਸੇਵਾਵਾਂ ਕਰਦੇ ਆ, ਇਹ ਚੌਥੀ ਭੂਮਿਕਾ ਵਾਲੇ ਹੁੰਦੇ। ਕਿਉਂਕਿ ਇਸ ਤੋਂ ਪੰਜਵੀਂ ਭੂਮਿਕਾ ਚੌਥੀ ਲਾਭ ਚ ਜਿਹੜੀ ਮਹਾਰਾਜ ਜੀ ਦੱਸ ਰਹੇ ਆ, ਤੁਰੀ ਅਵਸਥਾ ਤੱਕ, ਉਹ ਮਹਾਂਪੁਰਸ਼ ਫਿਰ ਵੱਖਰੇ ਬਹਿ ਜਾਂਦੇ ਆ, ਉਹਨਾਂ ਨੂੰ ਨਾ ਸੰਸਾਰ ਤੋਂ, ਨਾ ਕਿਸੇ ਹੋਰ ਵਸਤੂ ਤੋਂ, ਨਾ ਕਿਸੇ ਪਦਾਰਥ ਤੋਂ ਕੋਈ ਲੈਣਾ ਦੇਣਾ ਨਹੀਂ ਹੁੰਦਾ, ਨਾ ਉਹ ਕੋਈ ਪ੍ਰਵਿਰਤੀ ਕਰਦੇ ਆ। ਲੇਕਿਨ ਜਿਨ੍ਹਾਂ ਦੇ ਅੰਦਰ ਚਾਹ ਹੁੰਦਾ, ਕਈਆਂ ਨੂੰ ਸੇਵਾ ਦਾ ਚਾਹ ਹੁੰਦਾ, ਮਹਾਰਾਜ ਤੋਂ ਸੇਵਾ ਹੀ ਮੰਗਦੇ ਆ ਜ਼ਿਆਦਾ, ਅਤੇ ਉਹ ਫਿਰ ਸੇਵਾ ਕਰਦੇ ਆ। ਫਿਰ ਉਹ ਜਦੋਂ ਸਰੀਰ ਤਿਆਗਣਾ ਹੁੰਦਾ, ਮਹੀਨਾ, ਵੀਹ ਦਿਨ, ਦੋ ਮਹੀਨੇ, ਛੇ ਮਹੀਨੇ, ਜਿੰਨਾ ਕੁ ਸਮਾਂ ਉਹਨਾਂ ਦਾ ਦਿਲ ਕਰੇ, ਫਿਰ ਉਹ ਤੁਰੀ ਅਵਸਥਾ 'ਚ ਜਾ ਟਿਕਦੇ ਆ, ਤੁਰੀਆ ਦਾ ਆਨੰਦ ਮਾਣ ਕੇ ਸਰੀਰ ਤਿਆਗ ਦਿੰਦੇ। ਮਹਾਰਾਜ ਜੀ ਕਹਿੰਦੇ ਇਹ ਚੌਥਲੀ ਲਾਭ ਇਸ ਅਵਸਥਾ 'ਚ ਜਾ ਕੇ ਗੁਰਮੁਖੋ ਮਨ ਆਨੰਦਿਤ ਹੋ ਜਾਂਦਾ, ਸ਼ਾਂਤ ਹੋ ਜਾਂਦਾ, ਟਿਕ ਜਾਂਦਾ। ਗੁਰਮੁਖ ਮਿਲਿਆ ਸੁਭਾਏ, ਹਰ ਮਨ ਤਨ ਮਿੱਠਾ ਲਾਇਆ ਬਲਰਾਮ ਜੀਓ। ਮੁਖੀ ਗੁਰਾਂ ਦੇ ਰਾਹੀਂ ਜਿਹੜੀ ਮਹਾਰਾਜ ਸਾਹਿਬ ਜੀ ਦੀ ਸੁਭਾਏ ਸੁਤੇ ਸਿੱਧ ਬਖਸ਼ਿਸ਼ ਹੋਈ ਹੈ, ਉਹਦੇ ਕਰਕੇ ਮਨ ਨੂੰ, ਤਨ ਨੂੰ, ਅੰਦਰ ਨੂੰ ਸਿਰਫ ਵਾਹਿਗੁਰੂ ਹੀ ਮਿੱਠਾ ਲੱਗਦਾ, ਬਸ ਬਾਕੀ ਹੋਰ ਕੁਛ ਨਹੀਂ, ਉਹਦੇ 'ਚ ਟਿਕੇ ਰਹਿੰਦੇ ਆ। ਇੰਨਾ ਕੁ ਸਕੂਨ, ਇੰਨਾ ਕੁ ਆਨੰਦ ਹੈ ਉਸ ਅਵਸਥਾ ਦੇ ਵਿੱਚ। ਮਹਾਰਾਜ ਜੀ ਕਹਿੰਦੇ ਮਹਾਂਪੁਰਸ਼ ਲੋਕ 18-18 ਘੰਟੇ ਅੱਖਾਂ ਨਹੀਂ ਖੋਲਦੇ, ਕਿਸੇ ਪਦਾਰਥ ਦੀ ਸਰੀਰ ਨੂੰ, ਮਨ ਨੂੰ ਲੋੜ ਨਹੀਂ ਰਹਿੰਦੀ।

ਕਹਿੰਦੇ ਉਹਨਾਂ ਨੂੰ ਵਾਹਿਗੁਰੂ ਮਿੱਠਾ ਲੱਗਦਾ ਬਸ, ਕਿਉਂ ਮੇਰੇ ਪ੍ਰਭੂ ਨੂੰ ਪਾ ਗਏ ਹੈ, ਉਹਨਾਂ 'ਤੇ ਬਖਸ਼ਿਸ਼ ਹੋ ਗਈ ਹੈ। ਆਪਾਂ ਤਾਂ 18 ਘੰਟੇ ਗੱਲ ਕਰ ਰਹੇ ਸੀ ਇੱਥੇ, ਮਹਾਰਾਜ ਜੀ ਕਹਿੰਦੇ ਆਨ ਦਿਨ ਦਿਨ ਰਾਤ ਹੀ ਲਿਵ ਲਾਈ ਰੱਖਦੇ ਆ ਵਾਹਿਗੁਰੂ ਦੇ ਨਾਲ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਜਿਹੜੀਆਂ ਇਹ ਅਵਸਥਾਵਾਂ ਨੇ ਸਤਸੰਗ ਜੀ, ਸਾਡੇ ਵਰਗੇ ਜਾਂ ਜਿਹਨਾਂ ਦੀ ਪਕੜ ਨੀ ਗਿੱਦੜ ਦਾਖ ਨਾਪੜਾ ਆਖੇ ਤੂੰ ਕੌੜੀ, ਭਾਈ ਗੁਰਦਾਸ ਜੀ ਨੇ ਵਚਨ ਕੀਤੇ ਨੱਚਣ ਚੱਜ ਨਾ ਜਾਣ ਦੀ ਆਖਿਆ ਪੋਏ ਸੋਹਣੇ, ਉਹ ਕਹਿ ਸਕਦੇ ਆ ਵੀ ਪਤਾ ਨਹੀਂ ਹੁੰਦਾ ਪਤਾ ਨਹੀਂ ਨਾ, ਪਰ ਜਿਹਨਾਂ ਦੀ ਦਿਨੇ ਰਾਤ ਲਿਵ ਲੱਗੀ ਰਹਿੰਦੀ ਉਹਨਾਂ ਦੀ ਅਵਸਥਾ ਨੂੰ ਉਸ ਆਨੰਦ ਨੂੰ ਉਹੀ ਜਾਣੂਗੀ। ਮਹਾਰਾਜ ਜੀ ਕਹਿੰਦੇ ਮਨ ਚਿੰਦਿਆ ਫਲ ਪਾਇਆ ਸਵਾਮੀ, ਹਰ ਨਾਮ ਵਜੀ ਵਧਾਈ। ਮਨ ਚਿੰਦਿਆ ਫਲ ਪਾ ਲੈਂਦੇ ਆ ਉਹ, ਮਨ ਚਿੰਦਿਆ ਕੀ ਵਾਹਿਗੁਰੂ ਨੂੰ ਚਾਹੁੰਦੇ ਸੀ ਮਿਲਣਾ ਮਿਲ ਲੈਂਦੇ ਆ। ਕਹਿੰਦੇ ਉਹਨਾਂ ਦੇ ਅੰਦਰ ਨਾਮ ਦੀ ਵਧਾਈ ਵੱਜ ਜਾਂਦੀ, ਨਾਮ ਦੀਆਂ ਵਡਿਆਈਆਂ ਮਿਲ ਜਾਂਦੀਆਂ।

ਜੀਵ ਰੂਪ ਇਸਤਰੀ ਦੇ ਹਿਰਦੇ ਚ ਚਾਹ ਚੜ ਜਾਂਦਾ। ਮਹਾਰਾਜ ਜੀ ਕਹਿੰਦੇ ਚੌਥੀ ਲਾਮ ਦੇ ਵਿੱਚ ਜਾ ਕੇ ਪੂਰਨ ਰੂਪ ਚ ਪਰਮਾਤਮਾ ਨੂੰ ਇਹ ਜੀਵ ਰੂਪ ਇਸਤਰੀ ਪਾ ਲੈਂਦੀ ਹੈ। ਭਾਵ ਇਹਦੇ ਚ ਤੇ ਪਰਬ੍ਰਹਮ ਪਰਮੇਸ਼ਰ ਚ ਕੋਈ ਅੰਤਰ ਨਹੀਂ ਰਹਿੰਦਾ। ਐਸਾ ਉਪਦੇਸ਼

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸ਼ਬਦ ਖਜਾਇ ਤੇਗ ਬਹਾਦਰ ਸਿਮਰਿਆ ਕਰਨ ਉਹਨੇ ਦਿਆ ਮੇ ਤਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਤਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧੂ ਕੇਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰ ਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨਹੀਂ ਵਾਹ ਮਤ ਉੱਚੀ ਮੱਤ ਪੱਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਓੜਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਦੇ ਪ੍ਰਕਾਸ਼ ਮਨੁੱਖੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਅੰਮ੍ਰਿਤ ਵੇਲੇ ਤੋਂ ਆਪ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜ ਬਾਣੀਆਂ ਦੇ ਨੇਤਨੇ ਮਾਸਾ ਜੀ ਦੀ ਵਾਰ ਦੇ ਕੀਰਤਨ ਹੋਏ ਪ੍ਰੰਤ ਆਪ ਜੀਆਂ ਵੱਲੋਂ ਬਖਸ਼ਿਸ਼ ਮੁੱਖ ਬਾਗ ਦੀ ਕਥਾ ਵਿਚਾਰ ਛੇ ਪੌੜੀ ਆਨੰਦ ਸਾਹਿਬ ਦਾ ਜਾਪ ਹੋਇਆ ਹੈ ਕਿਰਪਾ ਕਰਨੀ ਪਾਤਸ਼ਾਹ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਪੁੱਲ ਚੁੱਕ ਦੀ ਖਿਮਾ ਬਖਸ਼ਣਾ ਪੜੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਮਦਦ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਆਇਆ ਦਿਨ ਆਪਦੇ ਭਾਣੇ ਵਿੱਚ ਬਾਣੀ ਪੜਦਿਆਂ ਸਿਮਨ ਕਰਦਿਆਂ ਬਤੀਤ ਹੋਵੇ ਸੱਚੇ ਪਾਤਸ਼ਾਹ ਅਰਦਾਸ ਬੇਨਤੀ ਹੈ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਕੱਲ੍ਹ ਰੋਜ਼ ਤੋਂ ਸਮੂਹ ਸੰਗਤਾਂ ਵੱਲੋਂ ਪਰਿਵਾਰਾਂ ਵੱਲੋਂ ਸੱਚੇ ਪਾਤਸ਼ਾਹ ਜੀ ਸੰਤਾਂ ਮਹਾਂਪੁਰਸ਼ਾਂ ਦੀ ਯਾਦ ਬਣਾਉਂਦਿਆਂ ਹੋਇਆਂ ਅਤੇ ਆਪ ਜੀ ਦਾ ਸੱਚੇ ਪਾਤਸ਼ਾਹੀ ਸ਼ੁਕਰਾਨਾ ਕਰਦਿਆਂ ਹੋਇਆਂ ਕਿਰਤ ਕਮਾਈਆਂ ਦੇ ਵਾਧੇ ਵਾਸਤੇ ਸਮੂਹ ਸੰਗਤਾਂ ਵੱਲੋਂ ਪਰਿਵਾਰਾਂ ਵੱਲੋਂ ਧੁਰਕੀ ਬਾਣੀ ਦੇ ਚਾਰ ਸ੍ਰੀ ਖੰਡ ਪਾਤਸ਼ਾਹ ਆਰੰਭ ਹੋਏ ਸਨ ਇਸ ਵੇਲੇ ਸੱਚੇ ਪਾਤਸ਼ਾਹ ਤੋਂ ਮੱਧ ਇੱਕ ਗੁਰਬਾਣੀ ਦਾ ਜਾਪ ਹੋਇਆ ਹੈ ਆਦਿ ਤੋਂ ਮੱਧ ਇੱਕ ਗੁਰਬਾਣੀ ਦਾ ਜਾਪ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਇਸੇ ਤਰ੍ਹਾਂ ਸੰਪੂਰਨਤਾਵਾਂ ਕਰਾ ਲੈਣੀਆਂ ਸੱਚੇ ਪਾਤਸ਼ਾਹ ਜੀ ਮਹਾਂਪੁਰਸ਼ਾਂ ਦੀਆਂ ਮਨਾਈਆਂ ਹੋਈਆਂ ਯਾਦਾਂ ਸਫਲੀਆਂ ਕਰਨੀਆਂ ਸਭ ਪਰਿਵਾਰਾਂ ਵਿੱਚ ਤੰਦਰੁਸਤੀ ਬੱਚਿਆਂ ਨੂੰ ਨਾਮ ਦਾਨ ਗੁਰਮਤ ਦੇ ਦਾਨ ਬਖਸ਼ਣੇ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਨ ਸੋਜ ਪਵਿੱਤਰਾ ਹੁਣ ਲਾਭ ਭੋਗ ਹਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁੱਖ ਬਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਭ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਆਓ ਹੁਣ ਜੋ ਪਰਿਵਾਰ ਵੱਲੋਂ ਸ੍ਰੀ ਖੰਡ ਪਾਤਸ਼ਾਹ ਸਾਹਿਬ ਆਰੰਭ ਹੈ, ਉਹਨਾਂ ਦੇ ਨਾਵੇਂ ਮਹੱਲੇ ਦੇ ਸਲੋਕ ਆਰੰਭ ਹੋ ਰਹੇ ਹਨ। ਬਾਣੀ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਨਕ ਜਾਣੈ ਸੱਚਾ ਸੋਏ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖਿਆ ਸਿਰ ਕਾ ਬਾਰਾਂ ਕਾ ਬਾਰ। ਸੋ ਡਰ ਕਿਹਾ ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੇ ਵਾਜੇ।

ਕੀਆ ਬਹੁਤ ਅਨੂਪ ਤਾ ਕੀਆ ਗੱਲਾਂ ਕੱਤੀਆਂ ਨਾ ਜਾਹ ਜੇ ਕੋ ਕਹਿ ਪਿੱਛੇ ਪਛਤਾਏ ਤਿੱਥੇ ਕੜੀਏ ਸੁਰਤ ਮਤ ਮਨ ਬੁੱਧ ਤਿੱਥੇ ਕੜੀਏ ਸੁਰਾ ਸਦਾ ਕੀ ਸੁਧ ਕਰਮਕੰਡ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਤ ਮਹਾਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਿੱਥੇ ਸੀਤੋ ਸੀਤਾ ਮਹਿ ਮਾਹੇ ਤਾਂ ਕਿ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੇ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ, ਸਹਿ ਸੇਠੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦ ਤਾ ਗਾਵੋ, ਹਰੀ ਕੇ ਰਾਮ ਅਨਜਨੀ ਵਸਾਇਆ, ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਜੋ ਸਾ ਵਿਚਾਰਨ ਅੰਗੀਕਾਰੋ ਕਰੇ, ਤੇਰਾ ਕਾਰੇ ਸਭ ਸਵਾਰਣ, ਸਭਨਾ ਗੱਲਾਂ ਸਮਰਾ ਸੁਆਮੀ ਸੁਖ ਮਨ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ, ਜਦੈ ਸੋ ਪਾਵੇ, ਸਦਾ ਸਿਵ ਸਲਾਹ ਤੇਰੇ ਨਾਮ ਮਨ ਵਸਾਵੇ, ਨਾਮ ਜਿਨ ਕੇ ਮਨ ਵਸਿਆ ਵਾਜੇ, ਸ਼ਬਦ ਕਨੇਰੇ ਕਹਿ ਨਾਨੇ, ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਇ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਕਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰਿਆ, ਪੰਚ ਤੋ ਤੁਧ ਵਾਸ ਕੀਤੇ ਕਾਲ ਕੰਠ ਕੁਮਾਰਿਆ, ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖੋਆ ਤਿਤ ਕਰ ਅਨਹਦ ਵਾਜੇ, ਸੱਚ ਲਿਵੇ ਬੰਦੇ ਨਿਰਵਾਣੀ, ਦੇ ਨਿਰਵਾਣੀ ਲਿਵੇ ਬਾਜੋ, ਕਿਆ ਕਰੇ ਵਿਚਾਰੀਆ, ਤੁਧ ਬਾਜ ਸਮਰਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ, ਇਸ ਨਾ ਹੋਰ ਥਾਉ ਨਾਹੀ, ਸਬਦ ਲਾਗ ਸਵਾਰੀਆ, ਕਹਿ ਨਾਨਕ ਲਿਵੇ ਬਾਜੋ, ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਖ ਕੱਟੇ ਗਿਆਨ ਅੰਜਨ ਸਾਰੇ, ਅੰਦਰੋਂ ਜਨ ਕਾ ਮੋਹ ਤੁੱਟਾ, ਜਨ ਕਾ ਸਭ ਸੱਚੇ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜੋ ਤੁੰਦੇ ਸੋਏ, ਜਨ ਪਾਵੇ ਪਾਵੇ ਤਾਂ ਸੋਜਨ ਦੇ, ਦਿਸਨੂਰ ਕਿਆ ਕਰੇ ਵਿਚਾਰੇ, ਇੱਕ ਭਰਮ ਭੁੱਲੇ ਫਿਰੇ ਦੈ, ਦਿਸਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਪਿਆ ਨਿਰਮਲ, ਜਿਨਾ ਭਾਣਾ ਪਾਵੇ, ਕਹੇ ਨਾਨਕ ਜਿਸ ਦੇ ਪਿਆਰੇ ਸੋਏ, ਜਨ ਪਾਵੇ ਆਵੋ ਸੰਤ ਪਿਆਰੇ, ਵਕਤ ਕੀ ਕਰੇ ਕਹਾਣੀ, ਕਰਹਿ ਕਹਾਣੀ ਅਕਥ ਕੇਰੀ ਕਿਤ, ਦੁਆਰੈ ਪਾਈਐ ਤਨ ਮਨ ਧਨ ਸਭ ਸੌਪ, ਗੁਰ ਕੋ ਹੁਕਮ ਮੰਨਿਆ ਪਾਈਐ, ਹੁਕਮ ਮੰਨਿਓ ਗੁਰੂ ਕੇਰਾ ਗਾਵਹੁ, ਸੱਚੀ ਬਾਣੀ ਕਹਿ ਨਾਨਕ ਸੁਣਹੁ, ਸੰਤ ਹੋ ਕਥਿਓ ਅਕਥ ਕਹਾਣੀ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ, ਏ ਮਾਇਆ ਮੁਣੀ ਜਿਨਤ ਭਰਮ ਪਲਾਇਆ, ਮਾਇਆ ਤਾਂ ਮੁਣੀ ਤਿਨੈ ਕਿਤੇ ਜਨ ਟਗੋਲੀ ਪਾਇਆ, ਕੁਰਬਾਨ ਕੀਤਾ ਤਿਸੇ ਵਿਟੋਂ ਜਨਮੋ ਮਿੱਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ, ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰਾ ਨਾਲੇ, ਸਵਾਦ ਤੇਰਾ ਚੱਲੇ ਨਾਹੀ ਤਿਸ ਨਾਲ, ਕਿਉਂ ਜਿਤ ਲਾਈਏ ਐਸਾ ਕੰਮ ਮੁੱਲੇ ਨਾ ਕੀਤੇ, ਜਿਤ ਅੰਤ ਪਛੋਤਾਈਏ, ਸਤਿਗੁਰੂ ਕਾ ਵਦੇ ਸੁਣ ਤੂੰ ਹੋਵੇ ਤੇਰਾ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਆਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣ ਹੈ, ਜੇ ਜਨ ਸਭ ਖੇਲ ਤੇਰਾ ਕਿਆ ਕੁਆਕ ਵਖਾਣੇ, ਆਖੇ ਤਾ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ, ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੇ ਸੱਚਾ ਮਨ ਵਸਾਇਆ, ਜੀ ਜਨ ਸਭ ਤੋਂ ਦਪੈਕ ਵੇਗ ਪਰ ਸੁਣਿਆ, ਲਭ ਲੋਭ ਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ, ਕਹਿਣਾ ਜਿਸਨੂੰ ਆਪ ਥੁੱਟਾ ਤਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੇ ਜਾਲ ਨਿਰਾਲੇ ਜਾਲਾ ਨਿਰਾਲੇ, ਭਗਤਾਂ ਕੇ ਰੇ ਬਿਖ ਮਾਰੇ ਚਰਣਾ, ਲਭ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੇ ਵਾਲੋ ਨਿੱਕੀ ਅਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੇ ਆਪ ਤਜਿਆ ਰੁਆਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੇ, ਜਿਉ ਤੂੰ ਚਲਾਇ ਤਵ ਚੱਲਾ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਇ ਤਵ ਚੱਲਾ, ਜਿਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਏ, ਸਿਆਰਾ ਸਦਾ ਧਿਆਵੈ ਜਿਸਨੂੰ ਕਥਾ ਸੁਣਾਏ, ਆਪਣੀ ਸੇ ਗੁਰਦੁਆਰੈ ਸੁਖ ਪਾਵੈ, ਕਹਿ ਨਾਨਕ ਸੱਚੇ ਸਾਹਿਬ ਜਿਉ ਪਾਵੈ ਤਵੇ ਚਲਾਵੈ, ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਉਹ ਤਿਨ ਕੇ ਮਨ ਵਸਿਆ, ਜਨ ਤੁਰੋਂ ਲਿਖਿਆ ਆਇਆ, ਕਿਬਰੇ ਕਨੇਰੇ ਕਰੇ ਗੱਲਾ, ਗੱਲੀ ਕਿਨੇ ਨਾ ਪਾਇਆ, ਕਹਿ ਨਾਨਕ ਸਭ ਸੋਹਿਲਾ ਸਤਿਗੁਰੂ ਸੁਣਾਇਆ,
ਪਵਿੱਤ ਹੋਏ ਸਹਿਜਨਾ ਜਿਨੀ ਹਰਿ ਧਿਆਇਆ ਹਰਿ ਧਿਆਇਆ ਪਵਿੱਤ ਹੋਏ ਗੁਰਮੁਜਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿਉ ਪਵਿੱਤ ਸੰਗਤ ਸਭਾਇਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸਵੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਭਜਨ ਗੁਰਮੁਖ ਹਰਿ ਧਿਆਇਆ ਕਰਮੀ ਸਹਿਜ ਨਾ ਉਪਜੈ ਬਿਨ ਸਹਿਜੇ ਸਹਿ ਸਾਨਾ ਜਾਏ ਨਾ ਜਾਏ ਸਹਸਾ ਕਿਤੇ ਸੰਜਮ ਰਾਏ ਕਰਮ ਕਮਾਏ ਸਹਸੇ ਜਿਉ ਮਲੀਣੇ ਕੇ ਸੰਜਮ ਧੋਤਾ ਦਾਏ ਮਨ ਤੋ ਸ਼ਬਦ ਲਾਗੋ ਵਰਸੋ ਰਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਵਜਾਏ ਜੀ ਹੋ ਮੈਲੇ ਬਾਹਰੋ ਨਿਰਮਲ ਬਾਹਰੋ ਨਿਰਮਲ ਜੀ ਹੋ ਤਾਂ ਮੈਲੇ ਤਿੰਨ ਜਨਮ ਜੂਏ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨ ਹੋਵੇ ਸਾਰਿਆ ਵੇਦਾਂ ਮੇ ਨਾਮ ਤੁਮ ਸੋ ਸੁਣ ਹੈ ਨਾ ਹੀ ਫਿਰੈ ਜਿਉ ਬਿਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨ ਜਨਮ ਜੂਏ ਹਾਰਿਆ ਜੀ ਹੋ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜੀ ਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੇ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤੰਜਨੀ ਖੱਟਿਆ ਭਲੇ ਸੇ ਵੰਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਹੋਈ ਦਿਓ ਰਹਿ ਗੁਰੂ ਨਾਲੇ ਗੁਰ ਕੇ ਚਨ ਹਿਰਦੇ ਤੇ ਆਏ ਅੰਤਰਾਤਮੈ ਸੰਭਾਲੇ ਆਪ ਛੜਥਦਾ ਰਹਿ ਪਰਣੇ ਗੁਰਬਿਨੇ ਵੱਲ ਜਾਣੇ ਕੋਏ ਕਹਿ ਨਾਨਕ ਸੁਣ ਹੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਗੁਰੂ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇ ਕਿਆ ਜਾਏ ਅਨੇਕ ਜੋਨੀ ਭਰਮ ਆਵੇ ਬਿਨ ਸਗੁਰੂ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰੂ ਮੁਕਤ ਨਾ ਪਾਏ ਆਪ ਹੋ ਸਿੱਖ ਸਤਿਗੁਰੂ ਕੇ ਪਿਆਰ ਹੋ ਗਾ ਬਹੁ ਸੱਚੀ ਬਾਣੀ ਬਾਣੀ ਤਾਂ ਗਾ ਬਹੁ ਗੁਰੂ ਕੇਰੀ ਬਾਣੀਆ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀ ਬਹੁ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਹੋ ਸਾਰੰਗ ਬਾਣੀ ਕਹਿ ਨਾਨਕ ਸਦਾ ਗਾਭ ਹੋਏ ਸੱਚੀ ਬਾਣੀ ਸਗੁਰ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਗੁਰ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੈ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾ ਹਿਰਲਿਆ ਮਾਇਆ ਬੋਲਣ ਭੈਰ ਬਾਣੀ ਕਹਿ ਨਾਨਕ ਸਤਿਗੁਰ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾਏ ਹੋ ਹੋ ਆ ਸਮਾਓ ਸਭ ਸਿੱਧੀ ਮਨ ਮਿਲਿਆ ਸੱਚੇ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਸਨੋ ਦੇ ਵਜਾਏ ਕਹਿ ਨਾਨਕ ਸ਼ਬਦ ਰਤਨ ਹੀਰਾ ਜਿਤ ਜੜਾਓ ਸੇਵ ਸਕਤਾ ਪਾਇਕ ਕਰਤਾ ਪੇ ਹੁਕਮਰਤਾਏ ਹੁਕਮਰਤਾਏ ਆਪ ਵੇਖੇ ਗੁਰਮੁਖ ਸਬਦਾਏ ਤੋੜੇ ਬੰਧਨ ਹੋਵੇ ਮਗਰ ਸ਼ਬਦ ਮਨ ਵਸਾਏ ਗੁਰਮੁਖ ਜਿਸਨੋ ਆਪ ਕਰੇ ਸੋ ਹੋਵੇ ਕੁਸਲ ਵਿਲਾਏ ਕਹਿ ਨਾਨਕ ਆਪ ਕਰਤਾ ਪੇ ਹੁਕਮ ਦਾਏ ਸਿਮਰਤ ਸ਼ਾਸਤਰ ਪੁਨ ਪਾ ਵਿਚਾਰ ਦੇ ਤੱਤੇ ਸਾਰ ਨਾ ਜਾਣੇ ਤੱਤੇ ਸਾਰ ਨਾ ਜਾਣੀ ਗੁਰੂ ਬਾਜੋਂ ਤੱਤੇ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤਿਸੇ ਦਿੰਦਾ ਕੇ ਜਿਨਾ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਟ ਪਾਏ ਜਿਸਨੂੰ ਆਣ ਦਿਨ ਹਲ ਵਿਲਾ ਗਿਆ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨਹੋਂ ਵਿਸਾਰੀਐ ਮਨਹੋਂ ਕਿਉਂ ਵਿਸਾਰੀਐ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸਨੂੰ ਕਿਹੋ ਪੋਹੇ ਨਾ ਸਕੇ ਜਿਸਨੂੰ ਆਪਣੀ ਲਵਿਲਾਵੇ ਆਪਣੀ ਲਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਵਰਦਾਤਾ ਸੁਖ ਮਨੋ ਵਿਸਾਰੀਐ ਦੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਂ ਤਿਸ ਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁਰਕੀ ਲੱਗੀ ਤਿਸ ਨਾ ਮਾਇਆ ਮਨ ਵਰਤਾਇਆ ਇਹ ਮਾਇਆ ਜਿੱਤਰ ਵਿਸਰੇ ਮੋਬਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨਾਂ ਲਿਵਲਾ ਗਏ ਤਿੰਨੀ ਵਿੱਚ ਹੈ ਮਾਇਆ ਪਾਇਆ ਹਰੇ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਵਿਲ ਲਾਏ ਸਤ ਸਤਿਗੁਰੂ ਜੇ ਮਿਲੇ ਤਿਸਨੂੰ ਸਿਰ ਸੁਆਪੇ ਵਿੱਚੋਂ ਆਪ ਜਾਏ ਜਿਸਦਾ ਜੁੱਤ ਮਿਲ ਰਹੇ ਹਰ ਵਸੇ ਮਨ ਆਏ ਹਰੇ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰਨਤ ਜਪਿਓ ਜਿਉ ਲਾਹਾ ਖਟਿਓ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਨ ਰਾਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਬਣਜਾਰਾ ਇਹ ਰਸਨਾ ਤੂੰ ਅਨ ਰਸ ਰਾਚ ਰਹੀ

ਨਾਥ ਰਚਨਾ ਲਾਗੇ ਆਏ ਇਹੋ ਹਰ ਰਤ ਕਰਮੇ ਪਾਈਐ ਸਤਿਗੁਰੂ ਮਿਲੈ ਜਿਸੇ ਆਏ ਕਹਿ ਨਾਨਕ ਹੋਰ ਅੰਦਰਾ ਸਾਹਿਬ ਈਸਰ ਆਏ ਜਾਂ ਹਰ ਵਸੈ ਮਰਿਆਏ ਇਹ ਸਰੀਰਾ ਮੇਰਿਆ ਹਰ ਤੁਮੈ ਜੋਤ ਰਖੇ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰਖੇ ਤੁਦਵੇ ਤਾਂ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਓ ਪਾਏ ਜਗਤ ਦਿਖਾਇਆ ਗੁਰਪ੍ਰਸਾਦ ਦੇ ਬੁਝਿਆ ਤਾਂ ਚਲ ਤੋ ਆ ਚਲਤ ਨਦਰੀ ਆਇਆ ਕਹਿ ਨਾਨਕ ਸਿਸ਼ਕਾ ਮੂਲ ਰਚਿਆ ਜੋਤ ਰਖੇ ਤਾਂ ਤੂੰ ਜਗ ਮਹਿ ਆਇਆ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਕੇ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨੇ ਸਕੇ ਸੋਗ ਦੁੱਖ ਨਾ ਵਿਆਪੈ ਗੁਰ ਚਰਨ ਲਾਗੈ ਦਿਨ ਸੁਪਾ ਕੇ ਆਪਣਾ ਫਿਰ ਜਾਪੈ ਅਨਹਦ ਬਾਣੀ ਗੁਰ ਸਭ ਜਾਣੀ ਹਰ ਨਾਮ ਅਰਦ ਭੋਗੋ ਕਹਿ ਨਾਨਕ ਪ੍ਰਭਾ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮੇ ਆ ਕੇ ਕਿਆ ਤੁਦ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦਿ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪਰਵਾਣ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ

ਹਾਲਿਆ ਇਹੋ ਵੇਸ ਸੰਸਾਰ ਤੁਮ ਦੇ ਹਰ ਕਾ ਰੂਪ ਹੈ ਹਰ ਰੂਪ ਨਜ਼ਰੇ ਆਇਆ ਗੁਰਪ੍ਰਸਾਦੇ ਬੁਝਿਆ ਜਾਂ ਵੇਖਾ ਹਰੇਕ ਹੈ ਹਰ ਬਣੇ ਅਵਨ ਨ ਕੋਈ ਕਹੇ ਨਾਨਕੇ ਨੇਤੁਰ ਅੰਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸਰਵਣ ਹੋ ਮੇਰੇ ਹੋ ਸਚੈ ਸੁਣਨਾ ਨੋ ਪਠਾਏ ਸਚੈ ਸੁਣਨਾ ਨੋ ਪਠਾਏ ਸ੍ਰੀ ਲਾਏ ਸੁਣੋ ਸਤਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਮਾਣੀ

ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ, ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ, ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ, ਅਰਜਨ ਹਰਿ ਗੋਬਿੰਦ ਨਾਮ ਸਿਮਰਉ, ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ, ਘਰ ਨਾਉ ਨਿਧੇ ਆਵੇ ਧਾਏ, ਸਭ ਥਾਈ ਹੋਏ ਸਹਾਏ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ, ਦੇਖ ਚਲਾਈ ਤੇਗ ਵਾਹੀ, ਦੇਖ ਕੇ ਅੰਮ੍ਰਿਤ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧ ਕੇਸਾਂ ਸੁਆਸਾਂ ਸੰਗ ਨਿਭਾਇਆ, ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ, ਚੇਤਾਵਨ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਣਨੀ ਵਾ ਮਤ ਉੱਚੀ ਮਤ ਪਦ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ, ਉਹ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਮ, ਨੇ ਓਟਿਆਂ ਦੀ ਉੜ, ਨੇ ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਖੇ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ, ਜਿਸ ਕਾ ਪੂਰਵ ਲਿਖਿਆ ਤਿਨ ਸਤਿਗੁਰ ਚਰਨ ਗਹੇ, ਕੀਤਾ ਲੋੜੀਏ ਕੰਮ ਸੁਹਰ ਪੈ, ਆਖੀਏ ਕਾਰਜ ਦੇ ਸਵਾਰ, ਸਤਿਗੁਰ ਸੱਚ ਸਾਖੀਏ, ਸਤਿਗੁਰੂ ਸਾਹਿਬ ਜੀ ਆਵਿਨ ਕਿਰਪਾ ਰਹਿਮਤ ਕੀ ਦਰ ਕਰਦੇ ਪ੍ਰੀਤਵਾਨ, ਭਾਈ ਇੰਦਰਜੀਤ ਸਿੰਘ, ਬੀਬੀ ਦਲਜੀਤ ਕੌਰ, ਸਮੂਹ ਪੰਨੂ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ, ਆਪਣੀ ਬੇਟੀ ਖੁਸ਼ਰੀਤ ਕੌਰ ਪੰਨੂ ਦੇ ਸੱਚੇ ਪਾਤਸ਼ਾਹ ਜੋ ਵਿਆਹ ਕਰ ਸੱਚੇ ਪਾਤਸ਼ਾਹ ਕਾਰਜ ਰਚੇ ਹਨ, ਸਭ ਤੋਂ ਪਹਿਲਾਂ ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆਂ, ਕਾਰਜਾਂ ਦੀ ਚੜ੍ਹਦੀ ਕਲਾ ਵਾਸਤੇ, ਸਫਲਤਾ ਵਾਸਤੇ ਸੱਚੇ ਪਾਤਸ਼ਾਹ ਜੀ ਆਪ ਦੇ ਚਰਨ ਪਰਸੇ ਹਨ। ਪਰਸੋਂ ਰੋਜ਼ ਤੋਂ ਤੁਰਕੀ ਬਾਣੀ ਦੇ ਇੱਕ ਸ੍ਰੀ ਅਖੰਡ ਪਾਤਸ਼ਾਹ ਬ੍ਰਹਮ ਕਰਵਾਏ ਹਨ, ਇਸ ਵੇਲੇ ਸੰਪੂਰਨਤਾਵਾਂ ਹੋਈਆਂ ਹਨ। ਸੱਚੇ ਪਾਤਸ਼ਾਹ ਕਿਰਪਾ ਕਰਨੀ ਪਾਤਸ਼ਾਹ ਜੀ, ਉਹ ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਨਾਮ, ਪੜ੍ਹੀ ਸੁਣੀ ਬਾਣੀ ਦਾ ਭਾਵ ਪਰਿਵਾਰ ਦੇ ਹਿਰਦੇ ਤੇ ਵਸਾਉਣਾ ਸੱਚੇ ਪਾਤਸ਼ਾਹ ਜੀ, ਉਹ ਪਰਿਵਾਰ ਦੀ ਕੀਤੀ ਹੋਈ ਤਨ ਮਨ ਧਨ ਦੁਆਰਾ ਸੇਵਾ ਸਫਲੀ ਕਰਨੀ ਸੱਚੇ ਪਾਤਸ਼ਾਹ ਜੀ, ਰੰਭੇ ਹੋਏ ਕਾਰਜ ਚੜ੍ਹਦੀ ਕਲਾ ਨਾਲ ਸੰਪੂਰਨ ਕਰਨੇ ਸੱਚੇ ਪਾਤਸ਼ਾਹ ਜੀ, ਮਿਹਰਾਂ ਪ੍ਰਯਤ ਰੱਖਣਾ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਪਾਤਸ਼ਾਹ ਜੀ, ਇਹਨਾਂ ਘੜੀਆਂ ਵਾਸਤੇ ਆਪ ਜੀਆਂ ਦਾ ਲੱਖ ਲੱਖ ਵਾਰੀ ਸ਼ੁਕਰਾਨਾ ਹੈ। ਇੱਕ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਜੀ ਕੀ ਅਰਦਾਸ, ਸੰਪੂਰਨ ਜਪਜੀ ਸਾਹਿਬ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਦੀ ਖਿਮਾ ਬਖਸ਼ਨਾਮ ਨੂੰ ਆਪ ਜੀਆਂ ਨੂੰ ਸੁੰਦਰ ਮਾਲਾ ਸਾਹਿਬ ਭੇਟ ਕੀਤੇ ਹਨ, ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰਲੋਚ ਪੜਦੇ ਕਜਨੇ, ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ, ਆਪ ਦੀ ਦਾਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸਾਹਿਬਾਂ ਨੇ ਰਹਿਮਤ ਕੀਤੀ ਹੈ, ਜੋ ਕਿ ਸਮੂਹ ਪੰਨੂ ਪਰਿਵਾਰ ਵੱਲੋਂ ਭਾਈ ਇੰਦਰਜੀਤ ਸਿੰਘ, ਬੀਬੀ ਦਲਜੀਤ ਕੌਰ, ਉਹਨਾਂ ਵੱਲੋਂ ਆਪਣੀ ਬੇਟੀ ਖੁਸ਼ਰੀਤ ਕੌਰ ਦੇ ਜੋ ਆਨੰਦ ਕਾਰਜ ਅਗਲੇ ਹਫ਼ਤੇ ਆ ਰਹੇ ਹਨ। ਸੋ ਪਰਸੋਂ ਰੋਜ਼ ਤੋਂ ਸ਼ੁਕਰਾਨਾ ਕਰਦਿਆਂ ਹੋਇਆਂ ਸਤਿਗੁਰਾਂ ਦੀ ਤੁਰਕੀ ਬਾਣੀ ਦੇ ਖੰਡ ਜਾਪ ਆਰੰਭ ਕਰਵਾਏ ਸਨ, ਇਸ ਵੇਲੇ ਸੰਪੂਰਨਤਾ ਹੋਈਆਂ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਪਰਿਵਾਰ ਦੀ ਕੀਤੀ ਹੋਈ ਸੇਵਾ ਤਨ ਮਨ ਧਨ ਦੁਆਰਾ ਸੇਵਾ ਸਫਲੀ ਕਰਨ, ਆਉਣ ਵਾਲੇ ਕਾਰਜਾਂ ਵਿੱਚ ਆਪ ਸਹਾਈ ਹੋਣ ਜੀ। ਹੁਣ ਗੁਰੂ ਘਰ ਦੀ ਬਖਸ਼ਿਸ਼ ਦਿੱਤੀ ਜਾਵੇਗੀ, ਉਪਰੰਤ ਜੋ ਸੁੱਖ ਹਸਨਾਂ ਦੀ ਸੇਵਾ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ಬಂದಷ್ಟು

ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ।

ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਹਰਿ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ। ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ

ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛੱਕਿਆ, ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ, ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕੇ ਸਾਂ ਸੁਆਸਾਂ ਸੰਗ ਨਿਭਾਇਆ, ਤਿਨਾਂ

ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਹਾ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੇ।

ਸਿਓ ਦਰ ਕਰਦੇ ਪ੍ਰੀਤਵਾਨ ਸੱਚੇ ਪਾਤਸ਼ਾਹ ਜੀ ਲੜਕਾ ਜੋਤ ਸਰੂਪ ਸਿੰਘ ਸਪੁੱਤਰ ਭਾਈ ਹਰਪ੍ਰੀਤ ਸਿੰਘ ਜੀ ਬੀਬੀ ਗੁਰਲੀਨ ਕੌਰ ਅਤੇ ਪੋਤਰਾ ਪ੍ਰਿਥਵੀ ਰਾਜ ਸਿੰਘ ਜੀ

ਦਿਓ। ਭਾਈ ਜੋਤ ਸਰੂਪ ਸਿੰਘ ਅਤੇ ਬੀਬੀ ਸਿਮਰਨ ਕੌਰ ਦੇ ਆਨੰਦ ਕਾਰਜ ਆਪ ਦੀ ਪਾਵਨ ਹਜ਼ੂਰੀ ਵਿੱਚ ਆਰੰਭ ਹੋਣ ਲੱਗੇ। ਸੱਚੇ ਪਾਤਸ਼ਾਹ ਜੀ ਇਸ ਵੇਲੇ ਕਿਰਪਾ ਕਰੋ, ਸ੍ਰੀ ਮੁਖ ਵਾਗ ਬਖਸ਼ ਕਰਕੇ ਆਗਿਆ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿੱਤਾ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਹਾੜੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋ ਬੇਨਤੀ ਹੈ ਜੀ ਲੜਕੀ ਦੇ ਪਿਤਾ ਜੀ ਨੂੰ ਕਿ ਉਹ ਲੜਕੇ ਦਾ ਪੱਲਾ ਲੜਕੀ ਨੂੰ ਪਕੜਾਉਣ, ਨਾਲ ਨਾਲ ਭਾਈ ਸਾਹਿਬ ਜੀ ਉਸੇ ਸ਼ਬਦ ਦਾ ਗਾਇਨ ਕਰਨਗੇ ਜੀ।

ठाकुर।

ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤ

ਪਿਆ ਤਪਿਆ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੁਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ

ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ

ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਆਪ ਦਰਕਰ ਸੇਵਕ ਪਰਿਵਾਰ ਸਰਦਾਰ ਭਾਈ ਪ੍ਰਿਥਵੀ ਰਾਜ ਸਿੰਘ ਸਵਰਗਸੀ ਪਰਮ ਗੁਰਪ੍ਰਵਾਸੀ ਪਰਮਜੀਤ ਕੌਰ ਇਹਨਾਂ ਦੇ ਬੇਟੇ ਹਰਪ੍ਰੀਤ ਸਿੰਘ ਬੀਬੀ ਗੁਰਲੀਨ ਕੌਰ ਇਹਨਾਂ ਦੇ ਬੱਚੇ ਜੋਤ ਸਰੂਪ ਸਿੰਘ ਦਾ ਸ਼ੁਭ ਆਨੰਦ ਕਾਰਜ ਸਿਮਰਨ ਕੌਰ ਬੱਚੀ ਸਰਦਾਰ ਹਰਜਿੰਦਰ ਸਿੰਘ ਚੌਹਾਨ ਬੀਬੀ ਹਰਪ੍ਰੀਤ ਕੌਰ ਚੌਹਾਨ ਦਾਦਾ ਦਰਸ਼ਨ ਸਿੰਘ ਦਾਦਾ ਨਛੱਤਰ ਸਿੰਘ ਅਤੇ ਦਾਦੀ ਦਰਸ਼ਨ ਕੌਰ ਸਤਿਗੁਰੂ ਜੀ ਜੋਤ ਸਰੂਪ ਸਿੰਘ ਦਾ ਸ਼ੁਭ ਆਨੰਦ ਕਾਰਜ ਸਿਮਰਨ ਕੌਰ ਨਾਲ ਆਪ ਦੀ ਹਜ਼ੂਰ ਸੰਪੂਰਨਤਾਵਾਂ ਹੋਈਆਂ ਹਨ। ਕਿਰਪਾ ਕਰਨੀ ਦੋਨਾਂ ਪਰਿਵਾਰਾਂ ਦੇ ਸੁਭਾਗ ਜੋੜੀ ਦੇ ਸਿਰ 'ਤੇ ਮਿਹਰ ਭਰਿਆ ਥਕਣਾ। ਪਰਿਵਾਰਾਂ 'ਚ ਆਪਸ ਪਿਆਰ ਇਤਫਾਕ ਗੁਰਮਤਿ ਦੀਆਂ ਸਾਂਝਾਂ ਬਖਸ਼ਿਸ਼ ਕਰਨੀਆਂ ਬੱਚੇ ਅਤੇ ਬੱਚੀ ਦੇ ਸੀਸ 'ਤੇ ਮਿਹਰ ਭਰਿਆ ਗੁਰਮਤ ਸੰਸਾਰ ਸਤਿਗੁਰੂ ਜੀ ਜੀਵਨ ਜਿਉਣ ਦੀ ਜਾਂਚ ਬਖਸ਼ਿਸ਼ ਕਰਨੀ ਸਿਰ 'ਤੇ ਮਿਹਰ ਭਰਿਆ ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ। ਗ੍ਰਸਤ ਜੀਵਨ 'ਚ ਅੰਗ ਸੰਗ ਸਹਾਈ ਉਹਨਾਂ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ। ਪਰਿਵਾਰਾਂ ਵੱਲੋਂ ਆਪ ਜੀ ਨੂੰ ਸੋਹਣੇ ਰਮਾਲੇ ਭੇਟ ਕਰਦੇ ਅੰਗੀਕਾਰ ਕਰਨੇ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਅੱਗ ਬਖਸ਼ਵਾਈ ਸੰਗਤ ਦੀ ਹਾਜ਼ਰੀ ਤੇਲ ਫੁੱਲ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦਾ ਦਾਤਾਂ ਬਖਸ਼ਣੀਆਂ। ਸ਼ੁਭ ਆਨੰਦ ਕਾਰ ਜੀ ਕੀ ਅਰਦਾਸ ਸ਼ਬਦ ਕੀਰਤਨ ਜੀ ਕੀ ਅਰਦਾਸ ਛੇ ਪੌੜੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਸੁਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ। ਬਖਸ਼ਵਲਾਈ ਸ੍ਰੀ ਮੁੱਖ

ਇਸ ਹਰ ਧਨ ਕਾ ਸਾਹ ਹਰ ਆਪ ਹੈ ਸੰਤ ਜਿਸਨੋ ਦੇ ਸੋ ਹਰ ਧਨ ਲੱਦ ਚਲਾਈ ਇਸ ਹਰ ਧਨ ਕਾ ਤੋਟਾ ਕਦੇ ਨਾ ਆਵਈ ਜਨ ਨਾਨਕ ਕਉ ਗੁਰ ਸੋ ਜੀ ਪਾਈ ਇਸ ਹਰ ਧਨ ਕਾ ਸਾਹ ਹਰ ਆਪ ਹੈ ਸੰਤ।

ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਤਸ਼ਾਹ ਜੀ ਦਾ ਜਿਨ੍ਹਾਂ ਦੀ ਹਜ਼ੂਰ ਵਿੱਚ ਦੋਨਾਂ ਬੱਚਿਆਂ ਦੇ ਜੋ ਸਰੂਪ ਸਿੰਘ ਸਿਮਰਨ ਕੌਰ ਦੇ ਆਨੰਦ ਕਾਰਜ ਗੁਰੂ ਮਹਾਰਾਜ ਦੀ ਹਜ਼ੂਰ ਵਿੱਚ ਸੰਪੂਰਨਤਾਵਾਂ ਹੋਈਆਂ ਹਨ। ਦੋਨਾਂ ਹੀ ਪਰਿਵਾਰਾਂ ਨੂੰ ਸੰਗਤ ਵੱਲੋਂ ਅਤੇ ਦੋਨਾਂ ਬੱਚਿਆਂ ਨੂੰ ਸੁਭਾਗ ਜੋੜੀ ਨੂੰ ਲੱਖ ਲੱਖ ਵਧਾਈਆਂ ਜੀ ਆਨੰਦ ਕਾਰਜ ਦੀਆਂ। ਦੋਨਾਂ ਹੀ ਪਰਿਵਾਰਾਂ ਵੱਲੋਂ ਸਮੂਹ ਆਈ ਸੰਗਤ ਦਾ ਤਹਿ ਦਿਲ ਨੂੰ ਧੰਨਵਾਦ ਹੈ ਜੀ। ਆਪ ਸਭ ਦਾ ਧੰਨਵਾਦ, ਗੁਰੂ ਪਾਤਸ਼ਾਹ ਜੀ ਦੇ ਪਿਆਰਿਆਂ ਦਾ ਧੰਨਵਾਦ, ਸਭ ਦਾ ਧੰਨਵਾਦ ਹੈ ਜੀ। ਪਰਿਵਾਰ ਵੱਲੋਂ, ਦੋਨਾਂ ਪਰਿਵਾਰ ਵੱਲੋਂ ਸੰਗਤ ਧੰਨਵਾਦ, ਸੰਗਤਾਂ ਵੱਲੋਂ ਫਿਰ ਇੱਕ ਵਾਰ ਆਨੰਦ ਕਾਰਜ ਦੀਆਂ ਲੱਖ ਲੱਖ ਵਧਾਈ ਜੀ। ਸੰਗਤ ਵੱਲੋਂ, ਪਰਿਵਾਰਾਂ ਵੱਲੋਂ ਬੇਨਤੀ ਹੈ, ਹੁਣ ਦੇਗ ਵਰਤਾਈ ਜਾਵੇਗੀ ਅਤੇ ਉਪਰੰਤ ਆਪ ਜੀ ਸਾਰਿਆਂ ਵਾਸਤੇ ਗੁਰੂ ਕੇ ਲੰਗਰ ਤਿਆਰ ਹੈ ਜੀ। ਆਪ ਨੇ ਸਭ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਬੱਚੀ ਦੇ ਪਰਿਵਾਰ ਨੂੰ ਜੋ ਹੁਕਮ ਹੋਇਆ ਸੀ ਕਿਸੇ ਨੇ ਧੰਨਵਾਦ ਕਰਨਾ ਹੈ, ਉਹ ਇੱਥੇ ਆ ਸਕਦੇ ਹਨ, ਸੰਗਤ ਦਾ ਧੰਨਵਾਦ ਕਰ ਸਕਦੇ ਹਨ। ਹਾਂਜੀ, ਸੈਂਟਾ ਕਲਾ ਗੁਰਦੁਆਰਾ ਸਾਹਿਬ ਵੱਲੋਂ ਉਹਨਾਂ ਦਾ ਹੈੱਡ ਗ੍ਰੰਥੀ ਸਾਹਿਬ ਭਾਈ ਦਵਿੰਦਰ ਸਿੰਘ ਜੀ ਕੁਛ ਸੰਗਤ ਨੂੰ ਧੰਨਵਾਦ ਕਰਨਗੇ, ਉਹ ਵੀ ਆ ਸਕਦੇ ਹਨ।

0: आया सगला रास। सतगुरु की कृपा सदका ये जो संजोग बने हुण प्यारे बच्चियां दे इन्होंने सन्मुख हो के गुरु दे सारी संगत की हजूरी दे विच अपना नवा जीवन शुरू करन दा प्रण लिया है गुरमत अनुसार। मैं सोच रहा सीगा मैं बेटी तो ही गल शुरू करदा हाँ। सवरीन कौर ते सानू तो पता नहीं सी इहदे नाम दा मतलब की है, पर बहुत चंगा बेटा सतगुरु के जन्मे गबन मिटाया। तुसी सतगुरु के घर विच रीबॉर्न होए हो ते अपना नाम भी तुसी रखिया है। सिमरन ते असी सारे ही करदे हाँ, जदों भी असी किसी की याद विच बैठे हुंदे हाँ सिमरन ही चलता रहिंदा है। ते पर साडा सिमरन मोस्टली किसी ने सानू कोई गल कह दी, किसी ने सानू कोई बुरा कह दिता, किसी ने कोई साड़ी इनसल्ट कर दी, उन्हों बार बार बार बार साड़ा मन याद करता रहता, यह भी सिमरन है। पर सतगुरु ने कहा जे मन तो सिमरन करना ही है तो प्रभु का सिमरन सब ते उच्चा, याद ही करना तो प्रभु के गुणा नू याद कर, तू उन्हों ही याद कर, उहदे नाल ही तेरी जिंदगी जिहड़ी हैगी है चेंज होएगी। सो बेटे तुसी नवा जीवन तुहानू मिलिया है, नवा नाम मिलिया है, सिमरन दे नाल तुसी जुड़ना है। दूसरा दूसरा मैं जब देखिया नाम ज्योत स्वरूप तो मेरे मन में पंक्ति आई कि मन तू ज्योत स्वरूप है अपना मूल पछाण, मन हर जी तेरे नाल है गुरु शब्दी रंग माण। ताड़ा नाम बहुत सोच समझ के रखिया है, तुसी ज्योत स्वरूप हो, कहो कबीर ए राम की अंश, तुसी अकाल पुरख दे क्रिएट किते हुए, यू आर द क्रिएशन ऑफ द डिवाइन। सो ताड़े अंदर अकाल पुरख बैठा है, सारे दे विच अकाल पुरख बैठा है, ते तुसी अपना एक दूजे दे विच एक ओंकार दे नाल जुड़ के एके नू ही पछाणना है, एक दूजे नू पछाणना है। सो भैन जी हरप्रीत कौर जी सिमरन कौर जी के मदर ने कहा कि थोड़ी जी बच्चों के गुरबाणी की विचार करनी है। सो वेरी ब्रीफली आई एम जस्ट गोइंग टू शेयर वन लाइन ऑफ जप बाणी दी कि साचा साहेब साच नाए पाख्या पाओ अपार। बस ए लाइन की विचार ही कुछ मिनटों अपने नाल करनी है। प्यारे बच्चों की तुसी पाठ रोज करते हो जप बाणी का, है ना, तो बाणी तुहानू याद हो गई है, ये अर्थ भी तुसी पढ़ते हो। ज्योत स्वरूप सिंह तो है ही कीर्तनिया ने, कीर्तनिया के परिवार विचों ही आए ने, ते इन्हां दे चाचा जी भी जिहड़े दरबार साहब दे हैड ग्रंथी कीर्तनिया अजकल इत्थों दे हैड ग्रंथी हैगे ने, ते बच्ची सवरीन कौर भी जिथे भी एल ए दे विच यू नो मैराथन होना, कोई एक्टिविटीज होनी, कैंप लगने, पेंट्री लगनी, फूड पेंट्री लगनी, तुसी सेवा कीती है। सो ये सिर्फ एक पंक्ति तुहाडे नाल सांझी करके फिर मैं यू नो खिमा दा जाचक होवांगा भी जिहड़ा अकाल पुरख है वह साचा है, वह सच है, ਉਹ ਸਦੀਵ ਹੈ, ਠੀਕ ਹੈ। ਅਤੇ ਅੰਦਰ ਅਸੀਂ ਸੱਚ ਨੂੰ ਲੈ ਕੇ ਆਉਣਾ, ਉਹ ਸਾਡੇ ਅੰਦਰ ਬੈਠਾ ਹੈ, ਉਹਦੇ ਗੁਣ ਸੱਚ ਦੇ ਸਾਡੇ ਅੰਦਰ ਹਨ, ਉਹਨਾਂ ਨੂੰ ਅਸੀਂ ਇਸਤੇਮਾਲ ਕਰਨਾ ਹੈ। ਉਹ ਸਾਹਿਬ ਹੈ ਔਰ ਸਾਹਿਬ ਇੱਕੋ ਹੀ ਹੈ, ਉਸ ਤੋਂ ਇਲਾਵਾ ਹੋਰ ਕੋਈ ਸਾਹਿਬ ਨਹੀਂ। ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ, ਇੱਕੋ ਹੀ ਸਾਹਿਬ ਹੈ। ਅਤੇ ਉਹ ਕੈਸਾ ਹੈ ਸਾਹਿਬ? ਸੱਚਾ ਸਾਹਿਬ ਸਾਚ ਨਾਏ, ਉਹਦਾ ਜਿਹੜਾ ਨਿਆਂ ਹੈ ਨਾ, ਜਿਹੜਾ ਉਹਦਾ ਜਸਟਿਸ ਹੈ ਨਾ, ਉਹ ਸੱਚਾ ਹੈ, ਉਹਦੇ 'ਚ ਕੋਈ ਉਕਾਈ ਨਹੀਂ ਹੈਗੀ। ਉਹਦੇ ਵਿੱਚ ਉਹ ਜੋ ਕਰਦਾ ਹੈ ਸੱਚ ਕਰਦਾ ਹੈ, ਉਹ ਆਪ ਹੀ ਵਕੀਲ ਹੈ ਅਤੇ ਆਪ ਹੀ ਜੱਜ ਹੈ। ਉਸ ਉਹਦਾ ਨਿਆਂ ਸੱਚਾ ਹੁੰਦਾ ਹੈ। ਨਿਆਂ ਕਿੱਦਾਂ ਸੱਚਾ ਹੁੰਦਾ ਆ ਕਿ ਉਹ ਕਿਸੇ ਨਾਲ ਡਿਸਕ੍ਰੀਮੀਨੇਟ ਨਹੀਂ ਕਰਦਾ, ਹੀ ਇਜ਼ ਨਿਊਟਰਲ ਟੂ ਐਵਰੀਬਾਡੀ। ਇਹ ਨਹੀਂ ਹੈਗਾ ਵੀ ਕੋਈ ਗਰੀਬ ਬੰਦਾ ਜ਼ਮੀਨ ਦੇ ਵਿੱਚ ਕਣਕ ਬੀਜੇਗਾ ਅਤੇ ਉਹ ਕਹੇਗਾ ਜੀ ਮੈਂ ਇਹਨੂੰ ਜੌਂ ਦੇ ਦਿੰਦਾ ਹਾਂ, ਅਤੇ ਜੇ ਕੋਈ ਅਮੀਰ ਬੰਦਾ ਕਣਕ ਬੀਜੇਗਾ ਉਹ ਕਹਿੰਦੇ ਮੈਂ ਇਹਨੂੰ ਬਦਾਮ ਦੇ ਦੇਣਾ, ਇਸ ਤਰ੍ਹਾਂ ਨਹੀਂ ਕਰਦਾ ਆ। ਉਹ ਜੋ ਜਿਹਾ ਬੀਜੇ ਸੋ ਲੁਣੇ, ਉਹਦਾ ਨਿਆਂ ਸੱਚਾ ਹੈ। ਉਹਦਾ ਜੇ ਮੈਂ ਕਿਸੇ ਨੂੰ ਗਾਲ ਕੱਢਦਾ ਹਾਂ, ਬੁਰਾ ਕਹਿੰਦਾ ਹਾਂ, ਜੈਲਸੀ ਕਰਦਾ ਹਾਂ, ਨਿੰਦਿਆ ਕਰਦਾ ਹਾਂ, ਮੇਰਾ ਅੰਦਰੋਂ ਸੜ ਜਾਂਦਾ ਹੈ ਨਾਲ ਦੀ ਨਾਲ ਹੀ, ਇਹ ਉਹਦਾ ਨਿਆਂ ਹੈ। ਅਤੇ ਜੇ ਮੈਂ ਕਿਸੇ ਨਾਲ ਪਿਆਰ ਕਰਦਾ ਹਾਂ, ਮਿੱਠੇ ਬੋਲ ਬੋਲਦਾ ਹਾਂ, ਸੋਹਣੇ ਬੋਲ ਬੋਲਦਾ, ਮੇਰਾ ਅੰਦਰ ਜਿਹੜਾ ਹੈਗਾ ਖੇੜੇ ਨਾਲ ਹੁਲਾਰੇ ਨਾਲ ਭਰ ਜਾਂਦਾ ਹੈ, ਇਹ ਉਹਦਾ ਨਿਆਂ ਹੈ। ਜੇ ਇਹ ਕਰੇ ਸੋ ਇਹ ਕਰ ਪਾਵੇ, ਜਿਹੜਾ ਕੋਈ ਕੰਮ ਕਰੂਗਾ ਉਹਨੂੰ ਉਹਦੀ ਸਜ਼ਾ ਮਿਲੂਗੀ ਜਾਂ ਉਹਦਾ ਜਿਹੜਾ ਫਲ ਮਿਲੂਗਾ। ਸੋ ਰੱਬ ਦਾ ਤੇਰੇ ਘਰ ਸਦਾ ਸਦਾ ਹੈ ਨਿਆਂ, ਔਰ ਸੱਚਾ ਨਿਆਂ ਹੈ ਉਹਦਾ। ਲਾਸਟ ਲਾਈਨ, ਸੋ ਸੱਚਾ ਸਾਹਿਬ ਸੱਚ ਨਾਏ। ਇੱਕ ਕੁਸ਼ਚਨ ਕੀਤਾ ਜਾਂਦਾ ਵੀ ਰੱਬ ਦੀ ਬੋਲੀ ਕੀ ਹੈ, ਵਟ ਇਜ਼ ਦਾ ਲੈਂਗੁਏਜ ਆਫ ਗਾਡ, ਵਟ ਇਜ਼ ਦਾ ਲੈਂਗੁਏਜ ਆਫ ਦਾ ਡਿਵਾਈਨ। ਤੇ ਜੇ ਕਿਸੇ ਅਸੀਂ ਕ੍ਰਿਸਚਨ ਨੂੰ ਪੁੱਛੀਏ ਉਹ ਕਹਿੰਦਾ ਜੀ ਦ ਲੈਂਗੁਏਜ ਆਫ ਗੋਡ ਇਜ਼ ਦ ਲੈਂਗੁਏਜ ਹੀਬਰੀਊ ਬਿਕੋਜ਼ ਦ ਬਾਈਬਲ ਵਾਜ਼ ਰਿਟਨ ਇਨ ਹੀਬਰੀਊ ਸੋ ਗੋਡ ਸਪੋਕ ਇਨ ਹੀਬਰੀਊ ਤੇ ਜੇ ਕਿਸੇ ਅਸੀਂ ਮੁਸਲਮਾਨ ਕੋਲੋਂ ਪੁੱਛਦੇ ਹਾਂ ਵਟ ਇਜ਼ ਦ ਲੈਂਗੁਏਜ ਆਫ ਗੋਡ ਦੇ ਸੇ ਅਰੇਬਿਕ ਬਿਕੋਜ਼ ਕੁਰਾਨ ਵਾਜ਼ ਰਿਟਨ ਇਨ ਅਰੇਬਿਕ ਸੋ ਗੋਡ ਸਪੋਕ ਇਨ ਅਰੇਬਿਕ ਤੇ ਜੇ ਕਿਸੇ ਹਿੰਦੂ ਵੀਰ ਕੋਲੋਂ ਪੁੱਛਦੇ ਹਾਂ ਵਟ ਇਜ਼ ਦ ਲੈਂਗੁਏਜ ਆਫ ਗੋਡ ਉਹ ਕਹਿੰਦੇ ਜੀ ਸੰਸਕ੍ਰਿਤ ਬਿਕੋਜ਼ ਦ ਵੇਦਾਸ ਐਂਡ ਦ ਅਦਰ ਸਕ੍ਰਿਪਚਰਸ ਵਰ ਰਿਟਨ ਇਨ ਸੰਸਕ੍ਰਿਤ ਬਟ ਵੈਨ ਵੀ ਆਸਕ ਆਵਰ ਗੁਰੂ ਨਾਨਕ ਸਾਹਿਬ ਵਟ ਇਜ਼ ਦ ਲੈਂਗੁਏਜ ਆਫ ਗੋਡ ਉਹ ਕਹਿੰਦੇ ਨੇ ਲੈਂਗੁਏਜ ਆਫ ਗੋਡ ਇਜ਼ ਲਵ ਪਾਖਿਆ ਪਾਖਿਆ ਮੀਨਸ ਲੈਂਗੁਏਜ ਪਾਓ ਅਪਾਰ ਪਾਓ ਮੀਨਸ ਲਵ ਉਹਦੀ ਬੋਲੀ ਜਿਹੜੀ ਹੈਗੀ ਆ ਪਿਆਰ ਦੀ ਹੈਗੀ ਆ ਔਰ ਇਹ ਐਸੀ ਬੋਲੀ ਆ ਜਿਹਨੂੰ ਗੂੰਗਾ ਵੀ ਬੋਲ ਸਕਦਾ ਆ ਜਿਹਨੂੰ ਬਹਿਰਾ ਵੀ ਸੁਣ ਸਕਦਾ ਆ ਜਿਹਨੂੰ ਇੱਕ ਪਸ਼ੂ ਵੀ ਸਮਝਦਾ ਹੈ ਇੱਕ ਪੰਛੀ ਵੀ ਸਮਝਦਾ ਹੈ ਇੱਕ ਛੋਟੇ ਛੋਟੇ ਬੱਚੇ ਵੀ ਸਮਝਦੇ ਹਰ ਐਵਰੀਬਡੀ ਅੰਡਰਸਟੈਂਡ ਦ ਲੈਂਗੁਏਜ ਆਫ ਲਵ ਸੋ ਭਾਖਿਆ ਪਾਓ ਅਪਾਰ ਬਸ ਉਹਦੇ ਵਿੱਚ ਲਵ ਦੇ ਵਿੱਚ ਹੀ ਤੁਸੀਂ ਆਪਣੀ ਜ਼ਿੰਦਗੀ ਤੁਹਾਨੂੰ ਲਵ ਹੋਇਆ ਗੁਰੂ ਦੀ ਹਜ਼ੂਰੀ ਦੇ ਵਿੱਚ ਬਸ ਇਹ ਪਿਆਰ ਜਿਹੜਾ ਹੈਗਾ ਇਹ ਚੜ੍ਹਦੀ ਕਲਾ ਵਿੱਚ ਵੱਧਦਾ ਰਹੇ ਹੋਰ ਵੱਧਦਾ ਰਹੇ ਹੋਰ ਵੱਧਦਾ ਰਹੇ ਅਤੇ ਪਿਆਰ ਜਿਹੜਾ ਹੈਗਾ ਚਾਰ ਸ਼ਰਤਾਂ ਦੇ ਉੱਤੇ ਚੱਲਦਾ ਚਾਰ ਚੀਜ਼ਾਂ ਤੁਸੀਂ ਧਿਆਨ ਰੱਖਣੀਆਂ ਪਿਆਰ ਦੇ ਵਿੱਚ ਜਿਹਨੂੰ ਅਸੀਂ ਪ੍ਰੇਮ ਕਹਿ ਦਿੰਦੇ ਹਾਂ ਪ੍ਰੇਮ ਤੋਂ ਭਾਵ ਹੈਗਾ ਪਰੇ ਮੈਂ ਜਿੱਥੇ ਮੈਂ ਨਹੀਂ ਹੈ ਨਾ ਉੱਥੇ ਪ੍ਰੇਮ ਹੈ ਆਈ ਐਮ ਨਾਟ ਦੇਅਰ ਇਟਸ ਯੂ ਠੀਕ ਹੈ ਪ੍ਰੇਮ ਜਿੱਥੇ ਹੰਕਾਰ ਨਹੀਂ ਹੈ ਈਗੋ ਨਹੀਂ ਹੈ ਮੈਂ ਹੀ ਮੈਂ ਇਹ ਨਹੀਂ ਕਹਿਣਾ ਕਿ ਲੈ ਜੀ ਮੈਂ ਘਰ 'ਤੇ ਮੈਂ ਸੰਭਾਲਦੀ ਹਾਂ ਉਹ ਕਹਿੰਦੇ ਨਹੀਂ ਪੈਸੇ 'ਤੇ ਮੈਂ ਲੈ ਕੇ ਆਉਂਦਾ ਇਸ ਤਰ੍ਹਾਂ ਨਹੀਂ ਹੈ ਹੰਕਾਰ ਨਹੀਂ ਹੈ ਈਗੋ ਨਹੀਂ ਹੈ ਨਾ ਇੱਕ ਦੂਜੇ ਪ੍ਰਤੀ ਨਾ ਫੈਮਿਲੀ ਦੇ ਪ੍ਰਤੀ ਅਤੇ ਨਾ ਹੀ ਗੁਰੂ ਦੇ ਪ੍ਰਤੀ ਅਤੇ ਨਾ ਹੀ ਅਕਾਲ ਪੁਰਖ ਦੇ ਪ੍ਰਤੀ ਦੂਸਰਾ ਪਿਆਰ ਦੀ ਕੀ ਨਿਸ਼ਾਨੀ ਹੈ ਦੂਜੀ ਪਿਆਰ ਦੀ ਨਿਸ਼ਾਨੀ ਹੈ ਕਿ ਲਾਲਚ ਨਹੀਂ ਹੈ ਗਰੀਡ ਨਹੀਂ ਹੈ ਨੋ ਕੰਡੀਸ਼ਨ ਇਨ ਲਵ ਕਿਉਂਕਿ ਜਿੱਥੇ ਲਾਲਚ ਆ ਜਾਊਗਾ ਕਿਉਂਕਿ ਇਹ ਪੈਸੇ ਕਮਾ ਕੇ ਲੈ ਕੇ ਆਉਂਦਾ ਦੈਟਸ ਵਾਈ ਆਈ ਲਵ ਹਿਮ ਵਟ ਇਫ ਹੀ ਲੂਜ਼ਿਸ ਦ ਜੋਬ ਵਟ ਸਮਥਿੰਗ ਹੈਪਨਸ ਫਿਰ ਪਿਆਰ ਕੀ ਖਤਮ ਹੋ ਜਾਊਗਾ ਅਤੇ ਜੇ ਕਹੋਗੇ ਤਾਂ ਜੇ ਮੇਰੇ ਬੱਚੇ ਨੂੰ ਸੰਭਾਲਦੀ ਹੈ ਘਰ ਸੰਭਾਲਦੀ ਹੈ ਅਤੇ ਤਾਂ ਕਰਕੇ ਪਿਆਰ ਆ ਫਿਰ ਜੇ ਬਿਮਾਰ ਹੋ ਜਾਵੇ ਫਿਰ ਕੀ ਘਰ ਨਹੀਂ ਸੰਭਾਲਿਆ ਜਾਊਗਾ ਅਤੇ ਜੇ ਇਸੇ ਤਰ੍ਹਾਂ ਹੀ ਕੋਈ ਵੀ ਚੀਜ਼ ਅਸੀਂ ਗੁਰੂ ਦੇ ਨਾਲ ਪਿਆਰ ਕਰਦੇ ਹਾਂ ਕਿਉਂਕਿ ਗੁਰੂ ਸਾਨੂੰ ਚੀਜ਼ਾਂ ਦਿੰਦਾ ਆ ਗੁਰੂ ਨੇ ਬਿਜ਼ਨਸ ਦਿੱਤਾ ਸੀ ਗੁਰੂ ਨੇ ਆਹ ਚੀਜ਼ਾਂ ਦਿੱਤੀਆਂ ਜੇ ਨਾ ਚਲਾ ਜਾਊਗਾ ਤਾਂ ਕਿ ਗੁਰੂ ਨਾਲ ਸਾਡਾ ਪਿਆਰ ਖਤਮ ਹੋ ਜਾਣਾ ਚਾਹੀਦਾ ਅਨਕੰਡੀਸ਼ਨਲ ਲਵ ਪਿਆਰ ਦੇ ਵਿੱਚ ਲੱਭ ਨਹੀਂ ਹੋਣਾ ਚਾਹੀਦਾ ਲੋਭ ਨਹੀਂ ਹੋਣਾ ਚਾਹੀਦਾ ਗਰੀਡ ਨਹੀਂ ਹੋਣੀ ਚਾਹੀਦੀ ਫਰੀਦਾ ਜਾਂ ਲੱਭ ਤਾਂ ਨੇਹ ਕਿਆ ਲੱਭ ਤਾਂ ਕੂੜਾ ਨੇ ਪਿਆਰ ਸੱਚਾ ਕਰਨਾ ਹੈ ਠੀਕ ਹੈ ਸੋ ਹੰਕਾਰ ਨਹੀਂ ਲਾਲਚ ਨਹੀਂ ਤੀਸਰੀ ਚੀਜ਼ ਹੀ ਹੈਗੀ ਕਿ ਲਵ ਇਜ਼ ਟਰਾਂਸਪੇਰੈਂਟ ਲੁਕਾ ਛੁਪਾ ਨਹੀਂ ਚਾਹੀਦਾ ਇੱਕ ਕਿਸੇ ਪਾਸੋਂ ਕਿ ਆਹ ਮੇਰਾ ਅਕਾਊਂਟ ਹੈ ਆਹ ਮੇਰਾ ਸੈੱਲਫੋਨ ਹੈ ਇਹ ਮੈਂ ਸੈੱਲਫੋਨ ਦਾ ਪਾਸਵਰਡ ਨਹੀਂ ਦੇਣਾ ਉਹਨੂੰ ਉਹ ਮੇਰਾ ਕਿਤੇ ਸੈੱਲਫੋਨ ਨਾ ਦੇਖ ਲਏ ਮੇਰੇ ਮੈਸੇਜਿਸ ਨਾ ਪੜ੍ਹ ਲਏ ਇੱਦਾਂ ਦੀ ਕੋਈ ਗੱਲ ਨਹੀਂ ਟਰਾਂਸਪੇਰੈਂਸੀ ਸਾਡੀ ਲਾਈਫ ਦੇ ਵਿੱਚ ਹੋਣੀ ਚਾਹੀਦੀ ਹੈ ਤਨ ਫਿਰ ਇਹ ਨਾ ਆਖੀਏ ਬਹਿਨ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਤਨ ਫਿਰ ਕਹੀਏ ਸੋਏ ਦੋ ਸਰੀਰ ਨੇ ਪਰ ਜਿੰਦ ਤੇ ਇੱਕ ਹੀ ਹੈ ਨਾ ਤਾਂ ਚੌਥੀ ਚੀਜ਼ ਪਿਆਰੇ ਬੱਚੇ ਹੈਗਾ ਤਿਆਗ ਸਰੰਡਰ ਆਪਣੇ ਪਿਆਰ ਅੱਗੇ ਇੱਕ ਦੂਜੇ ਅੱਗੇ ਜਿਸ ਪਿਆਰੇ ਸੀ ਉਹਨੇ ਤਿਸ ਅੱਗੇ ਮਰ ਚੱਲੀਏ ਤ੍ਰਿਗ ਜੀਵਨ ਸੰਸਾਰ ਤਾਂ ਕਿ ਪਾਛੇ ਜੀਵਨਾ ਭਾਵੇਂ ਇਹ ਸਾਰੀਆਂ ਅਧਿਆਤਮਿਕ ਗੱਲਾਂ ਨੇ ਪਰ ਅਧਿਆਤਮਿਕ ਗੱਲਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਪ੍ਰੈਕਟੀਕਲ ਰੂਪ ਦੇ ਵਿੱਚ ਲੈ ਕੇ ਆਉਣਾ ਤਿਆਗ ਕਰਨਾ ਹੈ ਅਸੀਂ ਅਤੇ ਤਿਆਗ ਕੀਤਾ ਸਾਡੇ ਗੁਰੂ ਕੇ ਸਿੱਖਾਂ ਨੇ ਜਦੋਂ ਜ਼ਕਰੀਆ ਖਾਨ ਨੇ ਇੱਕ ਚਿੱਠੀ ਲਿਖੀ ਸੀਗੀ ਸਿੱਖਾਂ ਨੂੰ ਵੀ ਸਿੱਖੋ ਕੀ ਖੱਟਿਆ ਤੁਸੀਂ ਆਪਣੇ ਬਜ਼ੁਰਗਾਂ ਨੂੰ ਮਰਵਾਇਆ ਤੁਸੀਂ ਔਰਤਾਂ ਨੂੰ ਮਰਵਾਇਆ ਬੱਚਿਆਂ ਨੂੰ ਮਰਵਾਇਆ ਆਪ ਕਿੱਥੇ ਜੰਗਲਾਂ 'ਚ ਘੁੰਮਦੇ ਫਿਰਦੇ ਹੋ ਤੁਹਾਡਾ ਇੰਨਾ ਜਾ ਰਿਹਾ ਛੱਡੋ ਤੁਸੀਂ ਗੁਰੂ ਦਾ ਪਿਆਰ ਸਾਡੇ ਕੋਲ ਆਓ ਅਸੀਂ ਤੁਹਾਡੀ ਜ਼ਮੀਨਾਂ ਵਾਪਸ ਦਿੰਦੇ ਹਾਂ ਘਰ ਵਾਪਸ ਦਿੰਦੇ ਹਾਂ ਵੀ ਵਿਲ ਗਿਵ ਯੂ ਐਵਰੀਥਿੰਗ ਦੈਟ ਯੂ ਨੀਡ ਇਨ ਯੋਰ ਲਾਈਫ ਐਂਡ ਲਿਵ ਯੂਰ ਲਾਈਫ ਹੈਪੀਲੀ ਕੀ ਕਰਨਾ ਗੁਰੂ ਨੂੰ ਤੁਸੀਂ ਕਹਿੰਦੇ ਉਹ ਜ਼ਕ ਫਿਰ ਉਹਨਾਂ ਨੇ ਜਵਾਬ ਦਿੱਤਾ ਸੀਗਾ ਸਿੱਖਾਂ ਨੇ ਉਹ ਜ਼ਕਰੀਆ ਖਾਨ ਤੈਨੂੰ ਕੀ ਪਤਾ ਗੁਰੂ ਦਾ ਪਿਆਰ ਕੀ ਹੁੰਦਾ ਤੈਨੂੰ ਕੀ ਪਤਾ ਗੁਰੂ ਨੇ ਸਾਡੇ ਵਾਸਤੇ ਕੀ ਕੀਤਾ ਸਾਡੇ ਵਾਸਤੇ ਉਹਨਾਂ ਨੇ ਆਪਣਾ ਮਹਿਲ ਮਾੜੀਆਂ ਆਰਾਮ ਸਿੱਖ ਪਰਿਵਾਰ ਸਭ ਕੁਛ ਤਿਆਗ ਦਿੱਤਾ ਸਾਡੇ ਵਾਸਤੇ ਅਤੇ ਅਸੀਂ ਗੁਰੂ ਨੂੰ ਅਤੇ ਪਿਆਰ ਨੂੰ ਛੱਡ ਕੇ ਆਪਣੀਆਂ ਪਰਿਵਾਰਾਂ ਬਚਾਉਂਦੇ ਰਹੀਏ ਇਹ ਨਹੀਂ ਹੋ ਸਕਦਾ ਹਮ ਗੁਰ ਕਾਰਨ ਕੁਲੇ ਗਵਾਈ ਸਾਡੇ ਕਾਰਨ ਤਾਂ ਗੁਰੂ ਨੇ ਕੁੱਲ ਗਵਾ ਦਿੱਤੀ ਸੀਗੀ ਹਮ ਕੁੱਲ ਰੱਖ ਕਵਨ ਵਡਾਈ ਅਸੀਂ ਆਪਣੀ ਜਨਰੇਸ਼ਨ ਬਚਾ ਲਈਏ ਤੂੰ ਜੋ ਕਰਨਾ ਕਰ ਤੁਸੀਂ ਸਿੱਖੀ ਤੋਂ ਡੋਲਣਾ ਨਹੀਂ ਅਸੀਂ ਠੀਕ ਹੈ ਸੋ ਤਿਆਗ ਜਿਹੜਾ ਹੈਗਾ ਨਾ ਇਹ ਚੀਜ਼ ਹਮੇਸ਼ਾ ਰਹਿਣੀ ਹੈ ਗਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਨੇ ਚੱਲਾਂ ਤਾਂ ਪਿੱਛੇ ਕੰਬਲੀ ਰਾਹਾਂ ਤਾਂ ਟੁੱਟੇ ਨੇ ਜੇ ਮਿਲਣ ਜਾਣਾ ਆਪਣੇ ਪਿਆਰੇ ਨੂੰ ਸਟੋਰਮ ਆਇਆ ਹੋਇਆ, ਮੇਰੇ ਯੂਨੀਫਾਰਮ ਨਵੀਂ ਹੈ, ਕੰਬਲੀ ਨਵੀਂ ਹੈ, ਜੇ ਮੈਂ ਜਾਂਦਾ ਤਾਂ ਬੈੱਟ ਹੋ ਜਾਂਦੀ ਹੈ ਅਤੇ ਨਹੀਂ ਜਾਂਦੀ ਤਾਂ ਪੈਰ ਟੁੱਟਦਾ ਹੈ। ਪਰ ਫਿਰ ਫਰੀਦ ਸਾਹਿਬ ਨੇ ਕਿਹਾ ਕਿ ਪਿੱਜੋ ਸਿੱਜੋ ਕੰਬਲੀ ਅੱਲਾ ਵਰਸੇ ਨੇ, ਜਾਏ ਮਿਲਾਂ ਤਿੰਨਾ ਸੱਜਣਾ ਟੁੱਟੋ ਨਾਹੀਂ ਨੇ। ਕੰਬਲੀ ਕੀ ਹੈ? ਸਾਡਾ ਸਰੀਰ ਹੈ, ਸਾਡੇ ਲਗਜ਼ਰੀਜ਼ ਆਫ ਲਾਈਫ ਨੇ, ਇਹ ਜਾਂਦੀਆਂ ਅਤੇ ਜਾਣ ਕੋਈ ਫਰਕ ਨਹੀਂ ਪੈਂਦਾ, ਪਰ ਅਸੀਂ ਗੁਰੂ ਦੇ ਪਿਆਰ, ਇੱਕ ਦੂਜੇ ਦੇ ਨਾਲ ਪਿਆਰ, ਧੂੜੀ ਵਿੱਚ ਲੋੜੰਦੜੀ ਸੋਹਾਂ ਨਾਨਕ ਤੈਂ ਸੈਨਾਲੇ, ਅਸੀਂ ਜੋ ਹੈ ਇਹ ਚਾਰ ਚੀਜ਼ਾਂ ਤੁਸੀਂ ਪਿਆਰ ਦੇ ਵਿੱਚ ਬੱਚਿਓ ਯਾਦ ਰੱਖਣੀਆਂ ਹੈ ਕਿ ਹੰਕਾਰ ਨਹੀਂ, ਇੱਕ ਦੂਜੇ ਪ੍ਰਤੀ, ਇੱਕ ਦੂਜੇ ਦੇ ਫੈਮਿਲੀ ਵਰਦੀ, ਗੁਰੂ ਅੱਗੇ, ਲਾਲਚ ਨਹੀਂ ਇੱਕ ਦੂਜੇ ਦੇ ਨਾਲ, ਅਤੇ ਲੁਕੋ ਛੁਪੋ ਨਹੀਂ। ਅਸੀਂ ਗੁਰੂ ਕੋਲ ਆਉਂਦੇ ਹਾਂ, ਮੈਂ ਅੱਜ ਇੰਨੇ ਪਾਠ ਕੀਤੇ, ਇਹ ਵੀ ਕਹਿਣਾ ਮੈਂ ਇੰਨੇ ਪਾਪ ਵੀ ਕੀਤੇ ਆ, ਇਹ ਵੀ ਗੁਰੂ ਅੱਗੇ ਖੋਲ੍ਹ ਦੇਣੇ ਨੇ। ਅਤੇ ਚੌਥੀ ਚੀਜ਼ ਤਿਆਗ। ਸੋ ਇਹ ਚੀਜ਼ਾਂ ਬੱਚਿਓ ਤੁਸੀਂ ਆਪਣੀ ਜ਼ਿੰਦਗੀ ਵਿੱਚ ਰੱਖਣੀਆਂ। ਅਤੇ ਵੈਸੇ ਤਾਂ ਤੁਸੀਂ ਇੰਨੀਆਂ ਸੋਹਣੀਆਂ ਪਰਿਵਾਰਾਂ ਵਿੱਚ ਆਏ ਹੋ ਅਤੇ ਮੇਰੇ ਦਿਮਾਗ 'ਚ ਇਹ ਵੀ ਪੰਕਤੀ ਆ ਰਹੀ ਸੀ ਵੀ ਦੇਖਿਆ ਆਪ ਬੁਝਾਇਆ, ਆਖ ਬੁਝਾਇਆ, ਸਿਫਤੀ ਸੱਚ ਸਮੇਓ, ਤਿੰਨ ਕੋ ਕਿਆ ਉਪਦੇਸੀਏ ਜਿਨ ਗੁਰੂ ਨਾਨਕ ਦਿਓ। ਤੁਹਾਨੂੰ ਤਾਂ ਗੁਰੂ ਨਾਨਕ ਸਾਹਿਬ ਦੀ ਬਹੁਤ ਬਖਸ਼ੀ ਹੈ ਤੁਹਾਡੇ ਦੋਨਾਂ 'ਤੇ, ਇੱਕ ਐਸੇ ਸੋਹਣੇ ਰੋਲ ਮਾਡਲ ਤੁਸੀਂ ਬਣ ਗਏ ਹੋ, ਔਰ ਬਣਨਾ ਹੈ ਕਿ ਦੂਸਰੇ ਬੱਚੇ ਵੀ ਐਕਸਾਈਟਿਡ ਹੋ ਕੇ ਕਹਿਣ ਵੀ ਅਸੀਂ ਵੀ ਇਸ ਤਰ੍ਹਾਂ ਵਿਆਹ ਵਿੱਚ ਜੀਵਨ ਜੀਣਾ, ਅਸੀਂ ਵੀ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ, ਜਿਹੜੇ ਰੋਲ ਮਾਡਲ ਬਣ ਕੇ ਅਸੀਂ ਸੀਏ, ਸੇਵਾ ਸਿਮਰਨ ਕਰਦੇ ਹੋਏ ਦੋਵਾਂ ਪਰਿਵਾਰਾਂ ਨੂੰ ਆਪਸ 'ਚ ਤੁਸੀਂ ਮੇਲ ਕਰਨਾ ਹੈ, ਔਰ ਗੁਰੂ ਦੀ ਸਿੱਖਿਆ ਅਨੁਸਾਰ ਆਪਣਾ ਜੀਵਨ ਬਿਤਾਉਣਾ। ਸੋ ਕੰਗਰੈਚੁਲੇਸ਼ਨ ਟੂ ਬੋਥ ਆਫ ਯੂ, ਟੂ ਆਲ ਦਾ ਫੈਮਿਲੀ ਮੈਂਬਰਸ ਐਂਡ ਆਲ ਦਾ ਫਰੈਂਡਸ। ਐਲੇ ਤੋਂ ਵੀ ਬਹੁਤ ਸੰਗਤਾਂ ਆਈਆਂ, ਮੈਂ ਵੀ ਸਵੇਰੇ 5 ਵਜੇ ਪਹੁੰਚਿਆ, ਕੋਈ 3 ਵਜੇ ਪਹੁੰਚਿਆ, ਕੋਈ ਹੁਣੇ ਪਹੁੰਚਿਆ, ਕੋਈ ਕਿੱਥੋਂ ਆਇਆ, ਪਿਆਰ ਦੀ ਗੱਲਾਂ ਬੇਟਾ, ਬਸ ਪਿਆਰ ਹੀ ਹੈ, ਪਿਆਰ ਹੀ ਹੈ ਬਸ। ਸਵੇਰੇ ਨਿਤਨੇਮ ਦੀ ਪੰਕਤੀ ਦੇ ਵਿੱਚੋਂ, ਸਵਈਆਂ ਦੇ ਵਿੱਚੋਂ ਭਾਵੇਂ ਇੱਕ ਲਾਈਨ ਯਾਦ ਕਰ ਲਿਆ ਕਰੋ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਆਇਓ, ਬਸ ਪ੍ਰੇਮ ਹੀ ਹੈ, ਰੱਬ ਪ੍ਰੇਮ ਹੀ ਹੈ। ਸੋ ਕੋਂਗਰੈਚੁਲੇਸ਼ਨ ਅਤੇ ਧੰਨਵਾਦ ਭਾਈ ਸਾਹਿਬ ਦਾ। ਭੈਣ ਜੀ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਤੁਸੀਂ ਜਿਹੜੇ ਬੱਚਿਆਂ ਨਾਲ ਕੁਝ ਵਿਚਾਰ ਸਾਂਝੇ ਕਰਨੇ ਹਨ, ਫੁੱਲਾਂ ਦੀ ਖਿਮਾ ਵਾਸਤੇ ਯਾਚਕ ਹਾਂ, ਮੈਂ ਬੇਨਤੀ ਕਰਦਾ ਹਾਂ ਭਾਈ ਸਾਹਿਬ ਜੀ, ਸਰਦਾਰ ਮੱਖਣ ਸਿੰਘ ਜੀ, ਉਹ ਕੁਛ ਵਿਚਾਰ ਆਪ ਜੀ ਦੇ ਨਾਲ ਸਾਂਝੇ ਕਰਨਗੇ ਜੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹਾਂਜੀ, ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਦਾ। ਇਸ ਤੋਂ ਪਹਿਲਾਂ ਗੁਰੂ ਸਾਹਿਬ ਦੀ ਬਖਸ਼ਿਸ਼, ਗੁਰੂ ਘਰ ਦੀ ਜੋ ਮਰਿਆਦਾ ਹੈ, ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਦਵਿੰਦਰ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਸੰਤਾ ਕਲਾਰਾ ਵਾਲਿਆਂ ਨੂੰ, ਉਹ ਬੱਚਿਆਂ ਨੂੰ ਬਖਸ਼ਿਸ਼ ਸਰੋਪਾ ਬਖਸ਼ਿਸ਼ ਦੇਣ। ਇਹ ਤਾਂ ਭਾਈ ਸਾਹਿਬ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਮੱਖਣ ਸਿੰਘ ਜੀ ਆਪ ਜੀ ਨੂੰ ਆਪਣੇ ਵਿਚਾਰ ਸੰਗਤ ਦਾ ਧੰਨਵਾਦ ਕਰਨਗੇ। ਆਪ ਜੀ ਵਾਸਤੇ ਫਿਰ ਬੇਨਤੀ ਹੈ ਦੋਨਾਂ ਪਰਿਵਾਰਾਂ ਵੱਲੋਂ, ਗੁਰੂ ਕਾ ਲੰਗਰ ਤਿਆਰ ਆਪ ਜੀ ਨੇ ਸਾਹਮਣੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਆਓ ਭਾਈ ਸਾਹਿਬ ਪਾਸੋਂ ਆਪਣੇ ਵਿਚਾਰ ਸਰਵਣ ਕਰੋ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਬੱਚਾ ਬੱਚੀ ਦੇ ਆਨੰਦ ਕਾਰਜ ਦੀ ਰਸਮ ਨਿਭਾਉਣ ਵਾਸਤੇ ਇੱਥੇ ਇਕੱਠੇ ਹੋਏ ਹਾਂ। ਮੈਂ ਆਪਦਾ ਅਤੇ ਮੇਰੇ ਭਾਈ ਸਾਹਿਬ ਸਰਦਾਰ ਨਛੱਤਰ ਸਿੰਘ ਸਵਰਗਵਾਸੀ ਉਹਨਾਂ ਦੀ ਪੋਤੀ ਦਾ ਅੱਜ ਆਨੰਦ ਕਾਰਜ ਹੋਇਆ। ਮੈਂ ਉਹਨਾਂ ਵੱਲੋਂ ਆਪਣੀ ਵੱਲੋਂ ਸਾਰੇ ਰਿਸ਼ਤੇਦਾਰਾਂ ਭੈਣ ਭਾਈਆਂ ਵੱਲੋਂ ਆਪ ਸਭ ਦਾ ਬਹੁਤ ਬਹੁਤ ਧੰਨਵਾਦੀ ਹਾਂ। ਮੈਂ ਥੋੜ੍ਹਾ ਜਿਹਾ ਪਿਛੋਕੜ ਦੱਸਣਾ ਇਸ ਪਰਿਵਾਰ ਦਾ। ਇਹ ਸਾਡੇ ਚੌਹਾਨ ਪਰਿਵਾਰ ਦੀ ਪੋਤੀ ਜਿਹਨਾਂ ਦਾ ਅੱਜ ਆਨੰਦ ਕਾਰਜ ਹੋਇਆ। ਸਾਡਾ ਪਿੰਡ ਪਾਕਿਸਤਾਨ ਦੇ ਵਿੱਚ ਬੁੱਢੀ ਪਿੰਡ ਨੰਗਲ ਡਿਸਟ੍ਰਿਕਟ ਲੈਲਪੁਰ ਤਹਿਸੀਲ ਟੋਬਾ ਟੇਕ ਸਿੰਘ ਅੰਡਰ ਪਾਰਟੀਸ਼ਨ ਏ ਪਰਿਵਾਰ ਬੁੱਢੀ ਪਿੰਡ ਨੰਗਲ ਡਿਸਟ੍ਰਿਕਟ ਹੁਸ਼ਿਆਰਪੁਰ ਵਿੱਚ ਅਸੀਂ ਆ ਕੇ ਸਾਨੂੰ ਮੌਜੂਦਾ ਜ਼ਮੀਨ ਅਲਾਟ ਹੋਈ। ਉਸ ਤੋਂ ਬਾਅਦ ਮੇਰੇ ਭਾਈ ਸਾਹਿਬ ਸਰਦਾਰ ਨਛੱਤਰ ਸੋਹਣੀ ਸਵਰਗਵਾਸੀ ਕਹਿੰਦੀ 15-16 ਸਾਲ ਗੁਰੂ ਘਰ ਟਰਬੀਆਣਾ ਯੂਨੀਵਰਸਿਟੀ ਵਿਖੇ ਪ੍ਰਧਾਨਗੀ ਦੀ ਜੋਬ ਗੁਰੂ ਘਰ ਦੇ ਲਿਖੇ ਸੱਚੇ ਪਾਤਸ਼ਾਹ ਦੇ ਨਾਲ ਲਾਈ। ਇਸ ਪਰਿਵਾਰ ਨੇ ਬੜੀਆਂ ਤਰੱਕੀਆਂ ਕੀਤੀਆਂ। ਇਹ ਸਾਡਾ ਬੱਚਾ, ਮੇਰਾ ਭਤੀਜਾ, ਉਹਨਾਂ ਦਾ ਲੜਕਾ ਅਤੇ ਹੋਰ ਇਹ ਸਾਰਾ ਪਰਿਵਾਰ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ। ਬਹੁਤ ਬਹੁਤ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਸਾਰਿਆਂ ਪਰਿਵਾਰਾਂ ਨੇ ਇਸ ਇਲਾਕੇ ਵਿੱਚ ਰਹਿੰਦਿਆਂ ਹੋਇਆਂ ਵੀ ਸਾਨੂੰ ਇੱਥੇ ਬੜਾ ਉਤਸ਼ਾਹ ਦਿੱਤਾ। ਮੈਂ ਫਿਰ ਦੁਬਾਰਾ ਤੁਹਾਡੇ ਪਰਿਵਾਰ ਦਾ, ਬਹੁਤ ਬਹੁਤ ਸਾਰਿਆਂ ਰਿਸ਼ਤੇਦਾਰਾਂ ਭੈਣ ਭਾਈਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਹੀ ਸੰਪੂਰਨਤਾ ਹੈ ਜੀ, ਅਤੇ ਗੁਰੂ ਘਰ ਦੀ ਮਰਿਆਦਾ ਹੈ, ਬੱਚਿਆਂ ਨੂੰ ਇੱਥੇ ਸ਼ਗਨ ਨਹੀਂ ਪੈਂਦਾ, ਸਿਰ ਦੇ ਉੱਤੇ ਸਲਵਾਰ ਨਹੀਂ ਕਰਨੇ, ਆਪ ਜੀ ਬਾਹਰ ਜਾ ਕੇ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਵਾਹਿਗੁਰੂ ਆਵਾਜ਼ ਦਈਏ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਦਰਬਾਰ ਦੇ ਵਿੱਚੋਂ ਆਪਾਂ ਲੰਗਰ ਪ੍ਰਸ਼ਾਦਾ ਬਾਹਰ ਜਾ ਕੇ ਛਕੀਏ ਇੱਥੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਹੁਣ ਭੋਗ ਪਾਏ ਜਾਣੇ ਆ ਸਮੂਹ ਸੰਗਤਾਂ ਦੇ ਚਰਨਾਂ 'ਚ ਦੁਬਾਰਾ ਬੇਨਤੀ ਕੀਤੀ ਜਾਂਦੀ ਆ ਕਿ ਆਪਾਂ ਦਰਬਾਰ ਦੇ ਵਿੱਚੋਂ ਲੰਗਰ ਪ੍ਰਸ਼ਾਦਾ ਜਾ ਕੇ ਛਕੀਏ ਇੱਥੇ ਹੁਣ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਭੋਗ ਪੈਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਬੇਨਤੀ ਆਪ ਜੀ ਕਿਰਪਾ ਕਰੋ ਬਾਹਰ ਗੁਰੂ ਕਾ ਲੰਗਰ ਤਿਆਰ ਆ ਆਪ ਛਕੋ ਇੱਥੇ ਹੁਣ ਇੱਕ ਨਵਾਂ ਪ੍ਰੋਗਰਾਮ ਪ੍ਰਾਰੰਭ ਹੋਣਾ ਹੈ ਫਿਰ ਬੇਨਤੀ ਕਰਾਂ ਸਾਰੀ ਸੰਗਤਾਂ ਨੂੰ ਜੀ ਆਪ ਜੀ ਗੁਰੂ ਦਰਬਾਰ 'ਚੋਂ ਬਾਹਰ ਜਾ ਕੇ ਗੱਲਾਂ ਕਰ ਸਕਦੇ ਹੋ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਨਾਮਾ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਆਕਾਰਥ ਕੀਨਾ।

ਤੇ ਉਧਾਰ ਜਿਉ ਸੁਪਨਾ ਯਰ ਪੇਖਣਾ ਐਸੇ ਜਗ ਕੋ ਜਾਨ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਨਿਸ ਦਿਨ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤਾ ਕੂਟਣ ਮੈਂ ਨਾਨਕ ਕੋ ਨਾਰਾਇਣ ਜੈ ਚੀਤ ਜੈਸੇ ਜਲ ਤੇ ਬੁਧ ਬੁਧਾ ਉਪਜੈ ਬਿਨ ਸੈ ਨੀਤ ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ ਪ੍ਰਾਨੀ ਕਛੂ ਨਾ ਚੇਤਈ ਮਦ ਮਾਇਆ ਕੈ ਅੰਧ ਕਹੋ ਨਾਨਕ ਬਿਨ ਹਰ ਭਜਨ ਪਰਤ ਤਾਹੀ ਜਮ ਫੰਦ ਜੋ

ਜਾਂਦਾ। ਸੁਖ ਮੈਂ ਬਹੁ ਸੰਗੀ ਪਾਏ, ਦੁੱਖ ਮੈਂ ਸੰਗ ਨਾ ਕੋਏ, ਕਹੋ ਨਾਨਕ ਹਰ ਭਜ ਮਨ ਅੰਤ ਸਹਾਈ ਹੋਏ। ਜਨਮ ਜਨਮ

ਨਿਸ਼ਾਨ ਹਰ ਰੰਗ ਗੁਰ ਭਾਵੈ ਪਿੰਡ ਬਦਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ ਹਰ ਭਾਇਆ ਸਤਿਗੁਰ ਬੋਲਿਆ ਮਿਲਿਆ ਪੁਰਖ ਸੁਜਾਨ ਜੀਓ ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਓ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਅਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ ਵਾਹਿਗੁਰੂ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ। ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸੁਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁੱਖ ਜਾਏ, ਤੀਗ ਬਹਾਦਰ ਸਿਮਰਿਆ ਘਰ ਨਾਉਣ ਦਿਆਵੇ ਧਾਏ, ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਇ, ਦਸਮ ਪਾਤਸ਼ਾਹ ਕੀ ਜਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਰ ਦਾ ਧਿਆਨਤਰ ਖਾਲਸਾ ਜੀ ਸਾਹਿਬ। ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦਿਗ ਚਲਾਈ ਤੇਗ ਵਾਹੀ ਦਿਗ ਸੁਣ ਕੇ ਅਨਡਿੱਠ ਕੀਤਾ, ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨਤਰ ਖਾਲਸਾ ਜੀ ਸਾਹਿਬ। ਬੋਲੋ ਜੀ। ਜਿੰਨਾ ਸਿੰਘਾਂ ਸਿੰਘਣੀਆਂ ਧਰਮੇ ਸੀ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੋਹਾਈਆਂ ਚੜਖੜੀਆਂ ਤੇ ਚੜਿਆਰਿਆਂ ਨਾਲ ਚੁਰਵਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਦਕੇਸਾਂ ਸਵਾਸਾਂ ਸੰਗ ਨਿਭਾਇਆ, ਤਿੰਨਾਂ ਸਮੂਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਦੀ ਪਵਿੱਤਰ ਕਮਾਈ ਦਾ ਧਿਆਨਤਰ ਖਾਲਸਾ ਜੀ ਸਾਹਿਬ। ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨਤਰ ਖਾਲਸਾ ਜੀ ਸਾਹਿਬ। ਬੋਲੋ ਜੀ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ, ਚੇਤੇ ਆਵਣ ਕਾ ਸਦਕਾ ਸਰਬ ਸੁੱਖ ਹੋਵੇ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਹਾ, ਦਿਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸੁਹਾਏ, ਖਾਲਸਾ ਜੀ ਕੇ ਬੋਲਬਾਲੇ। ਬੋਲੋ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹੁ ਦਾਨ, ਭਰੋਸਾ ਦਾਨ, ਦਾਨਾ ਕੇ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ, ਧਰਮ ਕਾ ਜੈਕਾਰ। ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਾਤੇ ਰਾਖੇ, ਆ ਵਾਹਿਗੁਰੂ ਹੈ ਆਪਣੇ ਪੰਥ ਦੇ ਸਦਾ ਸੁਹਾਈ ਦਤਾਰ ਜੀ, ਉਹ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਆਪ ਜੀ ਦੇ ਪੰਥ ਖਾਲਸਾ ਜੀ ਨੂੰ ਵਿਛੋੜਿਆ ਗਿਆ, ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ ਸਤਿਗੁਰੂ, ਨਿਤਾਣਿਓ ਕੇ ਤਾਣ, ਨਿਓਟਿਓ ਕੀ ਓਟ, ਨਿਆਸਰਿਓ ਕੇ ਆਸਰਾ, ਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ, ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ ਪਾ ਸਮੂਹ ਸਾਧ ਸੰਗਤ ਦੀ ਅਰਦਾਸ ਬੇਨਤੀ ਜੋਦੜੀ ਹੈ। ਆਪ ਜੀ ਦੀ ਗੁਰਬਾਣੀ ਦਾ ਮੁੱਖ ਵਾਕ ਹੈ, ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਏ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਹਾਂਵਾਕਾਂ ਅਨੁਸਾਰ। ਆਪ ਜੀ ਦੇ ਦਰ ਘਰ ਦੇ ਸੇਵਕ ਖੁਸ਼ਹਾਲ ਸਿੰਘ ਜੀ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਜਿੰਨੀ ਆਰਜੂ ਦਿੱਤੀ, ਜਿੰਨੀ ਅਹੁਦ ਬਖਸ਼ਿਸ਼ ਕੀਤੀ, ਉਨੀ ਪੂਰੀ ਕਰਦੇ ਹੋਏ ਸਮਾਤ ਲੋਕ ਤੋਂ ਕਾਲ ਚਲਾਣਾ ਕਰ ਗਏ, ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸੱਚੇ ਪਾਤਸ਼ਾਹ ਜੀ, ਉਹਨਾਂ ਦੀ ਰੂਹ ਦੀ ਸ਼ਾਂਤੀ ਕਲਿਆਣ ਵਾਸਤੇ, ਉਹਨਾਂ ਦੇ ਭਲੇ ਵਾਸਤੇ, ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਆਪ ਜੀ ਦੇ ਦਰ ਤੇ ਧੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ ਦੇ ਸਹਿਜ ਪਾਠ ਆਰੰਭ ਹੋਏ ਸਨ, ਇਸ ਵੇਲੇ ਆਪ ਜੀ ਨੇ ਕਿਰਪਾ ਕੀਤੀ, ਆਪ ਜੀ ਦੀ ਗੁਰਬਾਣੀ ਦੇ ਸੰਪੂਰਨ ਭੋਗ ਪਾਏ ਗਏ, ਆਪ ਜੀ ਦੀ ਹਜ਼ੂਰ ਆਪ ਜੀ ਦੀ ਹਜ਼ੂਰੀ ਵਿੱਚ ਸੱਚੇ ਪਾਤਸ਼ਾਹ ਜੀ ਕੀਰਤਨ ਹੋਇਆ, ਆਪ ਜੀ ਦੀ ਗੁਰਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਹਾਜ਼ਰੀ ਭਰਦਿਆਂ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਣੇ, ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਵਿਛੜੀ ਰੂਹ ਨੂੰ ਬਖਸ਼ ਕੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਵਿਛੜੀ ਰੂਹ ਦਾ ਭਲਾ ਕਰਨਾ, ਪਿੱਛੇ ਪਰਿਵਾਰ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣਾ, ਘਰ ਪਰਿਵਾਰ ਵਿੱਚ ਸੁੱਖ ਸ਼ਾਂਤੀ ਦੀ ਦਾਤ ਆਪਸੀ ਮਿਲ ਮਿਲਾਪ ਪਿਆਰ ਬਖਸ਼ਿਸ਼ ਕਰਨਾ। ਸੱਚੇ ਪਾਤਸ਼ਾਹ ਜੀ ਆਪ ਜੀ ਦੀ ਹਜ਼ੂਰੀ ਵਿੱਚ 6 ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਹੋਈਆਂ ਭੁੱਲਾਂ ਬਖਸ਼ ਲੈਣੀਆਂ, ਦਰ ਆਈ ਸੰਗਤ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨੀ, ਦਰ 'ਤੇ ਤਿਲ ਫੁੱਲ ਪਟਾਵਾਂ ਸਵਾਵਾਂ ਲੇਖੇ ਲਾਉਣੀਆਂ, ਪਰਿਵਾਰ ਦੀ ਸੇਵਾ ਸਫਲ ਕਰਨੀ। ਸੱਚੇ ਪਾਤਸ਼ਾਹ ਜੀ ਆਪ ਜੀ ਦੀ ਹਜ਼ੂਰੀ ਵਿੱਚ ਸੇਵਕ ਪਰਿਵਾਰ ਵੱਲੋਂ ਦਸਾਂ ਨਵਾਂ ਦੀ ਕਿਰਤ ਕਮਾਈ 'ਚੋਂ ਅੰਮ੍ਰਿਤਮਈ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਆਪ ਜੀ ਕੇ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਿਰਪਾ ਕਰੋ, ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਦਰੋ ਨਦਰ ਨਿਹਾਲ ਕਰੋ ਆਪ ਜੀ ਦੇ ਦਰ 'ਤੇ, ਜੋ ਜੀ ਆਵੇ ਸੋ ਰਾਜੀ ਜਾਵੇ, ਸੁੱਖ ਹੋਵੇ ਨਾਮ 'ਚ ਤਾਵੇ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਬਹਿ ਚਲਾਇਓ ਪੰਥ।

ਵਾਹਿਗੁਰੂ ਸਾਹਿਬ ਜੀਓ, ਜੋ ਦਿਨ ਆਵੇ ਸੋ ਦਿਨ ਜਾਹੀ, ਕਰਣਾ ਕੂਚ ਰਹਿਣ ਥਿਰ ਨਾਹੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਹਾਜ਼ਰਾ ਹਜ਼ੂਰ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੱਜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਭਾਗਾਂ ਵਾਲੇ ਜੀਵੋ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਗੁਰਬਾਣੀ ਸਰਵਣ ਕੀਤੀ, ਆਓ ਹੁਣ ਸੁਖਮਣੀ ਸਾਹਿਬ ਜੀ ਦੇ ਜਾਪ ਹੋਣ ਲੱਗੇ, ਗੁਰਬਾਣੀ ਨਾਲ ਜੁੜਨਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੇ ਪਿੰਕ ਕਲਰ ਦਾ ਹੁੰਦਾ ਪੇਪਰ, ਜਿਹਦੇ ਤੇ ਪਿੰਕ ਕਲਰ ਦਾ ਪੇਪਰ ਹੁੰਦਾ, ਆ ਦੇ ਮੈਨੂੰ ਖਿੱਚ ਪੈਂਦੀ ਹੈ ਨਹੀਂ ਭੈਣ, ਠੀਕ ਹੈ ਬਹੁਤ ਸੋਹਣਾ।

0: ਸਿਮਰਨ ਦੁਸ਼ਮਣ ਟਰੈ,
1: ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ,
0: ਪ੍ਰਭ ਕੈ ਸਿਮਰਨ ਅੰਦਰ ਜਾਗੈ,
1: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ,
0: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ,
1: ਪ੍ਰਭ ਕਾ ਸਿਮਰਨ ਸਾਧ ਕੇ ਸੰਗ,
0: ਸਰਨ ਦਾਨ ਨਾਨਕ ਹਰ ਰੰਗ,
1: ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾ

ਕਾਕਾ ਸਿਮਰਨ ਸਭ ਤੇ ਉੱਚਾ ਕਾਕੇ ਸਿਮਰਨ ਤ੍ਰਿਸ਼ਨਾ ਬੁਝੈ ਕਾਕੇ ਸਿਮਰਨ ਨਾਹੀ ਜਮ ਤ੍ਰਾਸਾ ਕਾਕੇ ਸਿਮਰਨ ਮਨ ਕੀ ਮਲ ਜਾਏ ਸਭ ਜੀ ਬਸੇ ਸਾਧ ਕੀ ਰਸਨਾ ਕਾਕੋ ਸਿਮਰੇ ਸੇ ਤਨਵੰਤੇ ਕਾਕੋ ਸਿਮਰੇ ਸੇ ਜਨ ਪ੍ਰਵਾਨ ਕਾਕੋ ਸਿਮਰੇ ਸੇ ਬੇ ਮੋਹਤਾਜੇ ਕਾਕੋ ਸਿਮਰੇ ਸੇ ਸੁਖਵਾਸੀ ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਕਾਕੋ ਸਿਮਰੇ ਸੇ ਪਰ ਉਪਕਾਰੀ ਕਾਕੋ ਸਿਮਰੇ ਸੇ

0: ਸੰਗ ਸਫਲ ਜਨਮ
1: ਸਾਧ ਕੇ ਸੰਗ ਨਹੀਂ ਕਿਛ ਕਾਲ
0: ਦਰਸ਼ਨ ਬੇਟ ਹੋਤ ਨਿਹਾਲ
1: ਸਾਧ ਕੇ ਸੰਗ ਕਲੂਖਤ ਹਰੇ
0: ਸਾਧ ਕੇ ਸੰਗ ਨਰਕ ਪਰ ਹਰੇ
1: ਸਾਧ ਕੇ ਸੰਗ ਯਾਵਾਂ ਸੁਹੇਲਾ
0: ਸਾਧ ਸੰਗ ਬਿਛਰਤ ਹਰ ਵੇਲਾ।

ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪੌਣ ਪਾਣੀ ਬੇਸੰਤਰ ਕਈ ਕੋਟ ਸਜਰ ਸੂ ਨਖਤਰ ਸਭ ਸਮਗਰੀ ਆਪਣੇ ਸੂਤ ਧਾਰੈ।

0: ਸੋਈ ਕਰੇ।
1: ਅਣਜਾਣ ਵਿਖਿਆ ਮੈਂ ਰਚੈ,
0: ਜਾਣਦੇ ਆਪਣੇ ਆਪ ਬਚੈ।
1: ਪਰਮੇ ਭੂਲਾ ਦੇ ਦਿਸਤਾਵੇ,
0: ਮਾਏ ਚਾਰ ਕੁੰਡ ਫਿਰੇ ਆਵੇ।
1: ਕਰ ਕਿਰਪਾ ਜਿਸੇ ਆਪਣੀ ਭਗਤ ਦੇ,
0: ਨਾਨਕ ਦੇ ਜਨ ਨਾਮ ਮਿਲੇ।
1: ਖਿਨ ਮੈਂ ਨੀਚ ਕੀਟ ਕੋ ਰਾਜ,
0: ਪਾਰ ਬ੍ਰਹਮ ਗਰੀਬ ਨਿਵਾਜ।
1: ਜਾ ਕਾ ਦ੍ਰਿਸ਼ਟ ਕਛੂ ਨਾ ਆਵੇ,
0: ਸਤਕਾਲ ਦੇ ਦਿਸ ਪ੍ਰਗਟਾਵੇ।
1: ਜਾ ਕੋ ਆਪਣੀ ਕਰੇ ਬਖਸ਼ੀਸ਼,
0: ਲੇਖਾ ਨਾ ਗਣੇ ਜਗਦੀਸ਼।

0: ਨਿੰਦਕ ਵੀ ਤਰੇ
1: ਸੰਤ ਕੇ ਦੁਖਨ ਤੇ ਮੁਖ ਭਵੇ
0: ਸੰਤਨ ਕੇ ਦੁਖਨ ਕਾਗ ਜੋ ਲਵੇ
1: ਸੰਤਨ ਕੇ ਦੁਖਨ ਤ੍ਰਿਸ਼ਨਾ ਮੈਂ ਜਲੇ ਸੰਤ ਕੇ ਦੁਖਨ ਸਰਪ ਜੋਨ ਪਾਏ
0: ਸੰਤ ਕੇ ਦੁਖਨ ਤ੍ਰਿਤ ਜੋਨ ਕਰ ਪਾਏ
1: ਸੰਤਨ ਕੇ ਦੁਖਨ ਤ੍ਰਿਸ਼ਨਾ ਮੈਂ ਜਲੇ
0: ਸੰਤ ਕੇ ਦੁਖਨ ਸਭ ਕੋ ਛਲੇ
1: ਸੰਤ ਕੇ ਦੁਖਨ ਤੇ ਸਭ ਜਾਏ
0: ਸੰਤ ਕੇ ਦੁਖਨ ਨੀਚ ਨੀਚ ਆਏ
1: ਸੰਤ ਦੁਖੀ ਗਾਥਾ ਕੋ

0: ਨਾਨਕ ਜਾਣੇ ਸੱਚਾ ਸੋਏ,
1: ਸਭ ਕਰ ਤਿਸਕੇ ਉਹ ਕਰਨੇ ਹਾਰ,
0: ਸਦਾ ਸਦਾ ਤਿਸ ਕੋ ਨਮਸਕਾਰ,
1: ਸਭ ਕੀ ਉਸਤਤ ਕਰੋ ਦਿਨ ਰਾਤ,
0: ਸਾਸ ਗਿਰਾਸ
1: ਸਭ ਕੁਝ।

0: ਸੰਗ ਬਿਨ ਸੇ ਸਭ ਸੰਗ
1: ਚਰਨ ਚਲੋ ਮਾਰਗ ਗੋਬਿੰਦ
0: ਨਿੜੇ ਪਾਪ ਜਪੀਏ ਹਰ ਬਿੰਦ
1: ਹਰ ਹਰ ਕਰਮ ਸਰਵਣ ਹਰ ਕਥਾ
0: ਹਰ ਦਰਗਹਿ ਨਾਨਕ ਉਜਲ ਮਥਾ
1: ਬੜਪਾ

0: ਸ਼ਬਦ ਸਤ ਸਤ ਜਦ ਸੁਣਤਾ
1: ਜਨਹਾਰ ਕੋ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਾਪਤ ਹੋਏ
1: ਸਤ ਸਰੂਪ ਹਿਰਦੇ ਜਨਮਾਨਿਆ
0: ਮਰਨ ਕਰਾਵਣ ਤਿੰਨ ਮੂਲ ਪਛਾਣਿਆ
1: ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ
0: ਸਤ ਗਿਆਨ ਤੇ ਸਮਾਨ ਪ੍ਰਗਟਾਇਆ
1: ਤੇ ਨਿਰਭਉ ਹੋਏ ਬਸਾਨਾ
0: ਉਪਜਾ ਤੇ ਸਮਾਏ

0: ਸਤਿਗੁਰੂ ਸਿੱਖੀ ਕਰੇ ਪ੍ਰਿਤਪਾਲ,
1: ਸਿੱਖੀ
0: ਗੁਰ ਦੁਰਮਤ ਮਲ ਹਿਰੇ, ਸਤਿਗੁਰ ਸਿੱਖੇ ਬੰਧਨ ਕੱਟੇ,
1: ਸਿੱਖ ਬੇਕਾਰ ਤੇ ਹਟੇ।

0: ਫਲ ਪਾਏ
1: ਸੰਗ ਨ ਚਾਲਸ ਤੇਰੇ ਧਨਾ
0: ਲਪਟਾਵੇ ਮੂਰਖ ਮਨਾ
1: ਸੁਤ ਮੀਤ ਕੁਟਮ ਵਰਮਨਤਾ
0: ਗੌਤਮ ਕਵਨ ਸੁਨਾਥਾ
1: ਰਾਜ ਰੰਗ ਮਾਇਆ ਵਿਸਥਾਰ
0: ਕਹੋ ਕਵਨ ਛੁਟਕਾਰ
1: ਅਸ ਹਸਤੀ ਰਥ ਸਵਾਰੀ
0: ਝੂਟਾ ਡਾਕ ਝੂਟ ਪਾਸਾਰੀ

0: ਹਰੀ ਨਾਮ ਸਮਾਏ।
1: ਸੋ ਕਿਉਂ ਵਿਸਰੇ ਜੇ ਘਾਲ ਨਾ ਭਾਨੇ,
0: ਸੋ ਕਿਉਂ ਵਿਸਰੇ ਜੇ ਕੀਆ ਜਾਣੇ,
1: ਸੋ ਕਿਉਂ ਵਿਸਰੇ ਜਿਨ ਸਭ ਕੁਛ ਦੀਆ,
0: ਸੋ ਕਿਉਂ ਵਿਸਰੇ ਜੇ ਜੀਵਨ ਜੀਆ,
1: ਸੋ ਕਿਉਂ ਵਿਸਰੇ ਜੇ ਅਗਨ ਮੇ ਰੱਖੇ,
0: ਗੁਰ ਪ੍ਰਸਾਦ ਕਉ ਬਿਰਲਾ ਲਾਖੇ,
1: ਸੋ ਕਿਉਂ ਵਿਸਰੇ ਜੇ ਵਿਖਤੇ ਕੰਡ,
0: ਜਨਮ ਜਨਮ ਕਾ ਟੂਟਾ ਗਾਡੇ।

0: ਉਪੇਖ ਦਰ ਸੁਖ ਹੋਏ
1: ਮਨ ਭਿਕਸੇ
0: ਭਗਤ ਜਨਾ ਕੈ ਮੰਤਨ ਰੰਗ
1: ਬਿਰਲਾ ਕੋ ਪਾਵੇ ਸੰਗ
0: ਏਕ ਬਸ ਦੀਜੇ ਕਰਮਿਆ
1: ਹਰ ਪ੍ਰਸਾਦ ਨਾਮ ਜਪ ਲਿਆ
0: ਤਾਕੀ ਉਪਮਾ ਕਹੀ ਨਾ ਜਾਏ
1: ਨਾਨਕ ਰਿਹਾ ਸਰਬ ਸਮਾਏ
0: ਪ੍ਰਭ ਬਖਸ਼ੰਦ ਦੀਨ ਦਿਆਲ
1: ਛਲ ਸਦਾ ਕਿਰਪਾਲ
0: ਅਨਾਥ ਨਾਥ ਗੋਬਿੰਦ ਗੋਪਾਲ
1: ਸਰਬ ਕਟਾ ਕਰਦ ਪ੍ਰਤਪਾਲ।

0: ਸਤਿਗੁਰ ਭਗਵਾਨ
1: ਸਰਬੇ ਕੁੰਡ ਮੁਕਤ ਮੋਖ ਪਾਏ
0: ਏਕ ਨਿਮਕ ਹਰ ਕੇ ਗੁਣ ਗਾਏ
1: ਅਨਕ ਰਾਜ ਭੋਗ ਵਡਿਆਈ
0: ਹਰ ਕੇ ਨਾਮ ਕੀ ਕਥਾ ਮਨ ਪਾਈ
1: ਬਹੁ ਭੋਜਨ ਕਾਪ ਸੰਗੀਤ
0: ਰਸਨਾ ਜਪਤੀ ਹਰ ਹਰ ਨੀਤ
1: ਭਲੀ ਸੁਗਰਣੀ ਸੋਭਾ

0: ਜਬ ਨਾਥ ਨਿਰੰਜਣ ਗੋਚਰ ਗਾਦੈ ਆਪਣੇ ਆਪ ਆਪ ਹੀ ਚਰਜਾ
1: ਆਪਨ ਰੂਪ ਆਪ ਹੀ ਪਰਜਾ
0: ਜੈ ਨਿਰਮਲ

0: ਕਰਾਵਣ ਤ੍ਰਿਪਤਾਵੇ
1: ਕਰਨ ਕਰਾਵਣ ਕਰਨੇ ਹਾਰ
0: ਨਾਹੀਂ ਕਰਤੇ ਕਾ ਨਾਹੀਂ ਸਮਾਰ
1: ਆਪਣੀ ਸੋਭਾ ਆਪਣ ਸੰਗ ਬਣਾਈ
0: ਕਰਨ ਮਾਏ ਬਾਪ ਮਿਤਰ ਸਤ ਪਾਈ।

0: ਆਈ
1: ਬੋਝ ਪਰਮ ਪਦ ਪਾਈ
0: ਇਸ ਤੇ ਉੱਪਰ ਨਹੀਂ ਵਿਚਾਰ
1: ਜਾਂ ਕੈ ਮਨ ਬਸਿਆ ਨਿਰੰਕਾਰ
0: ਬੰਧਨ ਤੋਰ ਪੈ ਨਿਰਵੈਰ
1: ਪੂਜੇ ਗੁਰ ਕੈ ਪੈ
0: ਇਹ ਲੋਕ ਸੁਖੀਏ ਪਰਲੋਕ ਸੁਹੇਲੇ।

0: ਦੇ ਸਭ ਧਰਮ
1: ਸੰਤਨਾ ਸੁਣੇ ਸ਼ੁਭ ਵਚਨ
0: ਸਰਬ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਏ ਰਹਿਤ
0: ਸੰਤ ਬਚਨ ਸਾਧੂ ਸਭ ਕਹਿਤ
1: ਜੋ ਏ ਸੋਏ ਸੁਖ ਮਾਨੈ
0: ਕਰਨ ਕਰਾਵਣ ਹਰ ਪ੍ਰਭ ਜਾਣੈ
1: ਅੰਤਰ ਵਸੇ ਬਾਰ ਵੀ ਓਹੀ
0: ਨਾਨਕ ਦਰਸ਼ਨ ਦੇ ਸਭ ਓਹੀ
1: ਆਪ ਸਤ ਕੀਆ ਸਭ ਸਤ
0: ਪ੍ਰਾਪਤ ਸਗਲੀ ਉਤਪਾਤ

ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬੀਬੀਆਂ ਵੱਲੋਂ ਸੰਗਤੀ ਰੂਪ ਵਿੱਚ ਸੁਖਮਨੀ ਸਾਹਿਬ ਦੇ ਜਾਪ ਕੀਤੇ, ਜਿਨ੍ਹਾਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਆਪ ਦੇ ਚਰਨਾਂ ਨੂੰ ਪਰਸਦਿਆਂ ਸੁਖਮਨੀ ਸਾਹਿਬ ਦੇ ਜਾਪ ਕੀਤੇ, ਮਨੋਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਪਰਿਵਾਰ ਵਿੱਚ ਸੁੱਖ ਸ਼ਾਂਤੀ ਤੰਦਰੁਸਤੀ ਦੇਹ ਰੁਕਤਾ ਦੀ ਦਾਤ, ਚਰਨਾਂ ਦਾ ਪਿਆਰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਬੱਚਿਆਂ ਨੂੰ ਉੱਚੀ ਵਿੱਦਿਆ ਦਾ ਦਾਨ, ਮਾਤਾ ਪਿਤਾ ਦੇ ਆਗਿਆਕਾਰੀ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਜੀ। ਭਾਈ ਰਵਿੰਦਰ ਸਿੰਘ ਤੇ ਬੇਬੀ ਸੁਖਬੀਰ ਕੌਰ ਵੱਲੋਂ ਆਪਣੀ ਬੇਟੀ ਹਰਲੀਨ ਕੌਰ ਦੇ 21ਵੇਂ ਜਨਮ ਦਿਨ ਦੀ ਖੁਸ਼ੀ ਵਿੱਚ ਸੁਖਮਨੀ ਸਾਹਿਬ ਦੇ ਪਾਠ ਦੀ ਸੇਵਾ ਲਈ ਬੱਚੇ ਹਰਲੀਨ ਕੌਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਤੰਦਰੁਸਤੀ ਦੇਹ ਰੁਕਤਾ ਦੀ ਦਾਤ, ਚਰਨਾਂ ਦਾ ਪਿਆਰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਤੇਰੇ ਚਰਨਾਂ ਨਾਲ ਬਣਾਵੇ ਸਵਾਸਾਂ ਕੇਸਾਂ ਨਾਲ ਸਿੱਖੀ ਪ੍ਰੇਮਾ ਭਗਤੀ ਬਖਸ਼ਿਸ਼ ਕਰਨੀ ਜੀ। ਬੀਬੀ ਰਵੀਨਾ ਕੌਰ ਤੇ ਭਾਈ ਅਮਰਿੰਦਰ ਸਿੰਘ ਵੱਲੋਂ ਉਹਨਾਂ ਦੇ ਘਰ ਹੋਣ ਵਾਲੀ ਬੱਚੀ ਦੀ ਜਨਮ ਦਿਨ ਦੀ ਸਫਲਤਾ ਵਾਸਤੇ, ਹਰ ਪ੍ਰਕਾਰ ਦੀ ਰੱਖਿਆ ਵਾਸਤੇ ਸੁਖਮਨੀ ਸਾਹਿਬ ਦੇ ਜਾਪ ਕਰਾਏ, ਮਨੋਕਾਮਨਾਵਾਂ ਗੁਰਮਤ ਅਨੁਸਾਰ ਕਰਨੀ ਪੂਰੀਆਂ ਕਰਨੀਆਂ, ਬੱਚੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਸੋਹਣੇ ਸੋਹਣੇ ਦਿਨ ਸੁਹਾਵਣੇ ਬਖਸ਼ਿਸ਼ ਕਰਨੇ। ਬੀਬੀ ਬੇਅੰਤ ਕੌਰ ਚੀਮਾ ਵੱਲੋਂ ਬੱਚਿਆਂ ਦੀ ਤੰਦਰੁਸਤੀ, ਘਰ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ ਲਈ ਸੁਖਮਨੀ ਸਾਹਿਬ ਦੇ ਜਾਪ ਕਰਵਾਏ। ਬੀਬੀ ਬੇਅੰਤ ਕੌਰ ਦੇ ਸਮੂਹ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ।

ਦਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਆਪ ਜੀ ਦੀ ਗੁਰਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਗੋਦ ਵਿੱਚ ਬੈਠਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀਆਂ ਖਿਮਾ ਬਖਸ਼ਿਸ਼ ਕਰਨੀਆਂ, ਸਾਰੀ ਸੰਗਤ ਨੂੰ ਸੰਪਿਓ ਰੰਦੇ ਰੁਗਤਾ ਦੀ ਦਾਤ ਚਰਨਾਂ ਦਾ ਪਿਆਰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਪਿਆਰੀ ਸਾਧ ਸੰਗਤ, ਵੱਡਿਆਂ ਭਾਗਾਂ ਵਾਲੇ ਮਾਈ ਭਾਈ ਜਿਨ੍ਹਾਂ ਨੂੰ ਸਮਾਂ ਮਿਲਿਆ ਹੈ ਗੁਰੂ ਕੇ ਚਰਨਾਂ 'ਚ ਬੈਠ ਕੇ ਸਤਿਗੁਰਾਂ ਦੀ ਇਲਾਹੀ ਬਾਣੀ ਸਰਵਣ ਕੀਤੀ ਹੈ, ਸ੍ਰੀ ਸੁਖਮਨੀ ਸਾਹਿਬ ਦੇ ਜਾਪ ਜੋ ਹਰ ਸਨਿਚਰਵਾਰ ਨੂੰ ਆਪ ਸਰਵਣ ਕਰਦੇ ਹੋ, ਸਤਿਗੁਰੂ ਮਿਹਰ ਕਰਨ

ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਅੰਦਰੋਂ ਕਰੋ ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣ। ਪਰਿਵਾਰਾਂ ਨੇ ਸੇਵਾ ਕੀਤੀ ਹੈ ਗੁਰੂ ਘਰ ਦੀ, ਜਿਸ ਆਸ਼ੇ ਨੂੰ ਮੁੱਖ ਰੱਖ ਕੇ ਸੇਵਾ ਕੀਤੀ ਹੈ, ਸਤਿਗੁਰੂ ਕਿਰਪਾ ਕਰੇ। ਅਰਦਾਸ ਬੇਨਤੀ ਹੈ ਗਰੀਬ ਨਵਾਜ਼ ਹਰ ਤਰ੍ਹਾਂ ਕਰਕੇ ਮਨੋਕਾਮਨਾਵਾਂ ਪੂਰੀਆਂ ਕਰਨ। ਆਓ ਹੁਣ ਜੋ ਅਗਲਾ ਪ੍ਰੋਗਰਾਮ ਹੈ, ਜਿਸ ਤਰ੍ਹਾਂ ਆਪ ਸਾਰੇ ਜਾਣਦੇ ਹੋ, ਸਹਿਜ ਪਾਠ ਦਾ ਭੋਗ ਪਾਇਆ ਜਾਵੇਗਾ, ਉਪਰੰਤ ਥੋੜ੍ਹਾ ਸਮਾਂ ਕੀਰਤਨ ਹੋਵੇਗਾ ਅਤੇ ਅਰਦਾਸ ਹੋਵੇਗੀ। ਸਤਿਕਾਰ ਜੋ ਭਾਈ ਗੁਰਦੇਵ ਸਿੰਘ ਜੀ ਪੁਰੇਵਾਲ, ਜਿਨ੍ਹਾਂ ਨੇ ਇਸ ਦੁਨੀਆਂ ਨੂੰ ਛੋੜ ਕੇ ਗੁਰੂ ਕੇ ਚਰਨਾਂ ਵਿੱਚ ਜਾ ਵਰਾਜੇ ਨੇ, ਉਹਨਾਂ ਦੇ ਨਿਮਿੱਤ ਜੋ ਪਾਠ ਹੈ ਉਸ ਦਾ ਭੋਗ ਪਾਇਆ ਜਾਵੇਗਾ। ਸਤਿਗੁਰ ਕਿਰਪਾ ਕਰਨ। ਅਰਦਾਸ ਬੇਨਤੀ ਆਪਾਂ ਸਾਰਿਆਂ ਨੇ ਕਰਨੀ ਹੈ, ਗਰੀਬ ਨਵਾਜ਼ ਮਿਹਰ ਕਰਨੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਆਓ ਸਰਵਣ ਕਰੋ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੱਜਣ ਸੱਚਾ ਪਾਤਸ਼ਾਹ ਸਿਰ ਸਹੰਦ ਸਾਹ ਜਿਸ ਪਾਸ ਬੈਠਿਆ ਸੋਹੀਐ

ਨਾਨਕਾ ਸੱਦੇ ਉੱਠੀ ਜਾਏ ਸੋ ਕਹੋ ਟਲ ਗੁਰ ਸੇਵੀਐ ਐਨ ਸੋ ਸਹਿਜ ਸੋ ਪਾਇ ਦਰਸ਼ਨ ਪਰਸਿਆਂ ਗੁਰੂ ਕੇ ਜਨਮ ਮਰਨ ਦੁਖ ਜਾਇ ਹੋਵੈ ਸਿਵਤ ਖਸਮ ਦੇ ਨੁਰੀ ਅਰਸ਼ੋਂ ਕੁਰਸ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਆਪਾਂ ਸਾਰਿਆਂ ਨੇ ਵਿਛੜੀ ਆਤਮਾ ਲਈ ਅਰਦਾਸ ਕੀਤੀ। ਗੁਰੂ ਸਾਹਿਬ ਭਾਈ ਗੁਰਦੇਵ ਸਿੰਘ ਪੁਰੇਵਾਲ ਜੀ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ, ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਸੋ ਜਿਹੜੇ ਭੈਣ ਭਰਾ ਸਾਰੀ ਸੰਗਤ ਪਰਿਵਾਰ ਦੇ ਨਾਲ ਦੁੱਖ ਵਿੱਚ ਸ਼ਰੀਕ ਹੋਣ ਲਈ ਸ਼ਾਮਿਲ ਹੋਏ ਹੋ, ਪਰਿਵਾਰ ਵੱਲੋਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਗੁਰੂ ਕੇ ਲੰਗਰ ਜਿਨ੍ਹਾਂ ਨੇ ਛਕ ਲਏ ਨੇ ਉਹਨਾਂ ਦਾ ਧੰਨਵਾਦ, ਜਿਨ੍ਹਾਂ ਨੇ ਨਹੀਂ ਛਕਿਆ ਪਰਿਵਾਰ ਨੇ ਬਹੁਤ ਪਿਆਰ ਨਾਲ ਤਿਆਰ ਕੀਤਾ। ਸੋ ਆਪ ਸਭ ਨੇ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਇੱਥੇ ਹੀ ਸਮਾਪਤੀ ਹੈ। ਦੇਖ ਲੈਣ ਉਪਰੰਤ ਅਗਲਾ ਪ੍ਰੋਗਰਾਮ ਫਿਰ ਸ਼ੁਰੂ ਹੋ ਜਾਏਗਾ ਜੀ।

ਸਾਰੇ ਬੋਲ ਕੇ ਜਪੋ ਜਿੰਨੇ ਬੈਠੇ ਹੋ ਗੁਰਮੁਖ ਪਿਆਰਿਓ ਸੰਗਤ ਚ ਬੈਠੇ ਨਾ ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਾਜ ਕੇਵਲ ਨਾਮ ਵਾਹ

ਸਤਿਗੁਰ ਗੁਰ ਪੂਰਾ ਰੱਦੋ। ਅੱਜ ਹੁਕਮ ਵੀ ਹੈ ਸਤਿਗੁਰਾਂ ਦਾ, ਮਨ ਦੇ ਸਾਰੇ ਪਾਪ ਕਲੀਨ ਅਪ ਹੋ ਜਾਣ। ਸਤਿਗੁਰ ਗੁਰ ਪੂਰਾ ਰੱਦੋ, ਸਭ ਕਿਲ ਵਿੱਚ ਪਾਪ ਗਵਾਇਆ, ਆਨੰਦ ਆਉਣਾ ਸ਼ੁਰੂ ਹੋ ਜਾਏਗਾ। ਸਹਿਜ ਆਨੰਦ ਹੋਆ ਵਡਭਾਗੀ, ਮਨ ਹਰ ਹਰ ਵਾਹਿਗੁਰੂ ਵਾਹਿਗੁਰੂ ਮਿੱਠਾ ਲੱਗਣ ਲੱਗ ਪਿਆ। ਜਿਹੜਾ ਬੋਲਣ ਲਈ ਦਿਲ ਨਹੀਂ ਨਾ ਕਰਦਾ, ਸੰਗਤ 'ਚ ਆ ਕੇ ਕਿਤੇ ਜਪ ਕੇ ਦੇਖੋ, ਤੁਸੀਂ ਚੁੱਪ ਹੀ ਨਹੀਂ ਕਰਨਾ। ਸਤਿਗੁਰਾਂ ਦਾ ਅੱਜ ਹੁਕਮ ਆ, ਬਾਹਰ ਪੜ੍ਹ ਕੇ ਆਏ ਤੁਸੀਂ। ਸਤਿਗੁਰ ਗੁਰ ਪੂਰਾ ਕਿਹਾ ਵਾਹਿਗੁਰੂ ਜੀ ਨੂੰ, ਰੱਦਣਾ ਦਾ ਬੜੇ ਧਿਆਨ ਨਾਲ ਅੱਖਾਂ ਬੰਦ ਕਰਕੇ ਜੁੜ ਕੇ ਜਪਣਾ। ਸਤਿਗੁਰ ਗੁਰ ਪੂਰਾ ਅਰਧ, ਪੂਰਾ ਪ੍ਰਭ ਅਰਧਿਆ, ਪੂਰਾ ਜਾਂ ਕਾ ਨਾਉ ਨਾਨਕ ਪੂਰਾ ਪਾਇਆ, ਪੂਰੇ ਕੇ ਹੁਕਮ ਆਪਾਂ ਮੰਨਦੇ ਨਹੀਂ ਹੈ। ਇਹਨਾਂ ਮਨ ਨਿਰਮਲ ਹੋ ਜਾਂਦਾ। ਗਾ ਕੇ ਤਾਂ ਵੇਖੋ ਸੰਗਤ ਦੇ ਵਿੱਚ, ਗੁਣ ਗਾਵਤ ਤੇਰੀ ਉੱਤਰ ਸਮੈਲ, ਬਿਨ ਸਜਾਏ ਇਹ ਹਉਮੇ ਨਹੀਂ ਜਪਣ ਦਿੰਦੀ ਸਾਨੂੰ। ਹੋਏ ਅਚਿੰਤ ਬੱਸੇ ਸੁੱਖ ਨਾਲੇ, ਕੋਈ ਫੁਰਨਾ ਨਹੀਂ ਰਹੂਗਾ ਮਨ ਦੇ ਵਿੱਚ, ਇਹ ਸੁੱਖ ਨਾਲ ਜੁੜ ਜਾਏਗਾ। ਸੁੱਖ ਨਾਮ ਨੂੰ ਕਿਹਾ, ਪਰ ਸਵਾਸ ਗਰਾਸ ਹਰ ਨਾਮ ਸਮਾਲ, ਜੋ ਸਵਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮੰਤ। ਤੁਸੀਂ ਭਾ ਜਾਓਗੇ ਬੈਠੇ ਬੈਠੇ, ਆਓ ਕਰੋ ਸ਼ੁਰੂ। ਵਾਹਿਗੁਰੂ।